ਜੋ ਜੋ ਰੂ ਸਿਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀਏ ਬੈਂਜ ਪਿੰਡਾ ਤੋਏ ਸੁੱਚੇ ਸੇਈ ਨਾਨਕਾ

0: ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੈ ਪਰ ਤਨ ਰੂਪ, ਕੰਨੀ ਸੂਤ ਕੰਨ ਪਾਏ ਲਾਇਤ ਬਾਰੀ ਖਾਇ, ਨਾਨਕਨ ਸਾਧਮੀ ਬਦੇ ਜੰਪੁਰ ਜਾਏ। ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ, ਪਾਣੀ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਏ, ਨਾਨਕ ਜਿੰਨੀ ਗੁਰਮੁਖ ਬੂਝਿਆ ਤਿੰਨਾ ਸੂਤਕ ਨਾਹੀਂ ਪੌੜੀ ਸਤਿਗੁਰ।

ਪੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡ ਮੋਆ ਪੰਡ ਪਹਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਮੰਦਾਖੀਏ ਜਿੱਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਰਾ ਇੱਕੋ ਸੱਚਾ ਸੋਏ ਜਿੱਤ ਮੁੱਖ ਸਦਾ ਸਲਾਹੀਏ ਭਾਗਾਂ।

0: ਉਚਰੇ ਬਿਨਣਾ ਬਿਰਸ ਖਾਹੇ, ਨਾਨਕੇ ਮੈਂ ਜਾਣੀਐ ਤਿਤ ਮੁਕ ਤੁੱਕਾ ਪਾਹੇ ਮਹੱਲਾ ਪਹਿਲਾ।
1: ਭੰਡ ਜੰਮੀਆਂ ਭੰਡ ਨਿੰਮੀਆਂ

0: ਫਿੱਕਾ ਮੂਰਖ ਅੱਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ। ਜਿਨ ਪਟ ਅੰਦਰ ਬਾਹਰ ਬੁੱਧੜ ਤੇ ਪਲੇ ਸੰਸਾਰ, ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ

ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾ, ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਪੌੜੀ, ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੇ ਕਿਉਂ ਘਾਲੀਏ।

ਜੋ ਜੀ ਹੋਏ ਸੋ ਗਵੈ ਮੌਕਾ ਕਹਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਉਂ ਨਿਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋਂ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਾਡਾ ਰੂਸਿਓ ਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਓ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ

0: ਤੁਹਾਡੇ ਰਾਹ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਫਿਰ ਕੰਡੇ, ਬਿਨਾਂ ਅਟਕਿਆਂ ਤੁਰੇ ਜਾਣ ਵਿੱਚ ਹੀ ਉੱਨਤੀ ਹੈ।
1: ਇਹ ਸੀ ਗਿਆਨ ਅੰਮ੍ਰਿਤ। ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਇਨਸਾਨ ਹੋਣ ਦੇ ਨਾਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਇੱਕ ਦਾ ਭਲਾ ਹੋਵੇ। ਹਰ ਇੱਕ ਵਾਸਤੇ ਦੁਆ ਕੀਤੀ ਜਾਣੀ ਚਾਹੀਦੀ ਹੈ। ਦਿਲ ਸੇ ਦੇਤੇ ਚਲੋ ਦੁਆਏ, ਸਭ ਕਾ ਭਲਾ ਹੋ, ਸਭ ਸੁਖ ਪਾਏ।

ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਹੁਤ ਸਾਰੀਆਂ ਗੱਲਾਂ ਅਸੀਂ ਸਿੱਖ ਸਕਦੇ ਹਾਂ ਜੋ ਸਾਡੇ ਪੀਰ ਪੈਗੰਬਰਾਂ ਨੇ ਕਹੀਆਂ ਨੇ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ।

ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343 ਸ਼੍ਰੀਆ 6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਅੰਮ੍ਰਿਤਸਰ ਅਤੇ DTH ਸੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਸੋ ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ, ਅਸੀਂ ਉਸ ਕੰਮ ਲਈ ਪੈਸੇ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ।
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ
0: ਹਾਂ, ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ, ਜਿੱਦਾਂ ਆਪਾਂ ਸਿਆਣੇ ਕਹਿੰਦੇ, ਮਿੱਠਾ ਜ਼ਹਿਰ ਹੈ। ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ, ਨਾਲ ਕਰਜ਼ਾ

0: ਨਾਲ ਰਾਮ ਜੀ ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
1: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ
0: ਜੇ
1: ਪੰਜਾਬ ਦੇ
0: ਆਪਾਂ ਜੇ
1: ਵਿੱਚ
0: ਕਹੀਏ
1: ਹੀ।
0: ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
1: ਫਾਇਦੇਮੰਦ
0: ਕੁਛ
1: ਬਿਲਕੁਲ।
0: ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਹੀ ਕੰਮ ਆਉਣੀ ਹੈ ਕੋਈ 1 ਮਹੀਨੇ 2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਹੈ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
1: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
0: ਨਾ ਖਾਸ ਕਰਕੇ ਮਹਿੰਗੀ,
1: ਹਾਂ
0: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋ ਰਾਮ ਜੀ।
1: ਆਹੋ ਜੀ,
0: ਇਸ ਕਰਕੇ ਜੇ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਆ ਪਿੰਡ 'ਚ, ਜੇ ਉਹ ਲੈ ਲਵੇ
1: ਬਿਲਕੁਲ,
0: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਚੀਜ਼।
1: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟ ਤਾਂ ਦੇਖੋ ਤੁਸੀਂ ਦੇਖੋ ਵੀ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੋਹਰੀ ਬੰਦਾ ਆ,
0: ਜਿਹਨੇ ਸਾਰੀ ਚਲਾਉਣੀ ਹੈ,
1: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ
0: ਬਹੁਤ ਜ਼ਰੂਰੀ,
1: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਕਟ ਦੀ ਜਾ ਜਾਂਦੀ ਹੋ ਜਾਂਦੀ ਹੈ।
0: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਕਿਤਾਬ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
1: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ। ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
0: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜਾਏ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹ ਤਾਂ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
1: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ, ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
0: ਬਿਲਕੁਲ,
1: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ, ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ, ਗਰਮੀ ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ
0: ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਨਾਲ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਵੇ
1: ਨਾ ਜੀ। ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ

0: ਸਾਫ਼ ਕਰਕੇ ਰੱਖੋ। ਕਈ
1: ਹਾਂ
0: ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
1: ਔਰ ਡਰਿੱਲਾਂ 'ਚ ਮੰਜ ਪਈ ਹੁੰਦੀ ਹੈ
0: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੇ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ, ਜੰਗਾਲ ਦਾ ਕਾਰਨ ਬਣ ਜਾਂਦੀ ਹੈ।
1: ਦੇਖੋ ਜੀ, ਸਿਆਣੇ ਬੰਦੇ ਤਾਂ ਜਿਨ੍ਹਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਣ ਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
0: ਨਾ ਆਵੇ,
1: ਨਾ ਆਵੇ ਤੇ ਉਹ
0: ਕਿਉਂਕਿ
1: ਖਾਦ।
0: ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ
1: ਹਾਂ,
0: ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ, ਅਤੇ ਉਹਨੂੰ ਕਹਿੰਦਾ ਚਲੋ ਟਾਇਰਾਂ ਉੱਪਰ ਕਰ ਦਿਓ ਤਾਂ ਉਸ ਤਰ੍ਹਾਂ ਵਧੀਆ ਪਈ ਰਹਿੰਦੀ
1: ਪਈ
0: ਹੈਗੀ,
1: ਪਈ ਰਹਿੰਦੀ ਹੈ
0: ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
1: ਆ ਜੀ ਹੁਣ
0: ਕਈ
1: ਸੁਹਾਗਾ ਹੈ, ਤੁਸੀਂ ਦੇਖ ਲਓ
0: ਹਾਂ
1: ਵੀ ਜੀ, ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ ਹੈ ਨਾ,
0: ਖੇਤਾਂ ਕਈ ਵਾਰ ਪਿਆ ਰਹਿੰਦਾ ਜੀ,
1: ਖੇਤਾਂ 'ਚ ਪਿਆ ਰਹਿੰਦਾ 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਅਤੇ ਮੁੜ ਕੇ ਜਗਾ ਉਹਨੂੰ
0: ਸਿਉਂਕ ਲੱਗ ਜਾਂਦੀ ਆ,
1: ਹੈ ਕਿ ਨਹੀਂ।
0: ਹਾਂ,
1: ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਸ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
0: ਅੱਛਾ, ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵ,
1: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
0: ਪੂਰੀ ਆਪਾਂ ਧਿਆਨ ਰੱਖੀਏ,
1: ਹਾਂ
0: ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ,
1: ਹਾਂ
0: ਉਹ 'ਤੇ ਅਸਰ ਪੈਂਦਾ
1: ਪੈਂਦਾ ਜੀ, ਪੈਂਦਾ ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੈ ਹੁਣ, ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ। ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਕਟ ਵਾਹੀ ਕਰ ਲਊਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
0: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ,
1: ਹੈ ਕਿ ਨਹੀਂ,
0: ਉਹ ਪੜ੍ਹਿਆ ਜਾ ਸਕਦਾ,
1: ਹਾਂ
0: ਉਹ 'ਚ ਲਿਖਿਆ ਹੁੰਦਾ ਵੀ ਕਦੋਂ ਕਿਹੜਾ ਕੰਮ ਕਰਨਾ,
1: ਕਰਨਾ
0: ਕਦੋਂ ਸਰਵਿਸ ਕਰਾਉਣੀ ਹੈ ਇਹਦੀ।
1: ਬਿਲਕੁਲ, ਚੱਲੀਏ ਫਿਰ ਆਪਾਂ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਇਹ ਸੀ 66ਵੀਂ ਕੜੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਨਾਲ ਦੀ ਨਾਲ ਤੁਸੀਂ ਪ੍ਰਸਾਰਣ ਸੁਣ ਰਹੇ ਹੋ ਸਾਡੇ DTH ਸੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਹੀ। ਪਰਿਚੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਸਵੇਰੇ 7 ਵਜੇ ਮੁੱਖ ਖਬਰਾਂ ਹੋਣਗੀਆਂ, 10 ਤੋਂ ਬਾਅਦ ਹੋਏਗਾ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼, 8:30 ਪੰਜਾਬੀ ਖਬਰਾਂ। ਮਹਿਕ ਪੰਜਾਬ ਦੀ ਇਸ ਦਾ ਸਮਾਂ ਰਹੇਗਾ ਸਵੇਰੇ 8:40। ਇਸ ਤਹਿਤ ਤੁਸੀਂ ਸੁਣਦੇ ਹੋ ਪੰਜਾਬੀ ਫਿਲਮਾਂ ਤੋਂ ਗੀਤ। ਸਵੇਰੇ 9 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ। ਅੱਜ ਦੇ ਕਲਾਕਾਰ ਗੀਤਕਾਰ ਅਤੇ ਸੰਗੀਤਕਾਰ ਪ੍ਰੇਮ ਧਵਨ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਸੁਣੋਗੇ ਉਮੰਗ ਸਵੇਰੇ 9:30 ਵਜੇ। ਸਵੇਰੇ 10 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਲਈ ਸਾਡਾ ਫੋਨ ਨੰਬਰ ਹੋਏਗਾ 2342-1773 ਏਰੀਆ ਕੋਡ ਹੈ ਜਲੰਧਰ ਦਾ 0181। 11 ਵਜੇ ਸਮਾਚਾਰ ਹੋਣਗੇ ਹਿੰਦੀ ਵਿੱਚ ਅਤੇ 11:05 'ਤੇ ਵਟਸਐਪ ਆਧਾਰਿਤ ਹੋਏਗਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਦਿਨੇ 12:05 'ਤੇ ਵਸਦੇ ਵੇਲੇ ਇਸ ਦੇ ਤਹਿਤ ਤੁਸੀਂ ਹੱਡੀਆਂ ਦਾ ਖੁਰਨਾ ਕਾਰਨ ਅਤੇ ਇਲਾਜ ਇਸ ਵਿਸ਼ੇ 'ਤੇ ਗੱਲਬਾਤ ਸੁਣੋਗੇ ਡਾਕਟਰ ਬੇਅੰਤ ਸਿੰਘ ਨਾਲ ਕੀਤੀ ਹੋਈ।

0: शिवबंगालस्य उत्तरचतुर्विंशतिः परगणमण्डलस्य मध्यग्रामे भाजपादलस्य नेता सुवेन्दु अधिकारी इत्यस्य निकटसहायकः चन्द्रनाथरथः अज्ञात आक्रमणकारिभिः भुशुण्डिकया प्रहृतः। समाचारानुसारं गतरात्रौ दोहरिया नगरे मोटरबाइक चालकाः दुष्टाः आततायिनः तस्य कार्यानस्य उपरि यथेच्छं गोलिकाप्रहारं कृतवन्तः। चन्द्रनाथं तत्क्षणमेव स्थानीय चिकित्सालये प्रेषितः, परन्तु सः मृतः इति घोषितः। तस्य चालकः बुद्धदेव बेरा अपि गोलिकाभिः बहुधा व्रणितः, अथ गंभीरस्थितौ कोलकाता चिकित्सालये स्थानान्तरितः वर्तते। बिहारस्य मुख्यमंत्री साम्राट चौधरी अद्य तस्य मंत्रिमंडलस्य विस्तारं करिष्यति। पटनानगरस्य गांधी मैदानम् इत्यत्र अद्य मध्याह्ने द्वादशवादने आयोजिष्यमाणे शपथग्रहण समारोहे प्रधानमंत्री श्री नरेन्द्र मोदी, केन्द्रीय गृहमंत्री अमित शाहः, एनडीए इति राष्ट्रीय प्रजातांत्रिक गठबंधनस्य अनेके वरिष्ठ नेतारः च भागं गृहीष्यन्ति। अस्माकं संवाददात्रा सूचितं यत् पूर्व सर्वकारे अनुसृतस्य सूत्रस्य आधारेण मंत्रिमंडल विस्तारः क्रियते। प्रायः 15 भाजपा विधायकाः, 14 जेडीयू विधायकाः मंत्रिरूपेण शपथं ग्रहीतुं शक्नुवन्ति। विदेशमंत्री डॉ एस जयशंकरः ह्यः परमाबीरो इत्यत्र तस्य सूरीनाम समकक्षेन मेलविन बोबा इत्यनेन सह मिलितवान्। भारतीय सूरीनाम प्रतिनिधि मंडलानि नवम संयुक्त आयोग सभायां भारत सूरीनाम संबंधानां व्यापक समीक्षायाः आयोजनं कृतवन्तः। आईपीएल इति विंशतिं प्रतिविंशति क्रिकेट लीग प्रतिस्पर्धायां गतरात्रौ सनराइजर्स हैदराबाद दलेन पंजाब किंग्स दलं 33 धावनांकैः पराजितम्। अद्य सायं 7:30 लखनऊ सुपर जायंट्स अथ रॉयल चैलेंजर्स बेंगलुरु दलयोर्मध्ये लखनऊ नगरस्य भारतरत्न श्री अटल बिहारी वाजपेयी एकाना क्रिकेट क्रीडांगणे प्रतिस्पर्धा भविष्यति इति वार्ताः।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਮੁੱਖ ਖਬਰਾਂ। ਤਾਮਿਲਨਾਡੂ ਵਿੱਚ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਨੇ ਰਾਜਪਾਲ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕਰਕੇ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੱਛਮੀ ਬੰਗਾਲ ਵਿੱਚ ਨਵੀਂ ਬੀਜੇਪੀ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਹੋਵੇਗਾ। ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਨਾਲ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤੁਲਾਮ ਵਿਚਕਾਰ ਨਵੀਂ ਦਿੱਲੀ ਵਿੱਚ ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਦੋ ਧਮਾਕਿਆਂ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਘਰੇਲੂ LPG ਵੰਡ ਦੇਸ਼ ਭਰ ਵਿੱਚ ਆਮ ਵਾਂਗ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਕਣਕ ਖਰੀਦ ਦੀ ਅਦਾਇਗੀ ਵਜੋਂ 29,000 ਕਰੋੜ ਤੋਂ ਵੱਧ ਰੁਪਏ ਟਰਾਂਸਫਰ ਕੀਤੇ ਗਏ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਗਰਜ ਚਮਕ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਹੋਣਗੀਆਂ ਸਵੇਰੇ 9 ਵਜੇ।

ਲੈ ਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਸੋਹਣੀ ਸਵੇਰ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੋਏਗਾ, ਫਸਟ ਕਲਾਸ ਹੋਏਗਾ। ਹੋਣਾ ਵੀ ਚਾਹੀਦਾ ਹੈ, ਕਿਉਂਕਿ ਉਮੀਦ 'ਤੇ ਹੀ ਦੁਨੀਆ ਕਾਇਮ ਹੈ, ਉਮੀਦ 'ਤੇ ਹਰ ਚੀਜ਼ ਕਾਇਮ ਹੁੰਦੀ ਹੈ। ਹੁਣ ਸਵੇਰ ਦਾ ਸੂਰਜ ਜਦੋਂ ਉੱਗਦਾ ਹੈ, ਰੌਸ਼ਨੀ ਜਦੋਂ ਹੁੰਦੀ ਹੈ, ਸਾਨੂੰ ਇਹੀ ਪੈਗਾਮ ਦਿੰਦਾ ਹੈ, ਸਾਨੂੰ ਇਹੀ ਸੁਨੇਹਾ ਦਿੰਦਾ ਕਿ ਅਸੀਂ ਵੀ ਅੱਗੇ ਚੱਲੀਏ, ਅੱਗੇ ਵਧੀਏ। ਕਿਉਂਕਿ ਜੇਕਰ ਅਸੀਂ ਪਿਛਲੇ ਦਿਨ ਬਾਰੇ

ਸੋਚਾਂਗੇ, ਫਿਰ ਸੋਚਦੇ ਹੀ ਰਹਿ ਜਾਵਾਂਗੇ। ਔਰ ਸੂਰਜ ਸਾਨੂੰ ਜਿੱਥੇ ਰੌਸ਼ਨੀ ਦਿੰਦਾ ਹੈ, ਉੱਥੇ ਸਾਨੂੰ ਪ੍ਰੇਰਣਾ ਵੀ ਦਿੰਦਾ ਹੈ। ਤੁਸੀਂ ਇਸ ਰੌਸ਼ਨੀ ਦੀ ਕਦਰ ਕਰੋਗੇ ਤਾਂ ਇਹ ਰੌਸ਼ਨੀ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਏਗੀ। ਹੁਣ ਇੱਥੇ ਰੌਸ਼ਨੀ ਤੋਂ ਭਾਵ ਹੈ ਕਿ ਲਗਾਤਾਰ ਮਿਹਨਤ ਕਰਨੀ, ਸਖਤ ਮਿਹਨਤ ਕਰਕੇ ਅੱਗੇ ਵਧਣਾ, ਕਿਉਂਕਿ ਰਾਤੋ ਰਾਤ ਕੁਛ ਨਹੀਂ ਮਿਲਦਾ। ਜਿਸ ਨੂੰ ਜੋ ਵੀ ਮਿਲਿਆ ਹੈ, ਅਣਥੱਕ ਮਿਹਨਤ, ਔਰ ਜ਼ਿੰਦਗੀ ਵਿੱਚ ਇਸ ਨੇ ਹਾਰ ਨਹੀਂ ਮੰਨੀ, ਲਗਾਤਾਰ ਅੱਗੇ ਚੱਲਦਾ ਰਿਹਾ, ਬਸ ਮੰਜ਼ਿਲ ਆਪਣੇ ਆਪ ਹੀ ਉਸ ਵੱਲ ਆਉਂਦੀ ਜਾਂਦੀ ਹੈ। ਸੋ ਸਵੇਰ ਦਾ ਇਹ ਪੈਗਾਮ ਹੈ ਕਿ ਅਸੀਂ ਕੁਦਰਤ ਨਾਲ ਵੀ ਜੁੜੀਏ, ਕੁਦਰਤ ਨਾਲ ਜੁੜਾਵ ਕਰਕੇ ਅਸੀਂ ਵਾਤਾਵਰਨ ਦੀ ਵੀ ਸੰਭਾਲ ਕਰੀਏ, ਆਪਣੀ ਜ਼ਿੰਦਗੀ ਵਿੱਚ ਹਰਿਆਵਲ ਨੂੰ ਖਾਸ ਤੌਰ 'ਤੇ ਥਾਂ ਦੇਈਏ, ਜੋ ਸ਼ਾਇਦ ਕਿਤੇ ਅਸੀਂ ਭੁੱਲ ਗਏ ਹਾਂ ਜਾਂ ਕਿਤੇ ਅਸੀਂ ਹਰਿਆਵਲ ਨੂੰ ਵਿਸਾਰ ਦਿੱਤਾ ਹੈ। ਔਰ ਸੋਚੋ ਇਸ ਬਾਰੇ, ਅਸੀਂ ਚੱਲਦੇ ਹਾਂ ਗੀਤ ਵੱਲ। ਔਰ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਹੈ ਸੋਹਣੀ ਸਵੇਰ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ ਅਤੇ ਇਤਿਹਾਸ ਸਾਨੂੰ ਬਹੁਤ ਕੁਛ ਦੱਸਦਾ ਹੈ। ਹਰ ਦਿਨ ਦਾ ਇੱਕ ਇਤਿਹਾਸ ਹੁੰਦਾ ਹੈ। ਜੇਕਰ ਅਸੀਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਸਾਨੂੰ ਕਿੰਨੀਆਂ ਹੀ ਸ਼ਖਸੀਅਤਾਂ ਬਾਰੇ ਪਤਾ ਚੱਲਦਾ ਹੈ, ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਚੱਲਦਾ ਹੈ, ਉਹਨਾਂ ਬਾਰੇ ਪਤਾ ਚੱਲਦਾ ਹੈ ਕਿੰਨੇ ਕਾਮਯਾਬ ਹੋਏ ਨੇ, ਕਿਸ ਤਰ੍ਹਾਂ ਕਾਮਯਾਬ ਹੋਏ ਨੇ। ਅਤੇ ਗੱਲ ਕਰਦੇ ਹਾਂ ਰਵਿੰਦਰ ਨਾਥ ਟੈਗੋਰ ਹੋਰਾਂ ਦੀ, ਜਿਨ੍ਹਾਂ ਦਾ ਜਨਮ 7 ਮਈ 1861 ਨੂੰ ਹੋਇਆ। ਇੱਕ ਭਾਰਤੀ ਕਵੀ, ਲੇਖਕ, ਨਾਟਕਕਾਰ, ਸੰਗੀਤਕਾਰ, ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਚਿੱਤਰਕਾਰ। ਭਾਰਤ ਦਾ ਰਾਸ਼ਟਰੀ ਗੀਤ ਜਨਗਣ ਮਨ ਕਵੀ ਅਤੇ ਨਾਟਕਕਾਰ ਰਵਿੰਦਰਨਾਥ ਟੈਗੋਰ ਦੀਆਂ ਲਿਖਤਾਂ ਤੋਂ ਲਿਆ ਗਿਆ ਹੈ। ਭਾਰਤ ਦੇ ਰਾਸ਼ਟਰੀ ਗੀਤ ਦੀਆਂ 17 ਰਵਿੰਦਰਨਾਥ ਟੈਗੋਰ ਦੇ ਗੀਤ ਭਾਰਤ ਤੋਂ ਭਾਗਿਆ ਬਿਥਾਤਾ ਤੋਂ ਲਈਆਂ ਗਈਆਂ ਨੇ। ਉਸ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਗੈਰ ਯੂਰਪੀਅਨ ਦੇ ਨਾਲ ਨਾਲ ਪਹਿਲੇ ਗੀਤਕਾਰ ਵੀ ਰਹੇ। ਹੁਣ ਗੱਲ ਕਰਦੇ ਹਾਂ ਭੁਵਨੇਸ਼ਵਰ ਮਿਸ਼ਰਾ ਹੋਰਾਂ ਦੀ, ਜਿਨ੍ਹਾਂ ਦਾ ਜਨਮ 15 ਜੁਲਾਈ 1927 ਨੂੰ ਹੋਇਆ। ਇੱਕ ਭਾਰਤੀ ਸੰਗੀਤ ਨਿਰਦੇਸ਼ਕ, ਸੰਗੀਤਕਾਰ ਅਤੇ ਵਾਇਲਨ ਵਾਦਕ। ਇਹਨਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ 7 ਮਈ 1993 ਨੂੰ। ਪ੍ਰੇਮ ਧਵਨ ਹੋਰਾਂ ਦੀ ਗੱਲ ਕਰਦੇ ਹਾਂ। ਇੱਕ ਭਾਰਤੀ ਗੀਤਕਾਰ, ਸੰਗੀਤਕਾਰ, ਕੋਰੀਓਗ੍ਰਾਫਰ ਅਤੇ ਬਾਲੀਵੁੱਡ ਦੇ ਅਦਾਕਾਰ ਰਹੇ, ਜੋ ਆਪਣੇ ਦੇਸ਼ ਭਗਤੀ ਵਾਲੇ ਗੀਤਾਂ ਲਈ ਜਾਣੇ ਜਾਂਦੇ ਨੇ। ਖਾਸ ਕਰਕੇ 1965 ਵਿੱਚ ਮਨੋਜ ਕੁਮਾਰ ਅਭਿਨੀਤ ਫਿਲਮ ਸ਼ਹੀਦ ਦੇ ਬੋਲਾਂ ਅਤੇ ਰਚਨਾਵਾਂ ਲਈ ਉਹਨਾਂ ਨੂੰ 1971 ਵਿੱਚ ਸਰਵੋਤਮ ਗੀਤਾਂ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ 1970 ਵਿੱਚ ਭਾਰਤ ਸਰਕਾਰ ਦੁਆਰਾ 4ਵੇਂ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵ ਅਥਲੈਟਿਕਸ ਦਿਵਸ ਹੈ, ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਖੇਡਾਂ ਅਤੇ ਸਰੀਰਕ ਗਤੀਵਿਧੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਦਿਨ, ਦੁਨੀਆ ਭਰ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ। ਅਤੇ ਅੱਜ 7 ਮਈ ਹੈ, ਬਲੈਡਰ ਕੈਂਸਰ ਜਾਗਰੂਕਤਾ ਦਿਵਸ ਹੈ। ਬਲੈਡਰ ਕੈਂਸਰ, ਇਸ ਦੇ ਪ੍ਰਭਾਵ 'ਤੇ ਖੋਜ ਅਤੇ ਸਹਾਇਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਕੇਂਦਰਿਤ ਹੈ। ਅੰਤਰਰਾਸ਼ਟਰੀ ਪੱਧਰ 'ਤੇ

ਰਚਦਾ ਹੈ ਖਗੋਲ ਵਿਗਿਆਨ ਦਿਵਸ। ਖਗੋਲ ਵਿਗਿਆਨ ਦੇ ਉਤਸ਼ਾਹੀਆਂ ਸਮੂਹਾਂ ਅਤੇ ਪੇਸ਼ੇਵਰਾਂ ਨਾਲ ਜਨਤਕ ਗੱਲਬਾਤ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ 7 ਮਈ ਦਾ ਦਿਨ ਮਨਾਇਆ ਜਾਂਦਾ ਹੈ। ਅਤੇ ਹੁਣ ਗੱਲ ਕਰਦੇ ਹਾਂ ਅਲੋਰੀ ਸੀਤਾਰਾਮ ਰਾਜੂ ਹੋਰਾਂ ਦੀ, ਜਿਨ੍ਹਾਂ ਦਾ ਜਨਮ 4 ਜੁਲਾਈ 1897 ਨੂੰ ਹੋਇਆ। ਇੱਕ ਭਾਰਤੀ ਇਨਕਲਾਬੀ ਰਹੇ ਜਿਸ ਨੇ ਭਾਰਤ ਵਿੱਚ ਬ੍ਰਿਟਿਸ਼ ਬਸੇਵਾਦੀ ਸ਼ਾਸਨ ਦੇ ਵਿਰੁੱਧ ਇੱਕ ਹਥਿਆਰਬੰਦ ਬਗਾਵਤ ਕੀਤੀ। ਉਹਨਾਂ ਨੇ ਮੌਜੂਦਾ ਭਾਰਤੀ ਰਾਜਾਂ ਆਂਧਰਾ ਪ੍ਰਦੇਸ਼ ਉੜੀਸਾ ਦੇ ਸਰਹੱਦੀ ਖੇਤਰਾਂ ਵਿੱਚ ਬ੍ਰਿਟਿਸ਼ ਫੌਜਾਂ ਦੇ ਵਿਰੁੱਧ ਗੁਰੀਲਾ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ 1922 ਵਿੱਚ ਰਾਮਪਾ ਵਿਦਰੋਹ ਦੀ ਅਗਵਾਈ ਕੀਤੀ। ਸਥਾਨਕ ਲੋਕਾਂ ਵਿੱਚ ਮੰਨਿਆ ਵਿਰੂਡੂ ਜੰਗਲ ਦੇ ਨਾਇਕ ਦੇ ਸਿਰਲੇਖ ਨਾਲ ਜਾਣਿਆ ਜਾਂਦਾ ਹੈ। ਜਵਾਹਰ ਲਾਲ ਨਹਿਰੂ ਉਹਨਾਂ ਨੇ ਟਿੱਪਣੀ ਕੀਤੀ ਸੀ ਕਿ ਰਾਮ ਰਾਜੂ ਉਹਨਾਂ ਕੁਝ ਨਾਇਕਾਂ ਵਿੱਚ ਇੱਕ ਰਹੇ ਜਿਨ੍ਹਾਂ ਨੂੰ ਉਂਗਲਾਂ 'ਤੇ ਗਿਣਿਆ ਜਾ ਸਕਦਾ ਹੈ। ਸੁਭਾਸ਼ ਚੰਦਰ ਬੋਸ ਨੇ ਨੋਟ ਕੀਤਾ ਕਿ ਰਾਮ ਰਾਜੂ ਆਪਣੇ ਦ੍ਰਿੜ ਇਰਾਦੇ ਵਿੱਚ ਦ੍ਰਿੜ ਰਹੇ। ਉਹਨਾਂ ਦੀ ਬੇਮਿਸਾਲ ਹਿੰਮਤ ਅਤੇ ਕੁਰਬਾਨੀ ਨੂੰ ਉਹਨਾਂ ਨੇ ਇੱਕ ਇਤਿਹਾਸ ਦੱਸਿਆ। 1986 ਵਿੱਚ ਭਾਰਤ ਸਰਕਾਰ ਨੇ ਭਾਰਤ ਦਾ ਆਜ਼ਾਦੀ ਸੰਘਰਸ਼ ਲੜੀ ਵਿੱਚ ਉਹਨਾਂ ਨੂੰ ਦਰਸਾਉਂਦੀ ਇੱਕ ਯਾਦਗਾਰੀ ਟਿਕਟ ਜਾਰੀ ਵੀ ਕੀਤੀ। ਇਸ ਇਤਿਹਾਸ ਬਾਰੇ ਜਾਣਕਾਰੀ ਅਤੇ ਇਤਿਹਾਸ ਤੋਂ ਬਾਅਦ ਹੁਣ ਚੱਲਦੇ ਹਾਂ ਗੀਤ ਵੱਲ। ਪ੍ਰੋਗਰਾਮ ਹੈ ਸੋਹਣੀ ਸਵੇਰ।

ਜੀ ਤੋਂ ਬਾਅਦ ਅਸੀਂ ਹਾਜ਼ਰ ਹਾਂ। ਵੈਸੇ ਜ਼ਿੰਦਗੀ ਵਿੱਚ ਜ਼ਰੂਰ ਹੱਸਣਾ ਮੁਸਕਰਾਉਣਾ ਚਾਹੀਦਾ ਹੈ ਔਰ ਛੋਟੀ ਛੋਟੀਆਂ ਗੱਲਾਂ ਸਾਨੂੰ ਜ਼ਿੰਦਗੀ ਵਿੱਚ ਸੇਧ ਵੀ ਦਿੰਦੀਆਂ ਨੇ ਔਰ ਮੁਸਕਰਾਹਟ ਨੂੰ ਵੀ ਜਨਮ ਦਿੰਦੀਆਂ ਨੇ। ਹੁਣ ਇੱਕ ਭਿਖਾਰੀ ਨੇ ਇੱਕ ਆਦਮੀ ਦੇ ਕੋਲ 5 ਰੁਪਏ ਮੰਗੇ ਅਤੇ ਆਦਮੀ ਬੋਲਿਆ, ਤੈਨੂੰ ਅਜੀਬ ਨਹੀਂ ਲੱਗਦਾ ਭਿੱਖ ਮੰਗਦੇ ਹੋਏ? ਤੂੰ ਹੱਟਾ ਕੱਟਾ ਹੈਗਾ, ਕੰਮ ਕਿਉਂ ਨਹੀਂ ਕਰਦਾ? ਚੱਲ ਤੈਨੂੰ ਮੈਂ ਆਪਣੇ ਇੱਥੇ ਕੰਮ ਦਿੰਦਾ। ਅਤੇ ਜਿਹੜਾ ਭਿੱਖ ਮੰਗ ਰਿਹਾ ਸੀ ਆਦਮੀ, ਉਹਨੇ ਪੁੱਛਿਆ

0: ਮੈਨੂੰ ਮਹੀਨੇ ਵਿੱਚ ਕਿੰਨੇ ਪੈਸੇ ਦੋਗੇ? ਤੇ ਆਦਮੀ ਨੇ ਕਿਹਾ
1: 5,000 ਰੁਪਏ।
0: ਤੇ ਅੱਗੋਂ ਭਿਖਾਰੀ ਹੱਸਿਆ ਤੇ ਬੋਲਿਆ, ਇੱਦਾਂ ਕਰੋ ਸਾਹਿਬ, ਤੁਸੀਂ ਮੇਰੇ ਨਾਲ ਹੀ ਬੈਠਣਾ ਸ਼ੁਰੂ ਕਰ ਦਿਓ, ਮੈਂ ਤੁਹਾਨੂੰ
1: 10,000 ਰੁਪਏ ਮਹੀਨਾ ਦਿਆਂਗਾ।
0: ਹੁਣ ਚਾਹੇ ਇਹ ਗੱਲ ਹੈ, ਪਰ ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਜਦੋਂ ਕਿਸੇ ਦੀ ਮਦਦ ਕਰੀਏ ਤਾਂ ਸਹੀ ਤੌਰ 'ਤੇ ਮਦਦ ਕਰੀਏ। ਜੇਕਰ ਅਸੀਂ ਇਹੋ ਜਿਹੇ ਲੋਕਾਂ ਦੀ ਮਦਦ ਕਰਦੇ ਹਾਂ ਤਰਸ ਖਾ ਕੇ, ਤਾਂ ਫਿਰ ਕਿਤੇ ਨੁਕਸਾਨ ਹੁੰਦਾ ਹੈ। ਔਰ ਸਰਕਾਰ ਇਹੀ ਚਾਹੁੰਦੀ ਹੈ ਕਿ ਅਸੀਂ ਜੇਕਰ ਕਿਸੇ ਦੀ ਮਦਦ ਕਰਨੀ ਹੈ ਤਾਂ ਸਹੀ ਤੌਰ 'ਤੇ ਜਾਣ ਪਛਾਣ ਨਾਲ ਕਰੀਏ, ਕਿਉਂ, ਹੈ ਨਾ? ਪ੍ਰੋਗਰਾਮ ਹੈ ਸੋਹਣੀ ਸਵੇਰ। ਹੁਣ ਚੱਲ ਰਿਹਾ IPL ਅਤੇ ਜਸਪ੍ਰੀਤ ਬੁਮਰਾਹ IPL ਇਤਿਹਾਸ ਵਿੱਚ ਇੱਕ ਹੀ ਫਰੈਂਚਾਈਜ਼ੀ ਦੇ ਲਈ 150 ਮੈਚ ਖੇਡਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣੇ ਨੇ। ਉਹ ਮੁੰਬਈ ਇੰਡੀਅਨਸ ਟੀਮ ਦੇ ਲਈ 150 ਮੈਚ ਖੇਡਣ ਵਾਲੇ ਤੀਜੇ ਖਿਲਾੜੀ ਨੇ ਅਤੇ 32 ਸਾਲਾ ਬੁਮਰਾਹ ਨੇ IPL ਵਿੱਚ ਹੁਣ ਤੱਕ ਕੁੱਲ 183 ਵਿਕਟ ਲਿੱਤੇ ਨੇ ਅਤੇ ਇਹਨਾਂ ਦਾ ਇਹ ਇਕਨੋਮੀ ਰੇਟ 7.27 ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ 2026-27 ਵਿੱਚ ਪਲੇਅਰ ਕੰਟਰੈਕਟ ਸਿਸਟਮ ਲਾਗੂ ਕਰੇਗਾ ਅਤੇ ਇੱਦਾਂ ਕਰਨ ਵਾਲਾ ਦੇਸ਼ ਪਹਿਲਾ ਰਾਜ ਕ੍ਰਿਕਟ ਸੰਘ ਬਣਿਆ ਅਤੇ ਇਸ ਨਾਲ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਆਰਥਿਕ ਸੁਰੱਖਿਆ ਮਿਲ ਸਕੇਗੀ। ਵੈਸੇ ਗੱਲ ਕਰੀਏ ਵਾਤਾਵਰਣ ਦੀ ਪ੍ਰਦੂਸ਼ਣ ਦੀ ਤਾਂ ਕਾਰਬਨ ਟੈਕਸ ਦੀ ਜੇਕਰ ਅਸੀਂ ਗੱਲ ਕਰੀਏ, ਕਾਰਬਨ ਟੈਕਸ ਇੱਕ ਤਰ੍ਹਾਂ ਦਾ ਸ਼ੁਲਕ ਹੈ ਜੋ ਉਹਨਾਂ ਕੰਪਨੀਆਂ ਜਾਂ ਫਿਰ ਫੈਕਟਰੀਆਂ 'ਤੇ ਲਗਾਇਆ ਜਾਂਦਾ ਹੈ ਜੋ ਹਵਾ ਵਿੱਚ ਵਧੇਰੇ ਪ੍ਰਦੂਸ਼ਣ ਵਰਗੇ ਕਾਰਬਨ ਡਾਈਆਕਸਾਈਡ ਫੈਲਾਉਂਦੀਆਂ ਨੇ। ਜੋ ਕੰਪਨੀ ਜਿੰਨਾ ਜ਼ਿਆਦਾ ਪ੍ਰਦੂਸ਼ਣ ਕਰੇਗੀ ਉਹਨੂੰ ਉਨਾ ਹੀ ਜ਼ਿਆਦਾ ਟੈਕਸ ਦੇਣਾ ਹੋਏਗਾ। ਇਹਦਾ ਮਕਸਦ ਪ੍ਰਦੂਸ਼ਣ ਘੱਟ ਕਰਾਉਣਾ ਹੈ। ਯੂਰਪੀ ਸੰਘ ਜਨਵਰੀ 2028 ਤੋਂ 180 ਉਤਪਾਦਾਂ 'ਤੇ ਇਹ ਟੈਕਸ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ CBAM ਯਾਨੀ ਕਿ ਕਾਰਬਨ ਬੋਰਡ ਐਡਜਸਟਮੈਂਟ ਮੈਕੇਨਿਜ਼ਮ ਕਿਹਾ ਜਾਂਦਾ ਹੈ। ਇਸ ਨਾਲ ਭਾਰਤ ਵਿੱਚ ਨਿਰਯਾਤ ਹੋਣ ਵਾਲੇ ਲੋਹੇ, ਸਟੀਲ ਅਤੇ ਅਲਮੂਨੀਅਮ ਵਰਗੇ ਉਤਪਾਦ ਮਹਿੰਗੇ ਹੋ ਸਕਦੇ ਨੇ। ਸੋ ਇਹ ਹੈ ਕਿ ਜਿਹੜੀਆਂ ਕੰਪਨੀਆਂ ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਂਦੀਆਂ ਨੇ ਉਹਨਾਂ 'ਤੇ ਜੁਰਮਾਨਾ ਵੀ ਹੋਏਗਾ, ਔਰ ਇਸ ਦੀ ਪੂਰੀ ਪੂਰੀ ਤਿਆਰੀ ਹੋ ਰਹੀ ਹੈ। ਸੋ ਵਾਤਾਵਰਣ ਨੂੰ ਜੇਕਰ ਸਾਂਭਣਾ ਹੈ ਤਾਂ ਅਸੀਂ ਵੀ ਕੁਛ ਕਰੀਏ ਕਿ ਅਸੀਂ ਹਰਿਆਵਲ ਵੱਲ ਆਈਏ। ਸੋਚੋ ਸੋਚੋ ਹਰਿਆਵਲ ਦੀ ਕਿੰਨੀ ਲੋੜ ਹੈ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੋਣੇ ਆ ਗੀਤ ਤੋਂ ਬਾਅਦ।

ਇੱਕ ਆਦਮੀ ਹਵਾਈ ਜਹਾਜ਼ ਵਿੱਚ ਬੈਠਾ ਲੱਗਾ ਤਾਂ ਦਰਵਾਜ਼ੇ 'ਤੇ ਖੜੀ ਏਅਰ ਹੋਸਟੈਸ ਹੱਥ ਜੋੜ ਕੇ ਬੋਲੀ, ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਇਸ ਫਲਾਈਟ ਵਿੱਚ, ਤੁਹਾਨੂੰ ਬਿਲਕੁਲ ਹੀ ਘਰ ਵਰਗਾ ਮਾਹੌਲ ਮਿਲੇਗਾ। ਆਦਮੀ ਬਹੁਤ ਹੀ ਘਬਰਾ ਗਿਆ, ਡਰ ਗਿਆ ਅਤੇ ਉਸਨੇ ਬੜੇ ਹੀ ਘਬਰਾਹਟ ਵਿੱਚ ਕਿਹਾ, ਪਰ ਇੱਕ ਗੱਲ ਯਾਦ ਰੱਖਿਓ ਮੈਡਮ ਜੀ, ਇੱਥੇ ਮੈਂ ਝਾੜੂ ਪੋਚਾ ਬਿਲਕੁਲ ਨਹੀਂ ਕਰਾਂਗਾ। ਪ੍ਰੋਗਰਾਮ ਹੈ ਸੋਹਣੀ ਸਵੇਰ। ਅਸੀਂ ਆਏ ਦਿਨ ਅਖਬਾਰਾਂ ਵਿੱਚ ਕਿਤੇ ਵੀ ਨਿਊਜ਼ ਵਿੱਚ ਦੇਖਦੇ ਸੁਣਦੇ ਪੜ੍ਹਦੇ ਹਾਂ ਕਿ ਐਕਸੀਡੈਂਟ ਹੋ ਗਿਆ ਇਸ ਥਾਂ 'ਤੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2023-24 ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ 1,72,000 ਲੋਕਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋਈ ਅਤੇ ਔਸਤਨ ਹਰ 3 ਮਿੰਟ ਵਿੱਚ ਇੱਕ ਮੌਤ ਦੇ ਹਿਸਾਬ ਨਾਲ ਪ੍ਰਤੀ ਦਿਨ ਯਾਨੀ ਕਿ ਹਰ ਰੋਜ਼ 474 ਮੌਤਾਂ ਹੋਈਆਂ। ਇਹ ਸਿਲਸਿਲਾ ਜਾਰੀ ਹੈ, ਹਜੇ ਵੀ ਜਾਰੀ ਹੈ ਅਤੇ ਜਾਨ ਮਾਲ ਦੀ ਭਾਰੀ ਹਾਨੀ ਹੋ ਰਹੀ ਹੈ। ਜੋ ਪਿਛਲੇ ਕੁਛ ਦਿਨਾਂ ਦੀ ਗੱਲ ਕਰੀਏ ਤਾਂ ਇਹ ਜਿਹੜੀ ਆ ਇਹਨਾਂ ਘਟਨਾਵਾਂ ਤੋਂ ਬਿਲਕੁਲ ਸਾਫ਼ ਝਲਕਦਾ ਹੈ। ਹੁਣ 11 ਅਪ੍ਰੈਲ 2026 ਦੀ ਹੀ ਗੱਲ ਕਰੀਏ ਤਾਂ ਬਿਹਾਰ, ਹਿਮਾਚਲ ਪ੍ਰਦੇਸ਼, 12 ਨੂੰ ਉੱਤਰ ਪ੍ਰਦੇਸ਼ ਅਤੇ 12 ਅਪ੍ਰੈਲ ਨੂੰ ਹੀ ਕੋਟੀ ਸੇਖਾ, ਪੰਜਾਬ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਦੂਜੀ ਕਾਰ ਨਾਲ ਟਕਰਾ ਜਾਣ ਕਾਰਨ ਦੂਸਰੀ ਕਾਰ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ। 12 ਅਪ੍ਰੈਲ ਨੂੰ ਹੀ ਪਟਿਆਲਾ ਅਤੇ ਲੁਧਿਆਣਾ ਵਿੱਚ 2 ਬੇਕਾਬੂ ਕੰਬਾਈਨਾਂ ਨੇ 1 ਔਰਤ ਅਤੇ 2 ਨੌਜਵਾਨਾਂ ਨੂੰ ਕੁਚਲ ਕੇ ਮਾਰ ਦਿੱਤਾ। ਅਤੇ ਅਸੀਂ ਗੱਲ ਕਰ ਰਹੇ ਹਾਂ ਇੱਥੇ ਪੰਜਾਬ ਦੀ, ਤਾਂ ਲਗਾਤਾਰ ਪੰਜਾਬ ਵਿੱਚ ਵੀ ਇਹ ਜਿਹੜੀਆਂ ਹਾਦਸੇ ਨੇ ਹੋ ਰਹੇ ਨੇ। 14 ਅਪ੍ਰੈਲ ਨੂੰ ਹੀ ਬਠਿੰਡਾ ਵਿੱਚ ਤਲਵੰਡੀ ਸਾਬੋ ਵਿੱਚ ਵਿਸਾਖੀ ਦੇ ਮੇਲੇ ਤੋਂ ਪਰਤ ਰਹੀ ਇੱਕ ਬੱਚੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰ ਦਿੱਤਾ ਅਤੇ 14 ਅਪ੍ਰੈਲ ਨੂੰ ਹੀ ਟਾਂਡਾ ਉੜਮੁੜ ਪੰਜਾਬ ਵਿੱਚ ਇੱਕ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਟੁੱਟ ਗਈ ਅਤੇ ਉਸ ਵਿੱਚ ਸਵਾਰ ਔਰਤ ਦੀ ਮੌਤ ਅਤੇ 2 ਬਾਕੀ ਲੋਕ ਵੀ ਜ਼ਖਮੀ ਹੋ ਗਏ। ਅਤੇ 15 ਅਪ੍ਰੈਲ ਨੂੰ ਜਲੰਧਰ ਪੰਜਾਬ ਵਿੱਚ ਜਮਸ਼ੇਰ ਰੋਡ 'ਤੇ ਇੱਕ ਐਕਟਿਵਾ ਨੂੰ ਟਰੱਕ ਨੇ ਟੱਕਰ ਮਾਰਤੀ ਜਿਸ ਨਾਲ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ। ਅਤੇ ਇਸੇ ਤਰ੍ਹਾਂ ਅਤੇ 15 ਅਪ੍ਰੈਲ ਦੀ ਗੱਲ ਕਰੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਵਿੱਚ ਵਿਸਾਖੀ ਮੇਲੇ ਤੋਂ ਪਰਤ ਰਹੇ ਫਤਿਹਗੜ੍ਹ ਸਾਹਿਬ ਦੇ ਪਿੰਡ ਮੈਣ ਮਾਜਰੀ ਦੇ ਸ਼ਰਧਾਲੂ ਦੀ ਬੱਸ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਸ ਵਿੱਚ ਸਵਾਰ 8 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਬਾਕੀ ਦੇ 28 ਗੰਭੀਰ ਰੂਪ ਵਿੱਚ ਘਾਇਲ ਹੋ ਗਏ। ਅਤੇ ਇਸੇ ਤਰ੍ਹਾਂ ਦੀ

ਕਰੀਏ ਤਾਂ ਸੜਕ ਦੁਰਘਟਨਾਵਾਂ ਹਾਦਸਿਆਂ ਦੇ ਕਾਰਨਾਂ ਵਿੱਚ ਸੜਕਾਂ ਦੀ ਖਸਤਾ ਹਾਲਤ ਵੀ ਉਸ ਵਿੱਚ ਪਏ ਗੱਡੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਸ਼ਰਾਬ ਪੀ ਕੇ ਲਾਪਰਵਾਹੀ ਜਾਂ ਫਿਰ ਤੇਜ਼ ਗੱਡੀ ਚਲਾਉਣਾ ਜਾਂ ਫਿਰ ਗੱਡੀ ਦੀ ਪ੍ਰੈਕਟਿਸ ਨਾ ਕਰਨਾ ਲਗਾਤਾਰ ਵਧੇਰੇ ਸਮੇਂ ਤੱਕ ਬਿਨਾਂ ਰੁਕੇ ਜਾਂ ਬਿਨਾਂ ਪੂਰੀ ਨੀਂਦ ਲਏ ਗੱਡੀ ਨੂੰ ਚਲਾਉਣਾ ਇਹ ਚੀਜ਼ਾਂ ਸ਼ਾਮਿਲ ਹੈ। ਸੋ ਇਹਨਾਂ ਹਾਦਸਿਆਂ ਤੋਂ ਰੁਕਣਾ ਹੈ ਤਾਂ ਜ਼ਰੂਰੀ ਹੈ ਕਿ ਹੌਲੀ ਚਲੀਏ ਔਰ ਉਸ ਸਮੇਂ ਚਲੀਏ ਜਦੋਂ ਸੜਕਾਂ 'ਤੇ ਟ੍ਰੈਫਿਕ ਜੋ ਹੈ ਘੱਟ ਹੋਵੇ ਔਰ ਆਪਣੀ ਗੱਡੀ ਦੀ ਰਫ਼ਤਾਰ ਨੂੰ ਨਾ ਤੇਜ਼ ਕਰੋ ਨਾ ਤੇਜ਼ ਕਰੋ, ਹੌਲੀ ਚਲੋ। ਹੌਲੀ ਹੌਲੀ ਚੱਲਣ ਨਾਲ ਹੀ ਰਸਤਾ ਆਪਣੇ ਆਪ ਤੈਅ ਹੋ ਜਾਏਗਾ। ਸੋ ਜਾਨ ਮਾਲ ਦਾ ਨੁਕਸਾਨ ਜਿਹੜਾ ਹੋ ਰਿਹਾ ਹੈ ਇਹਨੂੰ ਰੋਕਣਾ ਰੁਕਣਾ ਬਹੁਤ ਹੀ ਜ਼ਰੂਰੀ ਸਾਡੇ ਹੱਥ ਵਿੱਚ ਵੀ ਹੈ ਤਾਂ ਕਿ ਅਸੀਂ, ਸਾਨੂੰ ਪਤਾ ਹੈ ਕਿ ਜੇ ਸੜਕ ਖਰਾਬ ਹੈ ਤਾਂ ਅਸੀਂ ਦਿਨ ਵੇਲੇ ਚਲੀਏ, ਹੌਲੀ ਚਲੀਏ ਔਰ ਸਹੀ ਟਾਈਮ 'ਤੇ ਨਿਕਲੀਏ, ਸਹੀ ਟਾਈਮ 'ਤੇ ਹੀ ਵਾਪਿਸ ਚਲੀਏ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਹਾਂ ਗੀਤ ਤੋਂ ਬਾਅਦ।

ਇੱਕ ਨੌਕਰ ਨੇ ਆਪਣੀ ਮੇਮ ਸਾਹਿਬ ਨੂੰ ਕਿਹਾ, ਮੇਮ ਸਾਹਿਬ ਟੇਬਲ 'ਤੇ ਰੱਖਿਆ ਹੋਇਆ ਗੁਲਦਸਤਾ ਮੇਰੇ ਕੋਲੋਂ ਟੁੱਟ ਗਿਆ ਹੈ, ਮੈਨੂੰ ਮਾਫ਼ ਕਰ ਦਿਉ। ਅਤੇ ਅੱਗੋਂ ਮੇਮ ਸਾਹਿਬ ਦਾ ਜਵਾਬ ਸੀ, ਅੱਛਾ। ਅਤੇ ਮੇਮ ਸਾਹਿਬ ਨੇ ਕਿਹਾ, ਪਹਿਲੀ ਗਲਤੀ ਹੈ ਇਸ ਲਈ। ਨੌਕਰ ਦਾ ਜਵਾਬ ਸੀ, ਇਸ ਲਈ ਕੀ ਮੇਮ ਸਾਹਿਬ? ਇਸ ਲਈ ਮਾਫ਼ ਕਰ ਰਹੀ ਹਾਂ, ਦੁਬਾਰਾ ਇੱਦਾਂ ਦੀ ਗਲਤੀ ਕੀਤੀ ਤਾਂ ਮੈਂ ਤੁਹਾਨੂੰ ਗੰਜਾ ਕਰ ਦਊਂਗੀ। ਅਤੇ ਅੱਗੋਂ ਨੌਕਰ ਦਾ ਜਵਾਬ ਸੀ, ਸਮਝ ਗਿਆ ਮੇਮ ਸਾਹਿਬ ਜੀ, ਸਾਹਿਬ ਵੀ ਤਾਂ ਸ਼ਾਇਦ ਇਸ ਲਈ ਗੰਜੇ ਹੋ ਗਏ ਨੇ। ਹੁਣ ਗਰਮੀ ਹੈ ਤਾਂ ਦੇਖੋ ਗੱਲ ਇਸ ਤਰ੍ਹਾਂ ਕਿ ਉਫ ਇਹ ਗਰਮੀ, ਹਾਏ ਇਹ ਗਰਮੀ, ਗਰਮੀ ਗਰਮੀ ਹੈ, ਅਸੀਂ ਹਮੇਸ਼ਾ ਇਹ ਕਹਿੰਦੇ ਹਾਂ। ਪਰ ਇਹ ਹੈ ਕਿ ਮੌਸਮ ਦਾ ਤਾਪਮਾਨ 40 ਡਿਗਰੀ ਤੋਂ ਜੇਕਰ ਵੱਧ ਹੋ ਜਾਂਦਾ ਹੈ ਤਾਂ ਆਪਣਾ ਧਿਆਨ ਆਪ ਹੀ ਰੱਖਣਾ ਚਾਹੀਦਾ ਹੈ। ਜੇਕਰ ਕਿਤੇ ਕੋਈ ਸਮੱਸਿਆ ਹੋ ਰਹੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਔਰ ਗਰਮੀ ਵਿੱਚ ਕੀ ਕਰਨਾ ਚਾਹੀਦਾ ਹੈ, ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅਤੇ ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿੱਚ ਤਾਪਮਾਨ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਤੋਂ ਬਚਾਅ ਲਈ ਕਰਨਾ ਹੈ ਤਾਂ ਸਵੇਰੇ ਅਤੇ ਸ਼ਾਮ ਨੂੰ ਠੰਡੇ ਸਮੇਂ ਹੀ ਬਾਹਰ ਦੇ ਕੰਮ ਕਰਨ ਦੀ ਯੋਜਨਾ ਬਣਾਓ। ਪਿਆਸ ਨਹੀਂ ਲੱਗ ਰਹੀ ਤਾਂ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਹਲਕੇ ਰੰਗ ਦੇ ਸੂਤੀ ਅਤੇ ਢਿੱਲੇ ਕੱਪੜੇ ਪਹਿਨੋ ਜੋ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਨੇ। ਸਿਰ ਨੂੰ ਕੱਪੜੇ, ਟੋਪੀ, ਛਤਰੀ, ਤੌਲੀਏ, ਪਗੜੀ ਜਾਂ ਫਿਰ ਦੁਪੱਟੇ ਨਾਲ ਢੱਕ ਕੇ ਰੱਖੋ ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ। ਬਾਹਰ ਜਾਣ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਅਤੇ ਸਮੇਂ ਸਮੇਂ 'ਤੇ ਪਾਣੀ ਪੀਂਦੇ ਰਹੋ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ORS ਵਰਗੇ ਤਰਲ ਪਦਾਰਥਾਂ ਦਾ ਸੇਵਨ ਵਧਾਓ। ਕੋਲਡ ਡਰਿੰਕ ਘੱਟ ਪੀਓ। ਤਰਬੂਜ਼, ਸੰਤਰਾ, ਅੰਗੂਰ, ਖੀਰਾ, ਟਮਾਟਰ ਅਤੇ ਹੋਰ ਮੌਸਮੀ ਫਲ ਅਤੇ ਸਬਜ਼ੀਆਂ ਵੱਧ ਖਾਓ ਕਿਉਂਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਧੁੱਪ ਵਿੱਚ ਜੇਕਰ ਕੰਮ ਕਰ ਰਹੇ ਹੋ ਤਾਂ ਕੰਮ ਕਰਦੇ ਸਮੇਂ ਵਿਚਾਲੇ ਛਾਂ ਵਿੱਚ ਆਰਾਮ ਕਰੋ ਤਾਂ ਕਿ ਸਰੀਰ ਠੰਡਾ ਰਹਿ ਸਕੇ, ਸਰੀਰ ਨੂੰ ਠੰਡਕ ਮਿਲ ਸਕੇ। ਧੁੱਪ ਵਿੱਚ ਨਿਕਲਦੇ ਸਮੇਂ ਸਨਸਕ੍ਰੀਨ ਅਤੇ ਐਨਕਾਂ ਦੀ ਵਰਤੋਂ ਕਰੋ। ਘਰਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਠੰਡਕ ਬਣਾਈ ਰੱਖਣ ਵਿੱਚ ਪੱਖੇ, ਕੂਲਰ, ਹਵਾ ਦੀ ਸਹੀ ਵਿਵਸਥਾ ਰੱਖੋ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਕਾ ਅਤੇ ਪੌਸ਼ਟਿਕ ਭੋਜਨ ਕਰੋ। ਖਾਲੀ ਪੇਟ ਨਾ ਰਹੋ। ਦੁਪਹਿਰ 12 ਤੋਂ ਲੈ ਕੇ ਸ਼ਾਮ 4 ਵਜੇ ਤੱਕ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਸਮੇਂ ਬਾਹਰ ਨਾ ਲੈ ਕੇ ਜਾਓ। ਬਹੁਤ ਹੀ ਜ਼ਿਆਦਾ ਗਰਮੀ ਦੇ ਸਮੇਂ ਰਸੋਈ ਵਿੱਚ ਲੰਬੇ ਸਮੇਂ ਤੱਕ ਖਾਣਾ ਬਣਾਉਣ ਤੋਂ ਬਚੋ ਅਤੇ ਰਸੋਈ ਵਿੱਚ ਹਵਾ ਆਉਣ ਜਾਣ ਦੀ ਵਧੀਆ ਵਿਵਸਥਾ ਰੱਖਣੀ ਚਾਹੀਦੀ ਹੈ। ਅਤੇ ਬੇਹੱਦ ਅਤੇ ਖੁੱਲ੍ਹਾ ਭੋਜਨ ਨਾ ਖਾਓ ਕਿਉਂਕਿ ਗਰਮੀ ਵਿੱਚ ਇਹ ਜਲਦੀ ਖਰਾਬ ਹੋ ਸਕਦਾ ਹੈ। ਇਹ ਸਭ ਕੁਝ ਚਾਹੇ ਅਸੀਂ ਬੋਲ ਰਹੇ ਹਾਂ, ਇਹ ਮਾਹਿਰਾਂ ਦੀ ਹੀ ਸਲਾਹ ਹੈ, ਇਹ ਮਾਹਿਰਾਂ ਦਾ ਹੀ ਕਹਿਣਾ ਹੈ। ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੌਸਮ ਚਾਹੇ ਕੋਈ ਵੀ ਕਿਉਂ ਨਾ ਹੋਵੇ, ਬੱਸੇ ਦਾ ਉਸੇ ਹਿਸਾਬ ਨਾਲ ਧਿਆਨ ਰੱਖੋ ਜਿਸ ਹਿਸਾਬ ਨਾਲ ਮੌਸਮ ਹੈ।

0: ਆਪਾਂ ਸਾਰੇ ਜਾਣਦੇ ਹਾਂ ਕਿ ਸੈਂਸਸ 2027 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ 4 ਅਪ੍ਰੈਲ ਤੋਂ 14 ਮਈ ਤੱਕ ਚੱਲੇਗੀ, ਜਦਕਿ ਮਕਾਨ ਸੂਚੀਕਰਨ ਦਾ ਕੰਮ 15 ਮਈ ਤੋਂ 13 ਜੂਨ ਤੱਕ ਕੀਤਾ ਜਾਵੇਗਾ। ਇਸੇ ਮੁਹਿੰਮ ਦਾ ਮੁੱਖ ਉਦੇਸ਼ ਹਰ ਨਾਗਰਿਕ ਦੀ ਸਹੀ ਜਾਣਕਾਰੀ ਇਕੱਠੀ ਕਰਨਾ ਹੈ ਤਾਂ ਜੋ ਭਵਿੱਖ ਦੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਅਤੇ ਫਿਰ ਲੈਂਦੇ ਹਾਂ ਇਸ 'ਤੇ ਜਾਣਕਾਰੀ।
1: ਸਤਿ ਸ਼੍ਰੀ ਅਕਾਲ, ਮੈਂ ਨਵਜੋਤ ਖੋਸਾ, ਡਾਇਰੈਕਟਰ ਸੈਂਸਸ ਪੰਜਾਬ। ਪੰਜਾਬ ਦੇ ਵਿੱਚ ਸਵੈ ਗਣਨਾ ਦੀ ਸਹੂਲਤ 30 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 14 ਮਈ 2026 ਤੱਕ 15 ਦਿਨਾਂ ਲਈ ਉਪਲਬਧ ਰਹੇਗੀ। ਮੈਂ ਪੰਜਾਬ ਦੇ ਸਾਰੇ

0: ਅਮਰੀਕਾ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਸਵੈ ਗਣਨਾ ਪੋਰਟਲ SE.census.gov.in ਰਾਹੀਂ ਆਪਣੀ ਜਾਣਕਾਰੀ ਆਨਲਾਈਨ ਜਮ੍ਹਾਂ ਕਰਵਾਉਣ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਤੁਹਾਨੂੰ 11 ਅੰਕਾਂ ਦਾ ਰੈਫਰੈਂਸ ਆਈਡੀ ਪ੍ਰਾਪਤ ਹੋਵੇਗਾ ਜਿਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ। ਜਨਗਣਨਾ 2027 ਲਈ ਗਿਣਤੀਕਾਰ ਤੁਹਾਡੇ ਘਰ 15 ਮਈ 2026 ਤੋਂ 13 ਜੂਨ 2026 ਤੱਕ ਦੌਰਾ ਕਰਨਗੇ ਅਤੇ 33 ਨਿਰਧਾਰਿਤ ਪ੍ਰਸ਼ਨਾਂ ਰਾਹੀਂ ਜਾਣਕਾਰੀ ਇਕੱਠੀ ਕਰਨਗੇ। ਜਿਨ੍ਹਾਂ ਨਾਗਰਿਕਾਂ ਨੇ ਸਵੈ ਗਣਨਾ ਪੂਰੀ ਕਰ ਲਈ ਹੈ ਉਹ ਆਪਣੀ 11 ਅੰਕਾਂ ਵਾਲੀ ਸਵੈ ਗਣਨਾ ਰੈਫਰੈਂਸ ਆਈਡੀ ਉਹਨਾਂ ਨੂੰ ਦੇਣਗੇ। ਤੁਹਾਨੂੰ ਯਕੀਨ ਦਿੱਤਾ ਜਾਂਦਾ ਹੈ ਕਿ ਤੁਹਾਡਾ ਡਾਟਾ ਸੁਰੱਖਿਅਤ ਰੱਖਿਆ ਜਾਵੇਗਾ। ਇਸ ਅਭਿਆਨ ਵਿੱਚ ਤੁਹਾਡੀ ਭਾਗੀਦਾਰੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਆਓ ਅਸੀਂ ਸਾਰੇ ਮਿਲ ਕੇ ਜਨਗਣਨਾ 2027 ਨੂੰ ਕਾਮਯਾਬ ਬਣਾਈਏ।
1: ਅਮਰਿੰਦਰ ਕੌਰ ਬਰਾੜ, ADC ਜਨਰਲ ਜਲੰਧਰ।
2: ਇਹ ਜਿਹੜਾ ਸੈਂਸਸ ਸਾਡਾ ਹੈਗਾ ਇਸ ਵਾਰ ਦਾ, ਇਹ ਹਿਸਟੋਰਿਕ ਗੈਪ ਆਫ 16 ਈਅਰਸ ਤੋਂ ਬਾਅਦ ਹੋ ਰਿਹਾ ਹੈਗਾ। ਦ ਲਾਸਟ ਸੈਂਸਸ ਵਾਜ਼ ਹੈਲਡ ਇਨ 2011, ਬਟ COVID-19 ਦੇ ਚੱਲਦਿਆਂ ਇਹ ਜਿਹੜਾ ਸੈਂਸਸ ਸੀਗਾ 2021 ਦੇ ਵਿੱਚ ਹੋਣਾ ਸੀਗਾ, ਬਟ 2021 ਦੇ ਵਿੱਚ ਨਾ ਹੋ ਕੇ ਹੁਣ ਇਹ 2026 ਦੇ ਵਿੱਚ ਸ਼ੁਰੂ ਕੀਤਾ ਗਿਆ ਹੈਗਾ। ਇਸ ਸੈਂਸਸ ਦੀ ਇੱਕ ਵਿਲੱਖਣ ਫੀਚਰ ਇਹ ਹੈਗੀ ਹੈ ਕਿ ਇਟ ਇਜ਼ ਅ ਆਲ ਡਿਜੀਟਲੀ ਡਨ ਸੈਂਸਸ, ਬਿਕੋਜ਼ ਪਹਿਲਾਂ ਸਾਡੇ ਜਿਹੜੇ ਸੈਂਸਸ ਹੁੰਦੇ ਰਹੇ ਹੈਗੇ ਨੇ, ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉਹ ਐਨਿਊਮਰੇਟਰਸ ਵੱਲੋਂ ਪੇਪਰਸ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਫੋਰਮਸ ਭਰੇ ਜਾਂਦੇ ਸੀਗੇ, ਇਨਫੋਰਮੇਸ਼ਨ ਇਕੱਤਰ ਕੀਤੀ ਜਾਂਦੀ ਸੀ। ਇਹ ਇੱਕ ਪਹਿਲਾ ਅਜਿਹਾ ਸੈਂਸਸ ਹੈ ਜਿਹੜਾ ਹੁਣ ਚੱਲ ਰਿਹਾ ਹੈ, ਜਿਹਦੇ ਵਿੱਚ ਸਿਰਫ ਅਤੇ ਸਿਰਫ ਡਿਜੀਟਲ ਤਰੀਕੇ ਦੇ ਨਾਲ ਹੈ ਜਿਹੜੀ ਇਨਫੋਰਮੇਸ਼ਨ ਇਕੱਤਰ ਕੀਤੀ ਜਾ ਰਹੀ ਹੈਗੀ ਹੈ ਥਰੂ ਅ ਮੋਬਾਈਲ ਐਪ। ਦੂਸਰੀ ਇਹਦੀ ਵਿਸ਼ੇਸ਼ ਚੀਜ਼ ਇਹ ਹੈਗੀ ਹੈ ਵੀ ਕਿਉਂ ਜੋ ਇਹ ਡਿਜੀਟਲ ਇਨਫੋਰਮੇਸ਼ਨ ਇਕੱਤਰ ਕੀਤੀ ਜਾ ਰਹੀ ਹੈਗੀ ਹੈ, ਇਸੇ ਕਾਰਨ ਜਿਹੜਾ ਇਹ ਸੈਂਸਸ ਦਾ ਨਤੀਜਾ ਹੈਗਾ, ਇਹਦੀਆਂ ਜਿਹੜੀਆਂ ਫਿਗਰਸ ਹੈਗੀਆਂ ਨੇ ਉਹ ਰੀਅਲ ਟਾਈਮ ਪ੍ਰੋਸੈਸ ਹੋਣਗੀਆਂ ਅਤੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਪਬਲਿਸ਼ ਹੋ ਕੇ ਤੁਹਾਡੇ ਸਭ ਦੇ ਸਾਹਮਣੇ ਆਉਣਗੀਆਂ। ਉਸ ਤੋਂ ਸਿਵਾ ਇਹਦੀ ਇੰਪੋਰਟੈਂਟ ਫੀਚਰ ਇਹ ਹੈਗੀ ਹੈ ਕਿ ਇਹਦੇ ਵਿੱਚ ਸਾਡਾ ਜਿੰਨੀਆਂ ਵੀ ਵੈਲਫੇਅਰ ਸਕੀਮਸ ਹੈਗੀਆਂ ਨੇ ਉਹ ਉਹਦਾ ਆਧਾਰ ਬਣਨਾ ਹੈਗਾ, ਇਹ ਜਿਹੜਾ ਡੇਟਾ ਇਹਦੇ ਚ ਉੱਭਰ ਕੇ ਆਉਣਾ ਹੈਗਾ।
1: ਜੁਆਇੰਟ ਕਮਿਸ਼ਨਰ ਡਾਕਟਰ ਸੁਮਨਦੀਪ ਕੌਰ।
3: ਭਾਰਤ ਸਰਕਾਰ ਦੁਆਰਾ ਜਨਗਣਨਾ ਦੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਹ ਜਿਹੜੀ ਜਨਗਣਨਾ ਹੈ ਇਹ 3 ਪੜਾਵਾਂ ਵਿੱਚ ਹੋਵੇਗੀ। ਪਹਿਲਾ ਪੜਾਅ ਜਿਹੜਾ ਆ ਉਹ ਸ਼ੁਰੂ ਹੋ ਚੁੱਕਾ ਹੈ, ਜਿਹੜਾ ਕਿ 30 ਅਪ੍ਰੈਲ ਤੋਂ 14 ਮਈ ਤੱਕ ਚੱਲੇਗਾ। ਇਸ ਤੋਂ ਬਾਅਦ ਜਿਹੜੀ ਜਨਗਣਨਾ ਹੋਏਗੀ ਉਹ 15 ਮਈ ਤੋਂ 13 ਜੂਨ ਤੱਕ ਘਰ ਘਰ ਵਿੱਚ ਜਾ ਕੇ ਜਨਗਣਨਾ ਹੋਏਗੀ, ਅਤੇ ਜਿਹੜਾ ਇਹਦਾ ਆਖਰੀ ਪੜਾਅ ਹੋਵੇਗਾ ਉਹ ਫਰਵਰੀ ਵਿੱਚ 2027 ਵਿੱਚ ਮੁਕੰਮਲ ਹੋਵੇਗਾ। ਉਸ ਦੇ ਵਿੱਚ ਅਸੀਂ ਆਬਾਦੀ ਦੀ ਜਨਗਣਨਾ ਕਰਾਂਗੇ। ਇਸ ਜਨਗਣਨਾ ਦੇ ਨਾਲ ਸਾਡੀਆਂ ਸਰਕਾਰੀ ਪੋਲਿਸੀਆਂ ਬਣਨਗੀਆਂ। ਬਹੁਤ ਸਾਲਾਂ ਬਾਅਦ ਸਾਡੀ ਜਨਗਣਨਾ ਹੋ ਰਹੀ ਹੈ, ਤਾਂ ਇਸ ਜਨਗਣਨਾ ਵਿੱਚ ਅਸੀਂ ਮੈਂ ਸਾਰੇ ਜਲੰਧਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਆਪਣਾ ਯੋਗਦਾਨ ਪਾਉਣ। ਯੂਥ ਇਹਦੇ ਵਿੱਚ ਬਹੁਤ ਅੱਛੀ ਤਰੀਕੇ ਨਾਲ ਪਾਰਟੀਸਪੇਟ ਕਰ ਰਹੇ ਹਨ, ਕਿਉਂਕਿ ਯੂਥ ਫੋਨ ਯੂਜ਼ ਕਰਦੇ ਹਨ ਅਤੇ ਇਹ ਔਨਲਾਈਨ ਪ੍ਰੋਸੈਸ ਹੈ, ਤਾਂ ਅਸੀਂ ਇਹਦੀ ਹੋਰ ਵੀ ਅਵੇਅਰਨੈਸ ਕਰ ਰਹੇ ਹਾਂ। ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਕਿ ਇਹਦੀ ਵੱਧ ਤੋਂ ਵੱਧ ਇਹਦੀ ਜਨਗਣਨਾ ਦੇ ਵਿੱਚ ਆਪਾਂ ਸਵੈ ਜਨਗਣਨਾ ਕਰੀਏ, ਤਾਂ ਜੋ ਜਦੋਂ ਸਾਡੇ ਘਰ ਗਿਣਤੀਕਾਰ ਆਉਣ ਤਾਂ ਉਹਨਾਂ ਦਾ ਵੀ ਕੰਮ ਸਿੰਪਲ ਹੋਵੇ ਅਤੇ ਅਸੀਂ ਇੱਕ ਅੱਛੀ ਅਤੇ ਸਹੀ ਇਨਫੋਰਮੇਸ਼ਨ ਦੇ ਸਕੀਏ ਕਿ ਇਹ ਜਿਹੜੀ ਜਨਗਣਨਾ ਵਾਲੇ ਆਉਣਗੇ ਤੁਹਾਡੇ ਘਰਾਂ ਦੇ ਵਿੱਚ ਆਉਣਗੇ, ਉਸ ਦੇ ਵਿੱਚ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ। ਜਿਹੜਾ ਵੀ ਗਿਣਤੀਕਾਰ ਤੁਹਾਡੇ ਘਰ ਵਿੱਚ ਆਏਗਾ ਉਹ ਇੱਕ ID ਕਾਰਡ ਆਪਣੇ ਨਾਲ ਕੈਰੀ ਕਰ ਰਿਹਾ ਹੋਏਗਾ, ਉਸਦੇ ਉੱਤੇ ਇੱਕ QR ਕੋਡ ਵੀ ਦਿੱਤਾ ਹੋਏਗਾ। ਜੇਕਰ ਅਸੀਂ ਆਪਣੇ ਫੋਨ ਦੇ ਨਾਲ ਉਹਨਾਂ ਦਾ QR ਕੋਡ ਸਕੈਨ ਕਰਾਂਗੇ ਤਾਂ ਉਹਨਾਂ ਦਾ ਪਤਾ ਚੱਲ ਜਾਏਗਾ ਉਹ ਕਿਹੜੇ ਮਹਿਕਮੇ ਤੋਂ ਆਏ ਆ ਅਤੇ ਉਹਨਾਂ ਨੂੰ ਕਿਸਨੇ ਭੇਜਿਆ ਹੋਇਆ ਹੈ।
1: ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ।
4: ਇਹ ਜਨਗਣਨਾ ਭਾਰਤ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, 30 ਅਪ੍ਰੈਲ ਤੋਂ 15 ਮਈ ਤੱਕ ਡਿਜੀਟਲ ਹੋਏਗੀ ਔਰ ਪਹਿਲੀ ਵਾਰੀ ਹੈ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਅਗਵਾਈ ਥੱਲੇ ਇਹ ਜਨਗਣਨਾ ਡਿਜੀਟਲ ਜਨਗਣਨਾ ਹੋ ਰਹੀ ਹੈ ਕਿ ਤੁਸੀਂ ਇਸ ਜਨਗਣਨਾ ਦੇ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਓ, ਦੇਸ਼ ਦੀ ਤਰੱਕੀ ਲਈ ਜਿਹੜਾ ਹੈਗਾ ਆਪਣਾ ਅਸੀਂ ਅਗਾਂਹ ਜਿਹੜਾ ਹੈਗਾ ਉਹਦੇ ਵਿੱਚ ਆਪਣਾ ਯੋਗਦਾਨ ਪਾਈਏ। ਬਹੁਤ ਬਹੁਤ ਧੰਨਵਾਦ।

0: ਕੇਂਦਰ ਸਰਕਾਰ ਦੀ ਤਰਫੋਂ ਡਿਜੀਟਲ ਇੰਡੀਆ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵੱਧ ਰਹੇ ਡਿਜੀਟਲ ਸੇਵਾਵਾਂ ਅਤੇ ਇੰਟਰਨੈਟ ਦੇ ਯੂਜ਼ ਦੇ ਚੱਲਦੇ ਇਸਤੇਮਾਲ ਦੇ ਚੱਲਦੇ ਦੇਸ਼ ਭਰ ਵਿੱਚ ਸਾਈਬਰ ਅਪਰਾਧਾਂ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚੱਲਦੇ ਦੇਸ਼ ਵਿੱਚ ਹਰ ਪਲ ਲੋਕ ਸਾਈਬਰ ਲੁਟੇਰਿਆਂ ਦਾ ਸ਼ਿਕਾਰ ਹੋ ਰਹੇ ਨੇ। ਆਨਲਾਈਨ ਠੱਗੀ, ਫਰਜ਼ੀ ਕਾਲ ਅਤੇ ਡਿਜੀਟਲ ਫਰੋਡ ਦੇ ਜ਼ਰੀਏ ਅਪਰਾਧੀ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਸਾਈਬਰ ਜਿਹੜੇ ਲੁਟੇਰੇ ਨੇ ਫੇਕ ਲਿੰਕ, OTP, ਫਰੋਡ, ਫਿਸ਼ਿੰਗ ਸਕੈਮ, ਆਨਲਾਈਨ ਧੋਖਾਧੜੀ, ਡਿਜੀਟਲ ਅਰੈਸਟ, ਸੋਸ਼ਲ ਮੀਡੀਆ ਅਕਾਊਂਟ ਹੈਕਿੰਗ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ। ਸਰਕਾਰੀ ਅੰਕੜਿਆਂ ਅਨੁਸਾਰ ਸਾਈਬਰ ਕ੍ਰਾਈਮ ਹੈਲਪਲਾਈਨ 1930 ਅਤੇ ਪਿਛਲੇ ਇੱਕ ਸਾਲ ਵਿੱਚ ਸਾਈਬਰ ਕ੍ਰਾਈਮ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਹਾਲ ਵਿੱਚ ਹੀ ਕ੍ਰਿਪਟੋ ਕੁਈਨ ਦੇ ਇੱਕ ਕਾਰੋਬਾਰੀ ਤੋਂ ਕਰੀਬ ਬਹੁਤ ਸਾਰੇ ਪੈਸੇ ਆਨਲਾਈਨ ਦੀ ਠੱਗੀ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਵੱਡੀ ਠੱਗੀਆਂ ਹੋ ਚੁੱਕੀਆਂ ਨੇ। ਦੇਖਿਆ ਜਾਵੇ ਤਾਂ ਅੰਕੜਿਆਂ ਦੇ ਅਨੁਸਾਰ ਸਾਲ 2023 ਵਿੱਚ ਹਰ ਰੋਜ਼ 26,411 ਕਾਲਸ ਅਤੇ ਸਾਲ 2024 ਵਿੱਚ ਇਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਅਤੇ ਸਾਲ 2025 ਵਿੱਚ ਇਹ ਸ਼ਿਕਾਇਤ ਕਾਲਸ 2023 ਦੇ ਅੰਕੜਿਆਂ ਤੋਂ ਵੱਧ ਕੇ 3 ਗੁਣਾ ਪਾਰ ਹੋ ਗਏ, ਜਦਕਿ ਜਨਵਰੀ 2026 ਵਿੱਚ ਹਰ ਰੋਜ਼ ਆਉਣ ਵਾਲੀ ਕਾਲ 70,000 ਦੇ ਕਰੀਬ ਪਹੁੰਚ ਗਈ। ਅਤੇ ਇਸ ਸੰਬੰਧੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਈਬਰ ਅਪਰਾਧ ਨੂੰ ਲੈ ਕੇ ਹੈਲਪਲਾਈਨ 'ਤੇ ਸ਼ਿਕਾਇਤਾਂ ਵੱਧ ਰਹੇ ਨੇ। ਉੱਥੇ ਸਰਕਾਰ ਦੀ ਤਰਫੋਂ ਲੋਕਾਂ ਨੂੰ ਇਹਨਾਂ ਅਪਰਾਧੀਆਂ ਤੋਂ ਬਚਣ ਦੇ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਕੋਈ ਸਾਈਬਰ ਅਪਰਾਧ ਹੁੰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ 1930 'ਤੇ ਕੀਤੀ ਜਾਏ, ਜਿਸ ਨਾਲ ਬੈਂਕਿੰਗ ਫਰੋਡ ਜਾਂ ਆਨਲਾਈਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸਾਈਬਰ ਅਪਰਾਧਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਅਤੇ ਸ਼ਿਕਾਇਤਾਂ ਦਾ ਅੰਕੜਾ ਵਧਣਾ ਚੜ੍ਹਾ ਹੈ ਚਿੰਤਾਜਨਕ ਹੈ। ਅੰਕੜਿਆਂ ਅਨੁਸਾਰ ਜਿਵੇਂ ਅਸੀਂ ਗੱਲ ਕੀਤੀ ਹੈ, ਪਤਾ ਚੱਲਦਾ ਹੈ ਕਿ ਦੇਸ਼ ਵਿੱਚ ਡਿਜੀਟਲ ਖਤਰੇ ਅਤੇ ਸਾਈਬਰ ਅਪਰਾਧ ਕਿਸ ਤਰ੍ਹਾਂ ਵੱਧ ਰਹੇ ਨੇ ਅਤੇ 2025-26 ਦੇ ਪਹਿਲੇ ਮਹੀਨੇ ਵਿੱਚ ਹੀ 25 ਲੱਖ ਤੋਂ ਕਰੀਬ ਵੱਧ ਸ਼ਿਕਾਇਤਾਂ ਮਿਲੀਆਂ। ਸਾਲ 2024 ਵਿੱਚ ਕਾਲਸ ਜਿਹੜੀਆਂ ਸੀ ਕਰੀਬ 130% ਦਾ ਵਾਧਾ ਹੋਇਆ ਅਤੇ ਇਸ ਤਰ੍ਹਾਂ ਇਹ ਜਿਹੜੀਆਂ ਕਾਲਸ ਨੇ ਇਸ ਵਿੱਚ ਵਾਧਾ ਹੀ ਹੋ ਰਿਹਾ ਹੈ। ਸੋ ਅਸੀਂ ਤਾਂ ਵਾਰ ਵਾਰ ਕਹਿੰਦੇ ਹਾਂ ਕਿ ਦੇਖੋ ਗੱਲ ਇਸ ਤਰ੍ਹਾਂ ਕਿ ਮੋਬਾਈਲ ਦਾ ਇਸਤੇਮਾਲ ਜ਼ਰੂਰ ਕਰੋ, ਗਲਤ ਲਿੰਕ 'ਤੇ ਕਲਿੱਕ ਨਾ ਕਰੋ, ਕਿਸੇ ਵੀ ਲਾਲਚ ਵਿੱਚ ਨਾ ਆਓ। ਸ਼ੋਪਿੰਗ ਸਾਈਟਸ ਬਹੁਤ ਨੇ, ਇਹਨਾਂ ਦੀ ਪਹਿਲੇ ਪੂਰੀ ਤਰ੍ਹਾਂ ਜਾਣਕਾਰੀ ਲਵੋ, ਉਸ ਤੋਂ ਬਾਅਦ ਹੀ ਕਿਸੇ ਲਿੰਕ 'ਤੇ ਕਲਿੱਕ ਕਰੋ। ਸ਼ੋਪਿੰਗ ਕਰਨੀ ਹੈ ਤਾਂ ਸਹੀ ਤਰੀਕੇ ਨਾਲ ਕਰੋ, ਨਹੀਂ ਤਾਂ ਦੇਖੋ ਗੱਲ ਇਸ ਤਰ੍ਹਾਂ ਕਿ ਫਿਰ ਕੁਛ ਨਾ ਕੁਛ ਹੋ ਜਾਏਗਾ ਤਾਂ ਫਿਰ ਤੁਸੀਂ ਪਰੇਸ਼ਾਨ ਹੋਵੋਗੇ। ਅਤੇ ਜੇਕਰ ਕੁਛ ਹੋ ਜਾਂਦਾ ਤਾਂ ਅਸੀਂ ਵਾਰ ਵਾਰ ਇਹੀ ਕਹਿੰਦੇ ਹਾਂ ਕਿ 1930 'ਤੇ ਜਲਦ ਤੋਂ ਜਲਦ ਆਪਣੀ ਸ਼ਿਕਾਇਤ ਦਰਜ ਕਰਵਾਓ। ਪਰ ਫਿਲਹਾਲ ਇੱਥੇ ਕੋਈ ਸ਼ਿਕਾਇਤ ਨਹੀਂ ਹੈ, ਅਸੀਂ ਜਾਣਕਾਰੀ ਦੇ ਰਹੇ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ।
1: ਬੜੇ

ਇੱਕ ਪਤੀ ਖਾਣਾ ਖਾ ਰਿਹਾ ਸੀ ਅਤੇ ਪਤਨੀ ਨੇ ਪੁੱਛਿਆ, ਖਾਣਾ ਕਿਸ ਤਰ੍ਹਾਂ ਦਾ ਬਣਿਆ ਹੈ? ਪਤੀ ਮਹਾਰਾਜ ਜੀ ਖਾਣਾ ਖਾ ਰਹੇ ਸਨ। ਉਹਨਾਂ ਨੇ ਚੁੱਪਚਾਪ ਕਿਹਾ, ਬਹੁਤ ਵਧੀਆ, ਸਬਜ਼ੀ ਬਹੁਤ ਵਧੀਆ ਬਣੀ ਹੈ। ਪਤਨੀ ਨੇ ਪੁੱਛਿਆ ਬੜੀ ਹੈਰਾਨ ਹੋ ਕੇ, ਪਰ ਬੇਟਾ ਕਹਿੰਦਾ ਸੀ ਤੁਸੀਂ ਅੱਜ ਸਬਜ਼ੀ ਚੰਗੀ ਨਹੀਂ ਬਣਾਈ। ਅਤੇ ਪਤੀ ਮਹਾਰਾਜ ਜੀ ਨੇ ਹੋਕਾ ਭਰਿਆ ਅਤੇ ਬੋਲੇ, ਹਜੇ ਉਹਦਾ ਵਿਆਹ ਨਹੀਂ ਨਾ ਹੋਇਆ, ਇਸ ਕਰਕੇ ਬਸ ਵਿਆਹ ਹੋ ਲੈਣ ਦੇ, ਫਿਰ ਪਤਾ ਲੱਗ ਜਾਏਗਾ ਕਿਹੜੀ ਗੱਲ ਕਿਸ ਤਰ੍ਹਾਂ ਕਹਿਣੀ ਹੈ ਅਤੇ ਕਿਸ ਤਰ੍ਹਾਂ ਨਹੀਂ। ਆਕਾਸ਼ਵਾਣੀ ਦਾ ਉਪਰਾਲਾ ਰਿਹਾ ਹੈ ਕਿ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਏ। 90 ਸਾਲਾਂ ਦਾ ਹਮਸਫ਼ਰ ਹੈ ਆਕਾਸ਼ਵਾਣੀ। ਅਤੇ ਪੂਰਵੋਤਰ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਦੀ ਗੱਲ ਕਰੀਏ ਤਾਂ 1 ਜੁਲਾਈ 1948 ਨੂੰ ਪੂਰਵੋਤਰ ਭਾਰਤ ਨੌਰਥ ਈਸਟ ਇੰਡੀਆ ਵਿੱਚ ਰੇਡੀਓ ਦੇ ਗੌਰਵਸ਼ਾਲੀ ਸਫ਼ਰ ਦੀ ਇਤਿਹਾਸਿਕ ਸ਼ੁਰੂਆਤ ਹੋਈ। ਸ਼ਿਲੋਂਗ ਅਤੇ ਗੁਹਾਟੀ ਵਿੱਚ ਇੱਕ ਸਮੇਂ ਹੀ ਆਲ ਇੰਡੀਆ ਰੇਡੀਓ ਦੇ ਟਵਿਨ ਸਟੇਸ਼ਨ ਦਾ ਜਨਮ ਹੋਇਆ। ਜਦੋਂ ਸ਼ਿਲੋਂਗ ਅਣਵੰਡੇ ਅਸਾਮ ਦੀ ਪ੍ਰਸ਼ਾਸਕੀ ਰਾਜਧਾਨੀ ਸੀ, ਗੁਹਾਟੀ ਸਟੇਸ਼ਨ ਬ੍ਰਹਮਪੁੱਤਰ ਦੇ ਕੰਢੇ ਉਜ਼ਾਨ ਬਾਜ਼ਾਰ ਘਾਟ ਤੋਂ ਸ਼ੁਰੂ ਹੋਇਆ ਸੀ ਅਤੇ ਸਟੇਸ਼ਨ ਦਾ ਪਹਿਲਾ ਪ੍ਰਸਾਰਣ 1 ਜੁਲਾਈ 1948 ਨੂੰ ਹੋਇਆ ਸੀ। ਇਹਨਾਂ ਕੇਂਦਰਾਂ ਦਾ ਉਦਘਾਟਨ ਸ਼ੁਰੂਆਤ ਸ਼ਿਲੋਂਗ ਵਿੱਚ ਉਹਨਾਂ ਦੇ ਮੁੱਖ ਮੰਤਰੀ ਗੋਪੀਨਾਥ ਬੋਰਦੋਲੋਈ ਅਤੇ ਗੁਹਾਟੀ ਵਿੱਚ ਮੌਲਾਨਾ ਮੁਹੰਮਦ ਤੈਯੂਬੁੱਲਾ ਦੁਆਰਾ ਕੀਤਾ ਗਿਆ। 8 ਅਪ੍ਰੈਲ 1999 ਨੂੰ ਇੰਟੀਗ੍ਰੇਟਿਡ ਨੌਰਥ ਈਸਟ ਸਰਵਿਸ INES ਦੀ ਸ਼ੁਰੂਆਤ ਹੋਈ। ਸੋ ਆਕਾਸ਼ਵਾਣੀ ਦਾ ਉਪਰਾਲਾ ਹੈ ਕਿ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਔਰ ਜਨ ਜਨ ਤੱਕ ਪਹੁੰਚੇ ਆਕਾਸ਼ਵਾਣੀ।

0: JPB says IEDs used. The disruptions have come ahead of Operation Sindoor anniversary, writes the paper. In its editorial piece titled Amid Disruptions, A Timely Lifeline, the Indian Express says the government's launch of Emergency Credit Line Guarantee Scheme 5.0 is a timely and welcome response to the economic disruptions caused by the West Asia conflict, particularly for MSMEs and airlines facing rising costs and supply chain stress. It argues that the scheme can ease short-term liquidity pressures, but also cautions that if disruptions continue or worsen, further policy support may be required. The editorial concludes that the government must remain alert, flexible, and ready with additional measures. And finally, in news that is sure to make wildlife enthusiasts happy, a rusty spotted cat, one of world's smallest species of wild cats and classified as near threatened, has been sighted along with her tiny offspring in the Aravali scrublands at the doorstep of Delhi, reports the Indian Express. And with that, it's back to you, Sunil.
1: Thank you, Tanvi. And now, before we end the bulletin, the headlines once again. India marks first anniversary of Operation Sindoor, launched in response to Pahalgam terror attack. Bihar Chief Minister Samraj Chaudhary to expand his cabinet today. Prime Minister Narendra Modi and Union Home Minister Amit Shah among host of dignitaries to attend swearing-in ceremony in Patna. Newly elected Congress MLAs of Keralam to meet in Thiruvananthapuram today to elect their leader. Bengal BJP leader Subhendu Adhikari's close aide shot dead in North Chobbis Parganas district of West Bengal. US and Iran closing in on agreement to end war in West Asia. France moves its carrier strike group to Red Sea as part of potential mission to secure Strait of Hormuz. And Delhi to host 2026 Commonwealth Table Tennis Championship. And with that, we end the morning news. Have a nice day.
2: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ 'ਚ ਆਪਣੇ ਨੇਤਾ ਦੀ ਚੋਣ ਕਰਨਗੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਸ਼ਿਵੇਂਦੁ ਅਧਿਕਾਰੀ ਦੇ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ ਦੇਸ਼ ਅੱਜ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਅਤੇ ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਸੀਨੀਅਰ ਐਨ ਡੀ ਏ ਨੇਤਾ ਦੁਪਹਿਰ ਬਾਅਦ 12:10 ਤੇ ਪਟਨਾ ਦੇ ਗਾਂਧੀ ਮੈਦਾਨ ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਚ ਸ਼ਿਰਕਤ ਕਰਨਗੇ ਸਾਡੇ ਪੱਤਰਕਾਰ ਨੇ ਦਸਿਆ ਕਿ ਮੰਤਰੀ ਮੰਡਲ ਦਾ ਵਿਸਥਾਰ ਪਿਛਲੀ ਸਰਕਾਰ ਵੱਲੋਂ ਅਪਣਾਏ ਗਏ ਫਾਰਮੂਲੇ ਦੇ ਅਧਿਕਾਰ ਤੇ ਕੀਤਾ ਜਾ ਰਿਹੈ ਬੀਜੇਪੀ ਦੇ ਕਰੀਬ 15 ਵਿਧਾਇਕਾਂ ਅਤੇ JDU ਦੇ 14 ਵਿਧਾਇਕਾਂ ਦੇ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਤੋਂ 2 ਜਦਕਿ ਹਿੰਦੁਸਤਾਨੀ ਆਵਾਮ ਮੋਰਚਾ ਅਤੇ ਰਾਸ਼ਟਰੀ ਲੋਕ ਮੋਰਚਾ ਤੋਂ 1-1 ਨੁਮਾਇੰਦੇ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ ਮੰਤਰੀ ਮੰਡਲ ਵਿੱਚ ਜ਼ਿਆਦਾਤਰ ਅਹੁਦੇ ਬੀਜੇਪੀ ਅਤੇ JDU ਦੇ ਜਾਣੇ ਪਹਿਚਾਣੇ ਚਿਹਰਿਆਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ ਹਾਲਾਂਕਿ ਕੁਝ ਨਵੇਂ ਚਿਹਰੇ ਵੀ ਸ਼ਾਮਲ ਹੋ ਸਕਦੇ ਨੇ ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ ਵਿੱਚ ਆਪਣਾ ਨੇਤਾ ਚੁਣਨ ਲਈ ਮੀਟਿੰਗ ਕਰਨਗੇ ਕਾਂਗਰਸ ਦੀ ਅਗਵਾਈ ਵਾਲੀ UDF ਨੇ ਸੂਬੇ ਦੀਆਂ 140 ਵਿਧਾਨ ਸਭਾ ਸੀਟਾਂ ਵਿੱਚੋਂ 104 ਜਿੱਤੀਆਂ ਨੇ UDF ਦੇ ਨੇਤਾ ਰਾਜਪਾਲ ਦੇ ਤਿਰੁਵਨੰਤਪੁਰਮ ਪਹੁੰਚਣ ਤੋਂ ਬਾਅਦ ਉਹਨਾਂ ਨਾਲ ਵੀ ਮੁਲਾਕਾਤ ਕਰਨਗੇ ਤਾਮਿਲਨਾਡੂ ਵਿੱਚ DMK ਦੇ ਮੁਖੀ MK ਸਟਾਲਿਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਰਾਜ ਵਿੱਚ ਨਵੀਂ ਪਾਰਟੀ ਨੂੰ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੀ ਹੈ ਅਤੇ ਨਾ ਤਾਂ ਦੁਬਾਰਾ ਚੋਣਾਂ ਚਾਹੁੰਦੀ ਹੈ ਅਤੇ ਨਾ ਹੀ ਕੋਈ ਸੰਵਿਧਾਨਕ ਸੰਕਟ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨਵੀਂ ਸਰਕਾਰ ਦੇ ਗਠਨ ਵਿੱਚ ਰੁਕਾਵਟ ਨਹੀਂ ਪਾਵੇਗੀ ਸਟਾਲਿਨ ਨੇ ਇਹਨਾਂ ਅਫਵਾਹਾਂ ਨੂੰ ਵੀ ਖਾਰਜ ਕੀਤਾ ਕਿ DMK ਅਗਲੀ ਸਰਕਾਰ ਬਣਾਉਣ ਲਈ AIADMK ਨਾਲ ਗੱਲਬਾਤ ਕਰ ਰਹੀ ਹੈ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਮੱਧਮ ਗ੍ਰਾਮ ਵਿੱਚ ਬੀਜੇਪੀ ਨੇਤਾ ਸੁਵੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰਾਤੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕਥਿਤ ਤੌਰ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੀਤੀ ਰਾਤ ਦੋਹਰੀਆ ਖੇਤਰ 'ਚ ਉਹਨਾਂ ਦੀ ਕਾਰ 'ਤੇ ਲਗਾਤਾਰ ਗੋਲੀਬਾਰੀ ਕੀਤੀ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਉਹਨਾਂ ਦੇ ਡਰਾਈਵਰ ਬੁੱਧੇ ਬੇਰਾ ਵੀ ਹਮਲੇ 'ਚ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੁੱਢਲੀ ਜਾਣਕਾਰੀ ਮੁਤਾਬਕ 4 ਮੋਟਰਸਾਈਕਲਾਂ 'ਤੇ ਸਵਾਰ ਲਗਭਗ 8 ਹਮਲਾਵਰਾਂ ਨੇ ਪਹਿਲਾਂ ਤੋਂ

0: ਸੂਚਨਾਬਾਦ ਹਮਲੇ ਤੋਂ ਬਾਅਦ ਹਮਲਾ ਕੀਤਾ। ਇਸ ਘਟਨਾ ਨੇ ਬੀਜੇਪੀ ਨੇਤਾਵਾਂ ਅਤੇ ਕਾਂਗਰਸਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ। ਪਾਰਟੀ ਨੇਤਾਵਾਂ ਨੇ ਹਮਲੇ ਲਈ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਇਲਾਕੇ 'ਚ ਤਣਾਅ ਵਾਲਾ ਮਾਹੌਲ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਡਾਇਰੈਕਟਰ ਜਨਰਲ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਪੁਲਿਸ ਨੇ ਘਟਨਾ 'ਚ ਵਰਤੇ ਗਏ ਵਾਹਨ ਬਰਾਮਦ ਕਰ ਲਏ ਨੇ। ਜਾਣਕਾਰੀ ਮੁਤਾਬਕ ਹਮਲਾਵਰ 4 ਮੋਟਰਸਾਈਕਲਾਂ 'ਤੇ ਆਏ ਸਨ। ਇਸ ਦੌਰਾਨ ਇੱਕ ਹੋਰ ਬੀਜੇਪੀ ਵਰਕਰ ਰੋਹਿਤ ਰਾਏ ਨੂੰ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਸੀਰਹਾਟ ਵਿੱਚ ਗੋਲੀ ਮਾਰ ਦਿੱਤੀ ਗਈ ਹੈ। ਉਹਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਦੇ ਸਨਮਾਨ 'ਚ ਖਾਣੇ ਦੀ ਮੇਜ਼ਬਾਨੀ ਵੀ ਕੀਤੀ। ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਵਿਚਕਾਰ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ ਅਤੇ ਖਿੱਤੇ 'ਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਵੀਅਤਨਾਮ ਸਬੰਧ ਇਤਿਹਾਸਕ, ਸੱਭਿਆਚਾਰਕ ਅਤੇ ਸਬੰਧਾਂ 'ਤੇ ਆਧਾਰਿਤ ਨੇ। ਹਾਲ ਹੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸੁਰੱਖਿਆ, ਵਪਾਰ, ਸਿਹਤ, ਵਿਗਿਆਨ, ਟੈਕਨੋਲੋਜੀ ਅਤੇ ਸੈਰ ਸਪਾਟੇ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵਧਿਆ ਏ। ਇਸੇ ਦੌਰਾਨ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਦੋ ਲਾਮ ਵਿਚਕਾਰ ਗੱਲਬਾਤ ਤੋਂ ਬਾਅਦ ਇਸ ਸਮਝੌਤੇ ਸਹਿਮਤ ਕੀਤੇ ਗਏ। ਇੱਕ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਦੋਵਾਂ ਮੁਲਕਾਂ ਨੇ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਆਪਣੇ ਸਬੰਧਾਂ ਨੂੰ ਇੱਕ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: कल्चर कनेक्टिविटी और कैपेसिटी बिल्डिंग के साथ साथ सिक्योरिटी, सस्टेनेबिलिटी और सप्लाई चेन रेजिलियंस, हर क्षेत्र में हमारा सहयोग नए स्तर पर पहुंचेगा। भारत और वियतनाम का बायलेटरल ट्रेड पिछले एक दशक में डबल होकर $16 बिलियन तक पहुंच चुका है। 2030 तक इसे $25 बिलियन तक पहुंचाने के लिए हमने आज कई महत्वपूर्ण निर्णय लिए हैं।
0: ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਅੱਜ ਆਪਣੇ 3 ਦਿਨਾਂ ਭਾਰਤ ਫੇਰੀ ਦੇ ਹਿੱਸੇ ਵਜੋਂ ਮੁੰਬਈ 'ਚ ਨੇ। ਇਸ ਦੌਰਾਨ ਉਹਨਾਂ ਦੇ ਕਈ ਪ੍ਰੋਗਰਾਮ ਤੈਅ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਅੱਜ ਦੇਸ਼ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ 9 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ ਸਨ। ਇਹਨਾਂ ਹਮਲਿਆਂ 'ਚ ਘੱਟੋ ਘੱਟ 100 ਦਹਿਸ਼ਤਗਰਦ ਮਾਰੇ ਗਏ ਸਨ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ 'ਚ ਸੈਲਾਨੀਆਂ 'ਤੇ ਪਾਕਿਸਤਾਨ ਪ੍ਰਯੋਜਿਤ ਘਿਨੌਣੇ ਦਹਿਸ਼ਤਗਰਦੀ ਹਮਲੇ ਦਾ ਭਾਰਤ ਵੱਲੋਂ ਢੁੱਕਵਾਂ ਜਵਾਬ ਸੀ। ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਵਿਖਾਲਾ ਸੀ, ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਦੀ ਵਰਤੋਂ ਕਰਕੇ ਅੰਜਾਮ ਦਿੱਤਾ ਗਿਆ ਸੀ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਮੌਕੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਨਮਨ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਦੀ ਹਿੰਮਤ, ਸਮਰਪਣ ਲਗਾਤਾਰ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਇਸੇ ਦੌਰਾਨ ਭਾਰਤੀ ਫੌਜ ਨੇ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਪਾਕਿਸਤਾਨ ਪ੍ਰਯੋਜਿਤ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਯੋਜਨਾਬੱਧ, ਸਟੀਕ ਅਤੇ ਪ੍ਰਭਾਵਸ਼ਾਲੀ ਕਾਰਵਾਈ ਨੂੰ ਉਜਾਗਰ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਜੈਪੁਰ 'ਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਦੇ ਦੂਜੇ ਐਡੀਸ਼ਨ 'ਚ ਸ਼ਾਮਲ ਹੋਣਗੇ। ਰੱਖਿਆ ਮੰਤਰਾਲੇ ਮੁਤਾਬਕ ਇਹ 2 ਰੋਜ਼ਾ ਕਾਨਫਰੰਸ ਨਵੇਂ ਖੇਤਰਾਂ 'ਚ ਫੌਜੀ ਸਮਰੱਥਾਵਾਂ 'ਤੇ ਕੇਂਦਰਿਤ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਬਰਾਮਦਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਲਖਨਊ ਵਿੱਚ ਫਲ ਬਰਾਮਦਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਰੂਟ ਹੋਰਾਈਜ਼ਨ 2026 ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿੱਚ ਫਲਾਂ ਦੇ ਉਤਪਾਦਨ, ਗੁਣਵੱਤਾ ਸੁਧਾਰ, ਪ੍ਰੋਸੈਸਿੰਗ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ
2: इस आयोजन का उद्देश्य है फलों का उत्पादन बढ़ाना, गुणवत्ता क्वालिटी कैसे और बेहतर करें, इम्प्रूव करें, हम उसकी कोशिश करना, फलों की प्रोसेसिंग उसको आगे बढ़ाना। हम ये चाहते हैं कि हमारे फल, हमारी सब्जियां, उनका निर्यात बढ़ेगा तो किसानों की आय भी बढ़ेगी और विदेशी मुद्रा भी हमारे देश में आएगी, रोजगार के अवसर भी बढ़ेंगे।
0: ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਅੱਜ ਨਵੀਂ ਦਿੱਲੀ 'ਚ ਕਰਮਚਾਰੀ ਰਾਜ ਬੀਮਾ ਨਿਗਮ ESIC ਦੇ ਕਰਮਚਾਰੀਆਂ ਲਈ ਇੱਕ ਦੇਸ਼ ਵਿਆਪੀ ਸਾਲਾਨਾ ਸਿਹਤ ਜਾਂਚ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ। ਇਸ ਪਹਿਲਕਦਮੀ ਤਹਿਤ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਰਮਚਾਰੀ

ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਸਿਹਤ ਜਾਂਚ ਕਰਵਾ ਸਕਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹਰਿਆਣਾ ਦੇ ਚੰਡੀ ਮੰਦਰ ਦੇ ਕਮਾਨ ਹਸਪਤਾਲ ਚ ਅੰਗਦਾਨ ਕਰਨ ਦੇ ਇੱਕ ਪ੍ਰੇਰਣਾਦਾਇਕ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਮੁਤਾਬਕ ਬ੍ਰੇਨ ਸਟੈਮ ਡੈੱਡ ਐਲਾਨੀ ਗਈ ਇੱਕ 41 ਸਾਲਾ ਔਰਤ ਦੇ ਪਰਿਵਾਰ ਨੇ ਅੰਗਦਾਨ ਕਰਨ ਦੇ ਫੈਸਲੇ ਨਾਲ 4 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਔਰਤ ਭਾਰਤੀ ਫੌਜ ਦੇ ਇੱਕ ਸੇਵਾਵਾਂ ਦੇ ਰਹੇ ਕਰਨਲ ਦੀ ਪਤਨੀ ਹੈ। ਗੰਭੀਰ ਬ੍ਰੇਨ ਹੈਮਰੇਜ ਤੋਂ ਬਾਅਦ 2 ਮਈ ਨੂੰ ਉਹਨਾਂ ਨੂੰ ਬ੍ਰੇਨ ਸਟੈਮ ਡੈੱਡ ਐਲਾਨਿਆ ਗਿਆ। ਇਸ ਦੁੱਖ ਵਿੱਚ ਵੀ ਉਹਨਾਂ ਦੇ ਪਰਿਵਾਰ ਨੇ ਅੰਗਦਾਨ ਕਰਨ ਦਾ ਫੈਸਲਾ ਕੀਤਾ। ਇਹਨਾਂ ਅੰਗਾਂ ਨੇ 4 ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਬਚਾਈ। ਇਹਨਾਂ ਵਿੱਚ ਇੱਕ 14 ਸਾਲਾਂ ਦਾ ਲੜਕਾ ਵੀ ਸ਼ਾਮਲ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਮੇਂ, ਇਜਾਜ਼ਤ ਤੇ ਕੁਸ਼ਲ ਪ੍ਰਬੰਧਾਂ ਦੇ ਕਾਰਨ ਅੰਗਾਂ ਨੂੰ ਜਲਦ ਹੀ PGI ਚੰਡੀਗੜ੍ਹ ਆਰਮੀ ਹਸਪਤਾਲ ਤੇ ਇੰਦਰਪ੍ਰਸਥ ਅਪੋਲੋ ਹਸਪਤਾਲ ਪਹੁੰਚਾਇਆ ਗਿਆ। ਮੰਤਰਾਲੇ ਨੇ ਇਸ ਨੂੰ ਹਮਦਰਦੀ ਤੇ ਰਾਸ਼ਟਰੀ ਏਕਤਾ ਦੀ ਇੱਕ ਮਿਸਾਲ ਦੱਸਿਆ ਤੇ ਲੋਕਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦਿੱਲੀ 'ਚ ਆਯੋਜਿਤ ਹੋਵੇਗੀ। ਇਹ ਚੈਂਪੀਅਨਸ਼ਿਪ 27 ਜੁਲਾਈ ਤੋਂ 2 ਅਗਸਤ ਤੱਕ ਤਿਆਗਰਾਜ ਸਟੇਡੀਅਮ 'ਚ ਹੋਵੇਗੀ। ਇਸ ਵਿੱਚ 35 ਤੋਂ ਵੱਧ ਮੁਲਕਾਂ ਦੇ ਖਿਡਾਰੀ ਹਿੱਸਾ ਲੈਣਗੇ। ਇਹ ਚੈਂਪੀਅਨਸ਼ਿਪ ਦਿੱਲੀ ਸਰਕਾਰ ਅਤੇ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਵੇਗੀ। ਇਹਨਾਂ 7 ਦਿਨਾਂ ਦੇ ਮੁਕਾਬਲੇ ਦੇ ਫਾਈਨਲ ਮੈਚ 2 ਅਗਸਤ ਨੂੰ ਖੇਡੇ ਜਾਣਗੇ। IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਨਾਲ ਹਰਾ ਦਿੱਤਾ ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਕੇਰਲਮ ਦੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅੱਜ ਤਿਰੁਵਨੰਤਪੁਰਮ 'ਚ ਆਪਣੇ ਨੇਤਾ ਦੀ ਕਰਨਗੇ ਚੋਣ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ BJP ਨੇਤਾ ਸੁਵੇਂਦੁ ਅਧਿਕਾਰੀ ਦੇ ਸਹਿਯੋਗੀ ਦੀ ਗੋਲੀ ਮਾਰ ਕੇ ਹੱਤਿਆ। ਅੱਜ ਦੇਸ਼ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਜਵਾਬ 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਅਤੇ ਦਿੱਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

0: BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: हेलो,
2: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
3: सावधान, अजेही कोई भी फोन कॉल फ्रॉड हो सकती है। कोई भी बटन दबण तो पहला 1 मिनट ले रुको ते सोचो, पुष्टि जरूर कर लो। सावधान रहो, सुरक्षित रहो।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਆਓ ਸੁਣਦੇ ਹਾਂ ਇਸ ਵਿੱਚ ਸਭ ਤੋਂ ਪਹਿਲਾਂ ਸ਼ਮਸ਼ਾਨ ਬੇਗਮ ਨੂੰ। ਫਿਲਮ ਹੈ 2 ਲੱਛੀਆਂ।

ਤੁਸੀਂ ਸ਼ਮਸ਼ਾਦ ਬੇਗਮ ਨੂੰ ਸੁਣ ਰਹੇ ਸੀ। ਫਿਲਮ ਸੀ ਦੋ ਲੱਛੀਆਂ। ਡਾਕੂ ਜਗਤ ਸਿੰਘ ਫਿਲਮ ਦਾ ਗੀਤ ਸੁਣਦੇ ਹਾਂ। ਮੁਹੰਮਦ ਰਫੀ ਅਤੇ ਊਸ਼ਾ ਮੰਗੇਸ਼ਕਰ ਦਾ ਗਾਇਆ ਇਹ ਗੀਤ।

0: ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ਾ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਲਈ ਸਾਡਾ ਨੰਬਰ ਹੈ 2342173, ਏਰੀਆ ਕੋਡ ਹੈ ਜਲੰਧਰ ਦਾ 01। ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ,
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲਦੇ ਹੋ
1: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ। ਮੈਡਮ ਜੀ,
0: ਹਾਂਜੀ, ਕੀ ਹਾਲ ਚਾਲ ਨੇ ਮਨੋਹਰ ਲਾਲ ਜੀ?
1: ਬਹੁਤ ਵਧੀਆ ਹੈ ਜੀ, ਕਿਰਪਾ ਹੈ ਦਾਤੇ ਦੀ ਜੀ।
0: ਜੀ, ਤੇ ਗੀਤ ਦੱਸ ਦਿਓ, ਕਿਹੜਾ ਸੁਣਨਾ ਚਾਹੁੰਦੇ ਹੋ?
1: ਦੋ ਵਜਨ ਫਿਲਮ ਦਾ ਸੁਣਨਾ ਹੈ ਮੈਡਮ ਜੀ। ਰਫੀ ਸਾਹਿਬ ਦਾ ਗਾਇਆ, ਭਰੀ ਦੁਨੀਆ ਮੇ ਆਖਿਰ ਦਿਲ ਕੋ ਸਮਝਾਨੇ ਕਹਾਂ ਜਾਏ।
0: ਆਪੇ ਸਮਝਣਾ ਪੈਂਦਾ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਸਾਡਾ ਨੰਬਰ ਹੈ 2342173। ਤੁਸੀਂ ਵੀ ਸਾਨੂੰ ਇਸ ਫੋਨ ਨੰਬਰ 'ਤੇ ਨੰਬਰ ਮਿਲਾ ਸਕਦੇ ਹੋ। ਔਰ 2342173 ਹੈ ਸਾਡਾ ਨੰਬਰ, ਔਰ ਏਰੀਆ ਕੋਡ ਜਲੰਧਰ 10-01, ਯਾਨੀ 0181।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਮੈਮ ਜੀ।
0: ਹਾਂਜੀ ਕੌਣ ਬੋਲ ਰਹੇ ਹੋ?
1: ਮੇਰਾ ਨਾਮ ਗੌਰਵ ਹੈ, ਮੈਂ ਚੰਡੀਗੜ੍ਹ ਤੋਂ ਬੋਲਦਾ ਪਿਆ।
0: ਅੱਛਾ ਤੇ ਗੌਰਵ ਜੀ ਕੀ ਕਰਦੇ ਨੇ?
1: ਮੈਂ ਡਿਜ਼ਾਈਨ ਇੰਜੀਨੀਅਰ ਹਾਂ, ਮੋਹਾਲੀ ਕੰਮ ਕਰਦਾ।
0: ਅੱਛਾ ਜੌਬ ਕਰਦੇ ਹੋ?
1: ਹਾਂਜੀ।
0: ਤੇ ਪਹਿਲੀ ਵਾਰ ਗੱਲ ਕਰ ਰਹੇ ਹੋ?
1: ਹਾਂਜੀ ਮੈਂ ਪਹਿਲੀ ਵਾਰ ਗੱਲ ਕਰਦਾ ਪਿਆ।
0: ਕਿਸੇ ਨੇ ਕਿਹਾ ਕਿ ਆਪੇ ਕਰ ਰਹੇ ਹੋ ਫੋਨ?
1: ਨਹੀਂ ਮੈਂ ਰੇਡੀਓ ਸੁਣਦਾ ਨਾ, ਤਾਂ ਮੈਂ ਖੁਦ ਹੀ ਕਰਦਾ ਪਿਆ,
0: ਠੀਕ ਹੈ
1: ਕਿਸੇ ਨੇ ਨਹੀਂ ਕਿਹਾ।
0: ਠੀਕ ਹੈ ਚਲੋ ਕੋਈ ਗੱਲ ਨਹੀਂ, ਕਹਿ ਵੀ ਦੇਵੇ ਤਾਂ ਧੰਨਵਾਦ ਕਰਨਾ ਚਾਹੀਦਾ ਹੈ।
1: ਹਾਂਜੀ ਹੈ
0: ਨਾ, ਸਾਨੂੰ ਨਵੇਂ ਦੋਸਤ ਫੋਨ ਕਰਦੇ ਨੇ, ਸਾਨੂੰ ਹੋਰ ਵਧੀਆ ਲੱਗਦਾ ਹੈ।
1: ਐਕਚੁਅਲੀ ਮੰਮੀ ਨੇ ਕਿਹਾ ਸੀ ਕਿ ਤੂੰ ਵੀ ਫਰਮਾਇਸ਼ ਕਰ।
0: ਟ੍ਰਾਈ ਕਰ। ਅੱਛਾ
1: ਹਾਂਜੀ ਹਾਂਜੀ
0: ਚਲੋ ਠੀਕ ਹੈ, ਤੁਹਾਡੇ ਮਦਰ ਦਾ ਵੀ ਧੰਨਵਾਦ, ਤੁਹਾਡਾ ਵੀ, ਤੁਸੀਂ ਇਸ ਸਾਡੇ ਘਰ ਆਏ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਗੀਤ ਦੱਸ ਦਿਓ।
1: ਮੈਂ ਸੁਣਨਾ ਚਾਹੁੰਦਾ ਤੇਰੇ ਨਾਮ ਫਿਲਮ ਤੋਂ ਟਾਈਟਲ ਸੌਂਗ ਤੇਰੇ ਨਾਮ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
1: ਧੰਨਵਾਦ।
0: ਤੁਸੀਂ ਵੀ ਸਾਨੂੰ ਨੰਬਰ ਮਿਲਾ ਸਕਦੇ ਹੋ, ਸਾਡੇ ਕੋਲ ਨਵੇਂ ਦੋਸਤ ਜਿਵੇਂ ਪਹੁੰਚਦੇ ਨੇ ਬਹੁਤ ਖੁਸ਼ੀ ਹੁੰਦੀ ਹੈ, ਔਰ ਤੁਸੀਂ ਵੀ ਸਾਨੂੰ ਫੋਨ ਕਰੋ 2342173 ਹੈ। ਅਸੀਂ ਵਾਰ ਵਾਰ ਆਪਣਾ ਨੰਬਰ ਅਨਾਊਂਸ ਕਰਦੇ ਹਾਂ ਤਾਂ ਕਿ ਜਿਹੜੇ ਸਾਡੇ ਨਵੇਂ ਦੋਸਤ ਨੇ ਸਾਡੇ ਨਾਲ ਜੁੜ ਸਕਣ। ਪ੍ਰੋਗਰਾਮ ਹੈਲੋ ਫਰਮਾਇਸ਼। ਸੋ ਜਿਹੜੀ ਹੈਲੋ ਫਰਮਾਇਸ਼ ਉਹ ਵੀ ਤੁਹਾਡੇ ਹੀ ਨਾਮ ਹੈ, ਤੇਰੇ ਨਾਮ।

0: ਪ੍ਰੋਗਰਾਮ ਹੈ ਹਲਾ ਫਰਮਾਇਸ਼। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ?
1: ਮੈਮ, ਮੈਂ ਅਰਨੀ ਵਾਲਾ ਸੇਖ ਸੁਭਾਨ ਤੋਂ ਬੋਲਣਾ ਜੀ।
0: ਹਾਂਜੀ, ਕੌਣ ਬੋਲਦੇ ਹੋ?
1: ਬੰਸੀ ਲਾਲ ਬੋਲਣਾ ਮੈਮ ਜੀ, ਬੰਸੀ ਲਾਲ।
0: ਹਾਂਜੀ ਬੰਸੀ ਲਾਲ ਜੀ, ਕਿਹੜਾ ਗੀਤ ਸੁਣਨਾ?
1: ਕਭੀ ਖੁਸ਼ੀ ਕਭੀ ਗਮ ਦਾ ਟਾਈਟਲ ਸੌਂਗ ਸੁਣਾ ਦੋ ਤਾਂ ਬੜੀ ਹੀ ਮਿਹਰਬਾਨੀ।
0: ਲਓ ਜੀ, ਮਿਹਰਬਾਨੀ, ਤੁਹਾਡਾ ਫਰਮਾਇਸ਼ ਪ੍ਰੋਗਰਾਮ ਮੈਂ ਸੁਣਾ ਰਿਹਾ ਗੀਤ। ਬਹੁਤ ਬਹੁਤ ਸ਼ੁਕਰੀਆ,
1: ਬਹੁਤ ਹੀ ਵਧੀਆ ਪ੍ਰੋਗਰਾਮ ਜੀ, ਬਹੁਤ ਹੀ ਵਧੀਆ। ਔਰ ਮੈਂ ਸਭ ਟੈਲਰ ਭਰਾਵਾਂ ਨੂੰ ਡੈਲੀਗੇਟ ਕਰ ਰਿਹਾ ਹੈ, ਕਿਉਂਕਿ ਮੈਂ ਟੈਲਰ ਦਾ ਹੀ ਕੰਮ ਕਰਨਾ।
0: ਠੀਕ ਹੈ, ਬਹੁਤ ਬਹੁਤ ਸ਼ੁਕਰੀਆ,
1: ਬਹੁਤ ਤੁਹਾਡੇ ਅੱਛੇ ਪ੍ਰੋਗਰਾਮ ਨੇ ਜੀ, ਬਹੁਤ ਵਧੀਆ।
0: ਸਾਡਾ ਫੋਨ ਨੰਬਰ ਹੈ 2342173।

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਡਮ ਜੀ ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਠੀਕ ਹੈ, ਇਹ ਗੀਤ ਚੱਲਣ ਦਈਏ?
1: ਹਾਂ ਚੱਲਣ ਦੋ, ਇਹੀ ਚੱਲਣ ਦੋ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानु जरूरत दे मुताबिक बुलाया जावेगा।
1: मीडियम वेव 343.6 मीटर यानी 873 किलोहर्ट्स, DRM 864 किलोहर्ट्स, FM 100.8 मेगाहर्ट्स, FM 100.9 मेगाहर्ट्स, FM 103.6 मेगाहर्ट्स अते DTH दी आकाशवाणी पंजाब सेवा दा ए जलंधर केंद्र है। साडे स्रोते आकाशवाणी जलंधर दे प्रोग्राम न्यूज़ ऑन एयर ऐप दे जरिए भी सुन सकदे ने ते नाल दे नाल वेव्स ऐप राहीं भी तुसीं आकाशवाणी जलंधर तों ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਬਈ ਵੀਰਵਾਰ ਦੇ ਦਿਨ ਸਾਡੀ ਹੁੰਦੀ ਹੈ ਮੁਲਾਕਾਤ ਆਪਣੇ ਸਰੋਤਿਆਂ ਦੇ ਨਾਲ। ਫਿਰ ਜਦੋਂ ਅਸੀਂ ਵੀਰਵਾਰ ਮਿਲੀਏ ਤਾਂ ਸਾਈਂ ਜੀ ਹਮੇਸ਼ਾ ਸਾਡੇ ਨਾਲ ਹੀ ਹੁੰਦੇ ਨੇ, ਉਹੀ ਸਾਨੂੰ ਮਿਲਾਉਂਦੇ ਨੇ ਔਰ ਮਹਿਸੂਸ ਕਰਾਉਂਦੇ ਨੇ, ਯਾਦ ਕਰਦੇ ਹਾਂ ਦਿਲੋ ਦਿਲੀ। ਅਸੀਂ ਆਪਣੇ ਮਨਾਂ ਦੇ ਵਿੱਚ ਯਾਦ ਕਰਦੇ ਹਾਂ ਵੀ ਅੱਜ ਅਸੀਂ ਜਾ ਕੇ ਆਪਣੇ ਸਾਰੇ ਪਿਆਰ ਕਰਨ ਵਾਲੇ ਸਰੋਤਿਆਂ ਨਾਲ ਖੂਬ ਸਾਰੀਆਂ ਗੱਲਾਂ ਕਰਨੀਆਂ ਅਤੇ 4:30 ਵਜੇ ਤੱਕ ਵਾਰੀ ਵਾਰੀ ਪ੍ਰੋਗਰਾਮ ਜਿਹੜੇ ਨੇ ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣਦੇ ਰਹੋਗੇ। ਮੈਂ ਬਣੀ ਰਹਾਂਗੀ ਤੁਹਾਡੇ ਨਾਲ 4:30 ਵਜੇ ਤੱਕ। ਸੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਕਰਾਂਗੀ ਆਗਾਜ਼ ਸਤਿੰਦਰ ਸਰਤਾਜ ਦੇ ਗਾਏ ਹੋਏ ਇਸ ਗੀਤ ਦੇ ਨਾਲ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਜਿਹੜੇ ਨੇ ਆਪਣੀ ਹਾਜ਼ਰੀ ਲਵਾ ਚੁੱਕੇ ਨੇ, ਫਰਮਾਇਸ਼ੀ ਗੀਤ ਦੇ ਨਾਲ ਆਪਣੇ ਨਾਮ ਦੇ ਨਾਲ ਪਤੇ ਦੇ ਨਾਲ ਪਹੁੰਚ ਚੁੱਕੇ ਨੇ। ਜਿਨ੍ਹਾਂ ਨੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਵਿੱਚ ਆਪਣੇ ਸੁਨੇਹੇ ਸਾਡੇ ਤੱਕ ਭੇਜ ਦਿੱਤੇ ਨੇ, ਉਹਨਾਂ ਦੇ ਨਾਮ ਅਸੀਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲੇ 10 ਵਜੇ ਸਾਡੇ ਕੋਲ ਜਿਨ੍ਹਾਂ ਦਾ ਸੁਨੇਹਾ ਆਇਆ, ਉਹਨੇ ਗਾਂਵ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਅਤੇ ਸ਼ਗੁਨ, ਔਰ ਪਿੰਡ ਭਵਾਨੀ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਰਣਜੋਤ ਸਿੰਘ, ਹਰਜੋਤ ਸਿੰਘ ਇਹ ਵੀ ਪਹੁੰਚੇ ਨੇ ਪਿੰਡ ਅਤੇ ਡਾਕਖਾਨਾ ਲੋਹਗੜ ਠਾਕੁਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਤਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ ਭੁੱਖੀਆਂ ਤੋਂ ਇਹ ਪਹੁੰਚ ਗਏ ਨੇ ਜੀ, ਔਰ ਪਿੰਡ ਅਲੂਨਾ ਮਿਆਨਾ ਤੋਂ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਔਰ ਸਤਿੰਦਰ ਸਰਤਾਜ ਦੀ ਆਵਾਜ਼ 'ਚ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਹੀ ਗੀਤ ਤੁਹਾਡੇ ਨਜ਼ਰ ਕਰ ਚੁੱਕੇ ਹਾਂ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ, ਵੀ ਪੰਖਾ ਰੋਡ ਦਾ ਨਾਮ ਲੈਂਦੇ ਹੀ ਨਾ ਠੰਡ ਪੈ ਜਾਂਦੀ ਹੈ, ਹਵਾ ਆ ਜਾਂਦੀ ਸਾਨੂੰ, ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਇਹ ਵੀ ਪਹੁੰਚ ਗਏ ਨੇ, ਸ਼ੁਕਰੀਆ ਜੀ ਬਹੁਤ ਬਹੁਤ। ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ

ਜੋਤ ਸਿੰਘ, ਅਨਾਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ ਇਹ ਵੀ ਹਾਜ਼ਰ ਹੋ ਚੁੱਕੇ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਸਾਡੇ ਤੱਕ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਪੂਰੇ 10 ਵਜੇ ਹਾਜ਼ਰ। ਵਾਰਡ ਨੰਬਰ 8 ਪਿੰਡ ਰਾਜਪੁਰਾ ਤੋਂ ਹਾਜ਼ਰ ਨੇ ਜੀ ਜਗਸੀਰ ਸਿੰਘ, ਮੈਂਬਰ ਬਿੱਕਰ ਸਿੰਘ, ਸਾਬਕਾ ਸਰਪੰਚ ਅਭਿਜੋਤ ਸਿੰਘ, ਜਵਾਲਾ ਸਿੰਘ, ਮੇਲਾ ਸਿੰਘ, ਗੁਰਸਾਹਿਬ ਸਿੰਘ, ਨੇਤਾ ਸਿੰਘ ਮੈਂਬਰ, ਹਰਦੀਪ ਸਿੰਘ ਰਾਮਗੜੀਆ, ਮੰਗਲ ਸਿੰਘ, ਮਜਬੀ ਸਿੱਖ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਵੀ ਹਾਜ਼ਰ ਹੋ ਚੁੱਕੇ ਨੇ ਜੀ। ਰਾਮਾ ਰੋਡ ਪਿੰਡ ਹਠੂਰ ਤੋਂ ਭੁਪਿੰਦਰ ਸਿੰਘ ਪਟਵਾਰੀ, ਗੁਰਜੀਤ ਕੌਰ ਇਹ ਵੀ ਪਹੁੰਚ ਚੁੱਕੇ ਨੇ ਜੀ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਰੰਮੀ ਹੈਬੋਵਾਲ, ਆਪਣੇ ਪੂਰੇ ਪਰਿਵਾਰ ਦੇ ਨਾਲ ਪਹੁੰਚਦੇ ਨੇ। ਹੈਬੋਵਾਲ ਕਲਾਂ ਉੱਤਰਾ, ਹਲਕਾ ਉੱਤਰਾ, ਜ਼ਿਲੀ ਲੁਧਿਆਣਾ, ਪੰਜਾਬ ਤੋਂ। ਔਰ ਅਗਲੇ ਸੁਨੇਹੇ 'ਤੇ ਸਾਡੇ ਤੱਕ ਹਾਜ਼ਰ ਨੇ ਜੀ ਸਿਧਾਰਥ ਨਗਰ, ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ, ਗੁਰਮੀਤ ਸਿੰਘ ਮੀਤਾ ਵੀ ਹਾਜ਼ਰ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਫਾਜ਼ਿਲਕਾ, ਜ਼ਿਲ੍ਹਾ ਫਾਜ਼ਿਲਕਾ, ਪਿੰਡ ਬਜ਼ੀਦਪੁਰ ਭੋਮਾ ਤੋਂ ਬਲਜੀਤ ਸਿੰਘ ਅਤੇ ਬਲਦੇਵ ਸਿੰਘ, ਪੈਂਚਰਾਂ ਵਾਲਾ ਸੰਤਪੁਰਾ ਤੋਂ ਟੇਕ ਸਿੰਘ, ਵੜਿੰਗਖੇੜਾ ਤੋਂ ਭੋਲਾ ਸਿੰਘ। ਲਓ ਜੀ ਸਾਰੇ ਸਾਥੀ ਆਪਣੇ ਨਾਲ ਲੈ ਕੇ ਪਹੁੰਚਦੇ। ਵੈਸੇ ਇਕੱਲਾ ਮਜ਼ਾ ਵੀ ਨਹੀਂ ਆਉਂਦਾ, ਸਾਰਿਆਂ ਦੇ ਨਾਲ ਹੀ ਰਲ ਕੇ ਹੀ ਮਜ਼ਾ ਆਉਂਦਾ ਹੈ ਨਾ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਚੰਡੀਗੜ੍ਹ ਤੋਂ ਸਤੇਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਹੁਣ ਅਗਲੇ ਸੁਨੇਹੇ ਦੇ ਨਾਲ ਕੌਣ ਪਹੁੰਚੇ ਨੇ? ਲਓ ਜੀ ਮੈਂ ਦੋ ਚਾਰ ਨਿਸ਼ਾਨੀਆਂ ਦੇਵਾਂਗੀ, ਨਾਮ ਤੁਸੀਂ ਆਪਣੇ ਆਪ ਜੱਜ ਕਰਿਓ। ਦਿਲ ਦੇ ਨਾਲ, ਮੋਹਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ। ਠੀਕ, ਬਿਲਕੁਲ ਠੀਕ। ਇਹ ਪਹੁੰਚੇ ਜੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ। ਅਸੀਂ ਵੀ ਗੁਲਾਬ ਦੇ ਫੁੱਲਾਂ ਵਾਂਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਪੂਰੇ ਸਮੇਂ ਨਾਲ ਹਾਜ਼ਰੀ ਲਗਵਾਉਣ ਲਈ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਟਿੰਗਰਾ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹ ਹਾਜ਼ਰ ਨੇ ਜੀ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ ਇਹ ਵੀ ਧਮਕ ਜਲੰਧਰ ਪੈਂਦੀ 'ਚ ਪਹੁੰਚ ਚੁੱਕੇ ਨੇ ਅਤੇ ਲਾਈਵ ਸੁਣ ਵੀ ਰਹੇ ਨੇ। ਝੱਜਰ ਹਰਿਆਣਾ ਤੋਂ ਪਹੁੰਚ ਗਏ ਨੇ ਜੀ ਬਿੱਟੂ ਭਾਟੀਆ ਅਤੇ ਰੀਟਾ ਭਾਟੀਆ। ਔਰ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਾਜ਼ਰ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਤੱਕ ਪਹੁੰਚੇ ਨੇ ਜੀ ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਥ, ਅਰਨਵ ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੱਦਰ ਖੇੜੀ ਤੋਂ ਪਰਮਜੀਤ ਸਿੰਘ ਪੁਰਵਾ ਧੁਰੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਹ ਪਹੁੰਚੇ ਨੇ। ਔਰ ਪਿੰਡ ਇਸਲਾਮਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਾਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਲ ਸਿੰਘ ਵਿਰਕ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਗੀਤ ਤੁਹਾਡੇ ਸਾਰਿਆਂ ਲਈ। ਔਰ ਨਿਮਰਤ ਖੇੜਾ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਨਜ਼ਰ ਕਰਨ ਜਾ ਰਹੀ ਹਾਂ। ਸੋ ਇਹ ਪਸੰਦ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਹੈ। ਗੀਤ ਦਾ ਆਨੰਦ ਮਾਣੋ ਜੀ।

ਵੀ ਸੱਸ ਤੋਂ ਝਾਂਜਰਾਂ ਤੇ ਕਢਵਾ ਲਈਆਂ, ਹੁਣ ਪਾਉਣ ਦਾ ਸਮਾਂ ਨਹੀਂ। ਲਓ ਜੀ ਹੁਣ ਪਾ ਵੀ ਕੋਈ ਦੇਵੇ। ਲਓ ਜੀ ਅੱਜ ਕੱਲ੍ਹ ਤਾਂ ਇਹ ਅਸੀਂ ਕਹਿ ਹੀ ਨਹੀਂ ਸਕਦੇ ਵੀ ਚੋਰੀ ਚੋਰੀ ਅਸੀਂ ਸੱਸਾਂ ਤੋਂ ਇਹ ਕੰਮ ਕਰ ਰਹੇ ਹਾਂ, ਕਿਉਂਕਿ ਸੱਸਾਂ ਵੀ ਅੱਜ ਕੱਲ੍ਹ ਬੜੀਆਂ ਐਨ ਖੂਬ ਮਾਵਾਂ ਮੰਗਣ ਪਿਆਰ ਦੇ ਰਹੀਆਂ ਨੇ। ਔਰ ਵੇਲਾ ਬਦਲ ਚੁੱਕਾ, ਔਰ ਜੇ ਸਮਝੀਏ ਤਾਂ ਰਿਸ਼ਤੇ ਤਾਂ ਦੇਖੋ ਅਸੀਂ ਖੁਦ ਹੀ ਬਣਾਉਣੇ ਹੁੰਦੇ ਆ, ਜੇ ਪਿਆਰ ਬਣਾਉਣਾ ਤਾਂ ਵੀ ਸਾਡੇ 'ਤੇ ਹੀ ਨਿਰਭਰ ਕਰਦਾ। ਔਰ ਜੇਕਰ ਆਪਾਂ ਘਰ ਮੰਨਦੇ ਹਾਂ, ਸੱਸ ਜਿਹੜੀ ਹੈ ਉਹ ਮਾਂ ਬਣ ਜਾਂਦੀ ਹੈ, ਅਤੇ ਜੇਕਰ ਅਸੀਂ ਘਰ ਨਹੀਂ ਮੰਨਦੇ ਤਾਂ ਫਿਰ ਸੱਸਾਂ ਤੋਂ ਚੋਰੀ ਚੋਰੀ ਹੀ ਕੰਮ ਕਰਨੇ ਪੈਂਦੇ। ਸੋ ਇੱਦਾਂ ਦੇ ਕੰਮ ਨਾ ਹੀ ਕਰੀਏ ਅਤੇ ਪਿਆਰ ਬਣਾ ਕੇ ਰੱਖੀਏ, ਇੱਕ ਮਿਸਾਲ ਬਣ ਜਾਈਏ। ਸੋ ਜ਼ਰੂਰ ਅਮਲ ਕਰਨਾ ਇਸ ਗੱਲ 'ਤੇ, ਬੜਾ ਹੀ ਫਾਇਦਾ ਮਿਲਦਾ ਹੈ। ਇਕੱਠ ਦੇ ਵਿੱਚ ਜੋ ਫਾਇਦਾ ਹੈ ਨਾ, ਉਹ ਇਕੱਲੇ ਪੰਜ ਨਹੀਂ ਹੈ। ਫਿਲਹਾਲ ਪ੍ਰੋਗਰਾਮ ਅਸੀਂ ਧਮਕ ਜਲੰਧਰ ਪੈਂਦੀ ਦੇ ਵਿੱਚ ਆਪਣੇ ਸਰੋਤਿਆਂ ਦੇ ਪਿਆਰੇ ਪਿਆਰੇ ਨਾਮ ਪੜ੍ਹ ਰਹੇ ਹਾਂ। ਤੁਹਾਡੀਆਂ ਫਰਮਾਇਸ਼ਾਂ, ਰਲੀ ਮਿਲੀ ਫਰਮਾਇਸ਼ ਮੈਂ ਕਹਾਂਗੀ, ਉਹ ਅਸੀਂ ਪੂਰੀ ਕਰ ਰਹੇ ਹਾਂ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਔਰ ਅਗਲੇ ਸੁਨੇਹੇ ਨਾਲ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਵੀ ਪਹੁੰਚ ਗਏ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ। ਮੇਨ ਬਾਜ਼ਾਰ ਮੰਡੀ ਲਾਦੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਔਰ ਸਾਰਾ ਹੀ ਕਾਲਰਾ ਪਰਿਵਾਰ ਸਾਡੇ ਤੱਕ ਹਾਜ਼ਰ ਹੋ ਚੁੱਕਾ ਹੈ ਜੀ। ਔਰ ਅਗਲੇ ਸੁਨੇਹੇ ਨਾਲ ਸਾਡੇ ਤੱਕ ਪਹੁੰਚੇ ਨੇ ਅਵਤਾਰ ਸਿੰਘ ਪੰਨੂ, ਪਿੰਡ ਮਥੋਲਾ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਔਰ ਪਿੰਡ ਸਾਵਨਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਵੀ ਹਾਜ਼ਰ ਨੇ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਸ਼ਮਸੁਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ,

ਕਲੀਮ ਅੰਸਾਰੀ ਇਹ ਪਹੁੰਚੇ ਨੇ ਗੰਜ ਡੁੰਡਵਾਰਾ ਤੋਂ। ਔਰ ਅਗਲੀ ਫਰਮਾਇਸ਼ ਦੇ ਨਾਲ ਪਹੁੰਚੇ ਨੇ ਜੀ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ, ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਇਹ ਹਾਜ਼ਰ ਨੇ।

ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚ ਗਏ ਨੇ ਜੀ, ਸੋਹਣੀ ਸੋਹਣੀ ਖੁਸ਼ਬੂ ਦੇ ਨਾਲ। ਬਿਲਕੁਲ, ਇਹ ਵੀ ਨਿਸ਼ਾਨੀ ਤੁਹਾਨੂੰ ਦੱਸ ਦਈਏ ਵੀ ਫੁੱਲਾਂ ਨਾਲ ਕੌਣ ਪਹੁੰਚਦੇ ਨੇ। ਫੁੱਲਾਂ ਨਾਲ ਸਾਡੇ ਕੋਲ ਪਹੁੰਚ ਜਾਂਦੇ ਨੇ ਜੀ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ। ਖੁਸ਼ਬੂ ਫੈਲਾ ਜਾਂਦੇ ਹੋ ਤੁਸੀਂ ਕਿਉਂਕਿ ਫੁੱਲਾਂ ਦੇ ਨਾਲ ਆਉਂਦੇ ਹੋ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਸਾਡੇ ਕੋਲ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਇਹ ਪਹੁੰਚੇ ਨੇ ਜੀ ਮਜਨੂੰ ਕਾ ਟੀਲਾ ਤੋਂ, ਔਰ ਸਤਨਾ MP ਤੋਂ ਹਾਜ਼ਰ ਨੇ ਉਮੰਗ ਮਲਿਕ, ਆਕਾਂਸ਼ਾ ਔਰ ਮਾਹੀ ਮਲਿਕ। ਇਹਨਾਂ ਨੇ ਸਾਰਿਆਂ ਦਾ ਧਿਆਨ ਰੱਖਿਆ ਹੈ। ਹੀਰਾਬਾਗ ਜਗਰਾਉਂ ਲੁਧਿਆਣਾ ਤੋਂ ਪਹੁੰਚੇ ਨੇ ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਔਰ ਪਾਰੂਸ਼ੀ ਮਹਿਤਾ ਅਤੇ ਦੀਪਾਂਸ਼ੂ ਮਹਿਤਾ, ਇਹ ਵੀ ਪਹੁੰਚ ਗਏ ਨੇ ਜੀ, ਸ਼ੁਕਰੀਆ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲਿਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ। ਦੁਬਿਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਔਰ ਪ੍ਰਾਂਜਲ ਰਾਏ, ਇਹ ਵੀ ਹਾਜ਼ਰ। ਭੋਪਾਲਗੜ੍ਹ ਰਾਜਸਥਾਨ ਤੋਂ ਪਹੁੰਚੇ ਨੇ ਧਰਮੇਂਦਰ ਛੀਂਪਾ, ਕਪਿਲ ਛੀਂਪਾ, ਈਸ਼ਾਨ ਅਤੇ ਪੂਜਾ ਪਰਿਹਾਰ, ਇਹ ਹਾਜ਼ਰ ਨੇ ਜੀ। ਜਗਰਾਓਂ ਨਹੀਂ ਜੀ, ਇਹ ਮੈਸੇਜ ਸਾਡੇ ਤੱਕ ਖੁੱਲ੍ਹ ਹੀ ਨਹੀਂ ਰਿਹਾ। ਅਗਲੇ ਮੈਸੇਜ ਨਾਲ ਪਹੁੰਚਦੇ ਹਾਂ ਜੀ, ਮੁੱਲਾਪੁਰ ਦਾਖਾ ਮੰਡੀ ਤੋਂ ਪਹੁੰਚੇ ਨੇ ਜੀ, ਰਾਮ ਰਾਮ ਜੀ ਕਹਿ ਰਹੇ ਨੇ, ਬਿਲਕੁਲ ਜੀ ਰਾਮ ਰਾਮ ਜੀ। ਰਾਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੀ ਜੈਨ ਅਤੇ ਮੱਟੂ ਜੈਨ, ਇਹ ਪਹੁੰਚੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ। ਹੁਣ ਨਾਲ ਨਾਲ ਆਪਣੇ ਹੋਰ ਸਾਥੀ ਵੀ ਲੈ ਕੇ ਆਏ ਨੇ, ਹਿਮਿਲਟਨ ਨਿਊਜ਼ੀਲੈਂਡ ਤੋਂ ਪਹੁੰਚੇ ਨੇ ਜੀ, ਅਭਿਸ਼ੇਕ ਜੈਨ, ਦੀਪੂ ਜੈਨ, ਮਨਜਿੰਦਰ ਸੰਧੂ ਔਰ ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਔਰ ਕਹਿੰਦੇ ਜੀ ਇੰਡੀਆ ਜ਼ਿੰਦਾਬਾਦ। ਕਿਆ ਬਾਤ ਹੈ ਵੀ ਜਿੱਥੇ ਵੀ ਰਹਿੰਦੇ ਹੋ ਤੁਸੀਂ, ਨਿਊਜ਼ੀਲੈਂਡ ਹੋ ਚਾਹੇ ਜਿੱਦਾਂ ਮਰਜ਼ੀ ਹੋ, ਪਰ ਕਹਿੰਦੇ ਹੋ ਕਿ ਇੰਡੀਆ ਜ਼ਿੰਦਾਬਾਦ। ਲਓ ਜੀ, ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਜਗਰਾਓਂ ਤੋਂ, ਨਗੀਨਾ ਜੈਨ, ਦਰਸ਼ਨ ਜੈਨ, ਮੋਨੂ ਜੈਨ, ਬਿੱਟਾ ਜੈਨ, ਰਸਗੁੱਲਾ ਜੈਨ ਔਰ ਬਿਲਕੁਲ ਜੀ ਇਹਨਾਂ ਦੇ ਪਰਿਵਾਰ ਦੇ ਸਾਰੇ ਸਾਥੀ ਮੈਂਬਰ, ਸਾਰੇ ਹੀ ਜੈਨ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਔਰ ਇਕੱਠ ਦੇ ਵਿੱਚ ਆਉਂਦੇ ਹੋ, ਇਹ ਬੜੀ ਵੱਡੀ ਗੱਲ ਹੈ। ਅਤੇ ਇਕੱਠ 'ਚ ਰਹਿਣਾ, ਇਕੱਠ 'ਚ ਆਉਣਾ ਇੱਕ ਬੜੇ ਹੀ ਅੱਛੇ ਸੁਭਾਅ ਦੀ ਨਿਸ਼ਾਨੀ ਹੈ। ਔਰ ਤੁਸੀਂ ਤਾਰੀਫ ਵੀ ਲਿਖਦੇ ਹੋ ਨਾਲ ਨਾਲ, ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਤਾਰੀਫ ਵੀ ਕੋਈ ਕੋਈ ਕਰਦਾ। ਸੋ ਅਗਲੇ ਸੁਨੇਹੇ ਨਾਲ ਪਹੁੰਚਦੇ ਹਾਂ ਜੀ, ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ ਲੁਧਿਆਣਾ ਤੋਂ ਔਰ ਅਨਵਰ ਸਾਬਰੀ, ਸ਼ਨੋ ਸਾਬਰੀ, ਮੁਦੱਸਿਰ, ਮੁਜੱਕਿਰ ਔਰ ਜਰੀਫ ਅੰਸਾਰੀ, ਇਹ ਪਹੁੰਚੇ ਨੇ ਦਾਊਦ ਸਰਾਏ, ਸਹਾਰਨਪੁਰ ਤੋਂ। ਪਟੇਲ ਨਗਰ ਮਲੋਟ ਤੋਂ ਹਾਜ਼ਰ ਨੇ ਜੀ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਔਰ ਆਰਜੂ ਜਜੋਰੀਆ ਅਤੇ ਗੁੱਡੂ ਵੀ ਨਾਲ ਹੀ ਆਉਂਦੇ ਨੇ। ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਔਰ ਆਪਣੇ ਸਾਥੀ ਮੈਂਬਰ ਵੀ ਲੈ ਕੇ ਆਏ ਨੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਬਾ। ਪਿੰਡ ਬਸੌਲੀ ਨਿਰਾ ਨੇੜੇ ਲਾਲਰੂ ਮੰਡੀ ਤੋਂ ਸੂਬੇਦਾਰ ਸਾਧੂ ਸਿੰਘ ਪੱਟੀ, ਆਰਵ ਪੱਟੀ, ਸ਼ਕੀਲਾ, ਕੁਲਵੰਤ ਕਾਲਾ ਅਤੇ ਟੀਨੂ ਪੱਟੀ ਔਰ ਕਹਿੰਦੇ ਜੀ ਬਸੂਲੇ ਵਾਲੇ ਸਾਰੇ ਹੀ ਪਰਿਵਾਰ ਦੇ ਮੈਂਬਰ ਧੰਨਵਾਦ ਕਰ ਰਹੇ ਨੇ। ਬਿਲਕੁਲ ਜੀ ਧੰਨਵਾਦ ਤਾਂ ਅਸੀਂ ਤੁਹਾਨੂੰ ਕਵਾਂਗੇ ਕਿਉਂਕਿ

ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਾਡੇ ਸਰੋਤਿਆਂ ਦਾ ਹੀ ਪ੍ਰੋਗਰਾਮ ਹੈ। ਸੋ ਤੁਸੀਂ ਇਸ ਵਿੱਚ ਆਪਣੇ ਪੂਰੇ ਸਮੇਂ ਦੇ ਨਾਲ ਸਾਰੇ ਸਾਥੀਆਂ ਨਾਲ ਪਹੁੰਚਦੇ ਹੋ। ਸਾਡੇ ਵੱਲੋਂ ਤੁਹਾਨੂੰ ਤਹਿ ਦਿਲ ਸ਼ੁਕਰੀਆ। ਸ਼ਾਦਰਾ ਦਿੱਲੀ ਤੋਂ ਵੀ ਹਾਜ਼ਰ ਨੇ ਜੀ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਕੇਸ਼ੂ ਰਿਧਾਨ ਖੁਰਾਨਾ। ਪਿੰਡ ਧਮੋਟ ਜ਼ਿਲ੍ਹਾ, ਪਿੰਡ ਧਮੋਟ ਹੈ ਜੀ, ਡਿਸਟ੍ਰਿਕਟ ਲੁਧਿਆਣਾ। ਬੁੱਟਾ ਬਿੰਦਰ ਸ਼ਿੰਦਾ ਧਾਲੀਵਾਲ, ਧਾਲੀਵਾਲ ਵਾਲਾ, ਅਤੇ ਪ੍ਰਗਟ ਸਿੰਘ ਧਾਲੀਵਾਲ, ਰਵੀ ਭਾੜਸੋ ਪੰਜਾਬੀ, ਇਹ ਪਹੁੰਚੇ ਨੇ ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਸਾਡੇ ਕੋਲ। ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਨਿਆ ਅਤੇ ਪੋਤਰੇ ਅਰਮਾਨ, ਅਵਿਤਾਸ ਕਨੇਡਾ, ਅਤੇ ਕਾਕਾ ਦਿਆਵਿਕ ਅੰਗੁਰਾਨਾ, ਅਤੇ ਸਾਰਾ ਹੀ ਅੰਗੁਰਾਨਾ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਹੈ। ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ ਜੀ। ਸਾਡੇ ਪ੍ਰੋਗਰਾਮ 'ਚ ਇੰਜੀਨੀਅਰ ਵੀ ਬਹੁਤ ਸਾਰੇ ਨੇ ਜਿਹੜੇ ਪਿਆਰ ਕਰਦੇ ਨੇ। ਔਰ ਅਗਲੇ ਮੈਸੇਜ ਦੇ ਵਿੱਚ ਪਹੁੰਚੇ ਨੇ ਜੀ ਦਾਦਾ ਬਾਬੂ ਰੋਡ ਗਿਰੀਡੀਹ ਝਾਰਖੰਡ ਤੋਂ, ਮੁਹੰਮਦ ਯਾਸੀਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਾਜ਼ ਅਤੇ ਬੇਬੀ ਚਾਹਤ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਗੀਤ ਸੁਣਾਉਣ ਜਾ ਰਹੀ ਹਾਂ ਜੀ, ਮਾਸਟਰ ਸਲੀਮ ਅਤੇ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ 'ਚ।

ਖੱਤਰੀ, ਰਮੇਸ਼ ਗੌੜ ਅਤੇ ਮੁਹੰਮਦ ਸ਼ਾਦਾਬ ਖੱਤਰੀ। ਬੁਲਟਾਣਾ ਵਡਸ਼ਿੰਗੀ ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਾ ਤਾਈ, ਦੀਪਾਲੀ ਔਰ ਸ਼ਲੋਕ ਕੁਮਾਰ। ਲਓ ਜੀ, ਦੀਪਾਲੀ ਇੱਥੇ ਵੀ ਪਹੁੰਚ ਗਈ, ਮਹਾਰਾਸ਼ਟਰ ਤੋਂ ਪਹੁੰਚ ਗਈ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ। ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲਾ ਸੁਨੇਹਾ ਅਲੀਕਾ ਤਹਿਸੀਲ ਡੱਬਵਾਲੀ ਤੋਂ, ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਇਹ ਗੀਤ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਪੈਂਦੀ। ਇਸ ਵਿੱਚ ਤੁਸੀਂ ਵੀ ਵਟਸਐਪ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਵਟਸਐਪ ਨੰਬਰ ਇੱਕ ਵਾਰ ਨੋਟ ਕਰ ਲਓ, 9465630 77, 9465630 77। ਇਸ ਨੰਬਰ 'ਤੇ ਤੁਸੀਂ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਨਾਲ, ਆਪਣੇ ਨਾਮ ਦੇ ਨਾਲ, ਪਤੇ ਦੇ ਨਾਲ, ਔਰ ਸਾਰੇ ਸਾਥੀ ਮੈਂਬਰ ਜਿਨ੍ਹਾਂ ਨਾਲ ਵੀ ਤੁਸੀਂ ਬਹੁਤ ਪਿਆਰ ਕਰਦੇ ਹੋ ਅਤੇ ਚਾਹੁੰਦੇ ਹੋ ਵੀ ਆਕਾਸ਼ਵਾਣੀ ਜਲੰਧਰ ਇਹਨਾਂ ਦੇ ਵੀ ਨਾਮ ਬੋਲੇ ਜਾਣ, ਸਾਰਿਆਂ ਦਾ ਹੀ ਲਿਖ ਦਿਓ, ਅਸੀਂ ਸਾਰਿਆਂ ਦੇ ਨਾਮ ਪੜ੍ਹ ਲਾਂਗੇ। ਮੈਨੂੰ ਬੜਾ ਹੀ ਚੰਗਾ ਲੱਗਦਾ ਜਦੋਂ ਸਾਰੇ ਇੱਕ ਦੂਸਰੇ ਦਾ ਧਿਆਨ ਰੱਖਦੇ ਨੇ। ਲਓ ਫਿਰ ਅਗਲੇ ਸੁਨੇਹੇ ਦੇ ਨਾਲ ਪਹੁੰਚਦੇ ਹਾਂ ਜੀ। ਪਹੁੰਚ ਗਏ ਨੇ ਸਾਡੇ ਕੋਲ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼, ਆਕਾਂਸ਼ਾ ਸੰਧੂ, ਭਰਤ ਭੂਸ਼ਣ ਸੰਧੂ ਅਤੇ ਨਾਲ ਹੋਰ ਵੀ ਸਾਥੀ ਮੈਂਬਰ ਨਾਲ ਲੈ ਕੇ ਆਏ ਨੇ Sector VA ਚੰਡੀਗੜ੍ਹ ਤੋਂ। ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ ਰਿਸ਼ੀ, ਅਮਰਜੀਤ ਰਿਸ਼ੀ, ਨੀਲਮ, ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਵੇਲੇ ਸਿਰ ਪਹੁੰਚ ਚੁੱਕੇ ਹੋ ਤੁਸੀਂ ਵੀ। ਔਰ ਅਗਲੀ ਫਰਮਾਇਸ਼ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ ਸ਼ਾਹਜੀ ਨਗਰ ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ, ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ। ਗੀਤ ਸੁਣਨ ਦੀ ਪਸੰਦ ਇਹਨਾਂ ਨੇ ਦੱਸੀ ਹੈ ਜੀ ਹਰਜੀਤ ਹਰਮਨ ਦੀ ਆਵਾਜ਼ 'ਚ ਗੀਤ ਇਹ ਸੁਣਨਾ ਚਾਹੁੰਦੇ ਨੇ, ਜ਼ਰੂਰ ਸੁਣਾਵਾਂਗੇ। ਔਰ ਇਸੀ ਗੀਤ ਦੇ ਨਾਲ ਸ਼ਾਮਿਲ ਕਰਾਂਗੇ ਹੋਰ ਵੀ ਨਾਮ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਪਹੁੰਚੇ ਨੇ ਔਰ ਅਗਲੀ ਫਰਮਾਇਸ਼ ਨਾਲ ਪਹੁੰਚੇ ਨੇ। ਮਾਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ, ਸੁਹੇਲ ਹਸਨ, ਅਨਮ ਅਤੇ ਯਸ਼ਫ ਇਹ ਵੀ ਹਾਜ਼ਰ ਨੇ। ਔਰ ਅਗਲੇ ਮੈਸੇਜ ਦੇ ਨਾਲ ਪਹੁੰਚੇ ਨੇ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ ਇਹ ਹਾਜ਼ਰ ਨੇ। ਔਰ ਗਾਂ ਫਰਾਂਸੀ ਹਿਸਾਰ ਤੋਂ ਪਹੁੰਚੇ ਨੇ ਜੀ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਇਹਨਾਂ ਦੀਆਂ ਚਿੱਠੀਆਂ ਵੀ ਬਹੁਤ ਪੜ੍ਹੀਆਂ ਆਪਾਂ। ਔਰ ਮਲੇਕਾ ਸਿਰਸਾ ਤੋਂ ਪਹੁੰਚੇ ਨੇ ਰਾਮ ਸਵਰੂਪ, ਲੁਹਾਨੀਵਾਲ, ਪਰਮਜੀਤ ਪੰਮੀ ਔਰ ਪੂਜਾ ਵਰਮਾ। ਅਗਲੇ ਮੈਸੇਜ 'ਤੇ ਸਾਡੇ ਕੋਲ ਹਾਜ਼ਰ ਨੇ ਜੀ ਪਿੰਡ ਦੇ ਡਾਕਖਾਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਸਾਰੇ ਪਹੁੰਚ ਗਏ ਨੇ ਜੀ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ ਇਹ ਵੀ ਪਹੁੰਚ ਗਏ ਨੇ। ਪਿੰਡ ਫੁੱਲੋ ਮਿੱਠੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਪੋਤਰਾ ਗੁਣਤਾਜ, ਵੀਰ ਸਿੰਘ ਇਹ ਸਾਰੇ ਪਹੁੰਚ ਗਏ ਨੇ ਜੀ। ਪਿੰਡ ਦਾ ਨਾਮ ਬੜਾ ਸੋਹਣਾ ਲੱਗਾ, ਫੁੱਲੋ ਮਿੱਠੀ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਦੀਸ਼ਾ ਮੋਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ, ਮੁਕਤਸਰ ਪਿੰਡ ਮੋਲਾ ਤੋਂ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ। ਔਰ ਅਗਲੇ ਮੈਸੇਜ ਨਾਲ ਪਹੁੰਚੇ ਨੇ ਜੀ ਜ਼ਿਲ੍ਹਾ ਮੁਰਾਦਾਬਾਦ, ਗਾਂਵ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਰਾਜਪਾਲ, ਪੰਕਜ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਖੁਰਜਾ ਉੱਤਰ ਪ੍ਰਦੇਸ਼ ਤੋਂ ਵੀ ਹਾਜ਼ਰ ਹੋ ਗਏ ਨੇ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਪਿੰਡ ਜਾਫਰਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਫਲਕ ਸਿੰਘ, ਰਾਜੂ, ਬਾਬੂ, ਸੋਨੂ, ਅਮਨਦੀਪ ਇਹ ਵੀ ਪਹੁੰਚ ਗਏ ਨੇ ਜੀ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਿੰਡ ਬਿੱਲੀਮਾਰ ਅਤੇ ਨਾਮ ਭੇਜੇ ਨੇ ਪ੍ਰੇਮ ਖੁਰਾਨਾ, ਪਰਵੀਨ, ਅਲੀਸ਼ਾ, ਅਰਮਾਨ, ਅਨੰਨਿਆ, ਅਨੁਸ਼ਕਾ, ਰਾਕੇਸ਼ ਕੁਮਾਰ, ਮਮਤਾ ਰਾਣੀ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ SM ਜਾਵੇਦ, ਗੁਮਲਾ, ਝਾਰਖੰਡ ਤੋਂ, ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ,

ਪ੍ਰੋਗਰਾਮ ਚੱਲ ਰਿਹਾ ਜੀ, ਧਮਕ ਜਲੰਧਰ ਪੈਂਦੀ, ਔਰ ਛੇਤੀ ਛੇਤੀ ਨਾਮ ਪੜ੍ਹ ਲਈਏ ਜਿਨ੍ਹਾਂ ਦੇ ਨਾਮ ਰਹਿ ਗਏ ਨੇ ਜੀ। ਕਰਨਵੀਰ ਹਾਊਸ, ਪੁੱਛੋ ਕੈਂਚੀਆਂ, ਬਠਿੰਡਾ ਪੰਜਾਬ ਤੋਂ ਹਾਜ਼ਰ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਔਰ ਸਹਾਰਨਪੁਰ ਤੋਂ ਪਹੁੰਚ ਗਏ ਨੇ ਜੀ, ਫਲ ਫੂਲ ਸਾਰੀ ਚੀਜ਼ਾਂ ਜਿਹੜੀਆਂ ਰਲ ਮਿਲਾ ਕੇ ਰੁੱਖਾਂ ਦੇ ਨਾਲ, ਸਾਰੇ ਇਹ ਵੀ ਬਹੁਤ ਸੋਹਣੀਆਂ ਚਿੱਠੀਆਂ ਲਿਖਦੇ ਨੇ, ਔਰ ਨਾਲ ਨਾਲ ਸੁਨੇਹੇ ਵੀ ਬਹੁਤ ਸੋਹਣੇ ਘੱਲਦੇ ਨੇ। ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ। ਸੈਕਟਰ 5 ਸੂਰਿਆ ਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪੀ ਅਤੇ ਬੇਬੀ ਗਰਵੀ, ਮਹਿਜ਼ਗੇਟ ਨਾਭਾ ਤੋਂ ਪਹੁੰਚੇ ਨੇ ਜੀ, ਨਾਮ ਸੋਮਦੱਤ, ਜੋਤੀ, ਰਾਣੀ, ਕੈਰਵ, ਗੁਰਮੰਨਤ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੈਫਾਲੀ, ਰਿਜਮ, ਸੱਤਿਆ, ਕੰਨੂ, ਰੋਹਿਣੀ, ਆਸ਼ਨਾ, ਦੀਕਸ਼ਾ, ਹਰੀਪੁਰਾ, ਅਬੋਹਰ ਤੋਂ ਪਹੁੰਚੇ ਨੇ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਮਨੀਲਾ, ਫਿਲੀਪੀਨ ਤੋਂ, ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ, ਨੀਤਿਕਾ, ਅਜੇ, ਏਂਜਲ, ਔਰ ਲਾਡਲਾ ਪੋਤਾ ਅਰਨਵ ਲਹਿਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਜਾਂਦੇ ਜਾਂਦੇ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰਾਂਗੀ, ਪਸੰਦ ਤੁਹਾਡੇ ਸਾਰਿਆਂ ਦੀ, ਮਨਕੀਰਤ ਔਲਖ ਦੀ ਆਵਾਜ਼ 'ਚ ਇਹ ਗੀਤ। ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਹੋਏਗਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਆਕਾਸ਼ਵਾਣੀ ਜਲੰਧਰ ਨਾਲ ਬਣੇ ਰਹੋ।

0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 12 ਵੱਜ ਰਹੇ ਨੇ। ਲਓ ਸੁਣੋ ਹਿੰਦੀ ਵਿੱਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। देश आज ऑपरेशन सिंदूर की पहली वर्षगांठ मना रहा है। पिछले वर्ष

0: ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਹੁਣ ਤੇਰੀ ਉਮਰ ਹੋ ਗਈ ਹੈ। ਗੋਡਿਆਂ ਦੀਆਂ ਪ੍ਰੋਬਲਮਸ ਜਦੋਂ ਵੀ ਆਉਂਦੀਆਂ ਨੇ ਤਾਂ ਅਸੀਂ ਅਕਸਰ ਇਹ ਸਮਝ ਲੈਂਦੇ ਹਾਂ ਕਿ ਹੱਡੀਆਂ ਦੀਆਂ ਪ੍ਰੋਬਲਮਸ ਸ਼ੁਰੂ ਹੋ ਗਈਆਂ ਨੇ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਵਾਕਈ ਇਹ ਉਮਰ ਦੇ ਨਾਲ ਜੁੜੀ ਹੋਈ ਸਮੱਸਿਆ ਹੈ ਜਾਂ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ।
1: ਗੋਡਿਆਂ ਦੀ ਸਮੱਸਿਆ ਅਗਰ ਅਸੀਂ ਡਿਵਾਈਡ ਕਰ ਦਿੰਦੇ ਹਾਂ
0: ਜੀ,
1: ਤਾਂ ਇਹਦਾ ਸਪੈਕਟ੍ਰਮ ਬਹੁਤ ਵੱਡਾ ਹੈ। ਛੋਟੇ ਬੱਚੇ ਤੋਂ ਲੈ ਕੇ ਬਿਰਧ ਅਵਸਥਾ ਤੱਕ ਗੋਡਿਆਂ ਦੀ ਸਮੱਸਿਆ ਕਿਸੇ ਵੇਲੇ ਵੀ ਆ ਸਕਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਬੱਚਿਆਂ ਦੇ ਵਿੱਚ ਵੀ ਗੋਡਿਆਂ ਦੀ ਸਮੱਸਿਆ ਆ ਸਕਦੀ ਹੈ, ਜਿਵੇਂ ਕਿ ਬੁਖਾਰ ਚੜ੍ਹਨਾ, ਜਾਂ ਬੁਖਾਰ ਚੜ੍ਹਨ ਦੇ ਨਾਲ ਕਈ ਵਾਰੀ ਕੀ ਹੈ ਕਿ ਗੋਡਿਆਂ ਦੇ ਜਿਹੜੇ ਜੁਆਇੰਟਸ ਨੇ
0: ਜੀ,
1: ਉਹਨਾਂ ਦੇ ਵਿੱਚ ਇਨਫਲਾਮੇਸ਼ਨ ਹੋ ਜਾਂਦੀ ਹੈ, ਜਿਹਦੇ ਕਰਕੇ ਗੋਡਿਆਂ ਦੇ ਵਿੱਚ ਪਾਣੀ ਭਰਨਾ ਜਾਂ ਪਸ ਪੈ ਜਾਣਾ ਆਮ ਤੌਰ 'ਤੇ ਹੀ ਦੇਖਣ ਨੂੰ ਮਿਲਦਾ, ਜਿਸ ਨੂੰ ਸੈਪਟਿਕ ਆਰਥਰਾਈਟਿਸ ਕਹਿੰਦੇ ਨੇ। ਅਤੇ ਬੱਚਿਆਂ ਦੇ ਵਿੱਚ ਅਗਰ ਇਹ ਚੀਜ਼ ਟਾਈਮ ਰਹਿੰਦੇ ਹੋਏ ਨਾ ਟ੍ਰੀਟ ਕੀਤੀ ਜਾਵੇ, ਨਾ ਇਹਦਾ ਇਲਾਜ ਕੀਤਾ ਜਾਵੇ, ਤਾਂ ਇਹ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਏਗਾ ਉਹਦੇ ਨਾਲ ਨਾਲ ਇਹ ਬਿਮਾਰੀ ਹੋਰ ਗੰਭੀਰ ਹੁੰਦੀ ਜਾਂਦੀ ਰਹਿੰਦੀ ਹੈ। ਹਾਂ, ਐਂਡ 'ਤੇ ਆ ਕੇ ਕੀ ਹੁੰਦਾ ਕਿ ਗੋਡੇ ਦਾ ਜੋੜ ਜਿਹੜਾ ਉਹ ਬਿਲਕੁਲ ਹੀ ਘੱਸ ਜਾਂਦਾ, ਖਰਾਬ ਹੋ ਜਾਂਦਾ, ਜਿਹਦੇ ਕਰਕੇ ਘੱਟ ਉਮਰ ਦੇ ਵਿੱਚ ਹੀ ਜੁਆਇੰਟ ਨੂੰ ਬਦਲਣਾ ਪੈ ਜਾਂਦਾ।
0: ਇਹ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੋਏਗੀ ਕਿ ਜਿਹੜੀ ਗੋਡਿਆਂ ਦੀ ਪ੍ਰੋਬਲਮ ਹੈ ਉਹ ਬਚਪਨ ਦੇ ਵਿੱਚ ਹੀ ਸਟਾਰਟ ਹੋ ਸਕਦੀ ਹੈ। ਜਦੋਂ ਕਦੇ ਬੱਚਾ ਸ਼ਿਕਾਇਤ ਕਰਦਾ ਹੈ ਕਿ ਮੇਰੇ ਗੋਡੇ 'ਚ ਦਰਦ ਹੋ ਰਿਹਾ, ਸਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਕਮਜ਼ੋਰੀ ਹੈ, ਅਸੀਂ ਅਕਸਰ ਉਸਨੂੰ ਇਗਨੋਰ ਵੀ ਕਰ ਦਿੰਦੇ ਹਾਂ। ਅਤੇ ਗੋਡਿਆਂ ਦੇ ਵਿੱਚ ਜਦੋਂ ਦਰਦ ਹੁੰਦੀ ਹੈ ਬਚਪਨ ਦੇ ਵਿੱਚ, ਤਾਂ ਉਸਦਾ ਤੁਸੀਂ ਕਾਰਨ ਸਾਡੇ ਸੁਣਨ ਵਾਲਿਆਂ ਨੂੰ ਹੋਰ ਥੋੜ੍ਹਾ ਵਿਸਤਾਰ ਵਿੱਚ ਦੱਸੋ ਕੀ ਕਾਰਨ ਹੋ ਸਕਦਾ ਹੈ ਅਤੇ ਕਦੋਂ ਇਲਾਜ ਲਈ ਜਾਣਾ ਚਾਹੀਦਾ ਹੈ।
1: ਅਗਰ ਬੱਚਾ ਤੁਰ ਨਹੀਂ ਪਾ ਰਿਹਾ, ਉਸਨੂੰ ਬੁਖਾਰ ਹੈ, ਉਸਨੂੰ ਲੰਗੜਾ ਕੇ ਤੁਰ ਰਿਹਾ, ਜਾਂ ਉਹ ਭਾਰ ਪਾਉਣ ਤੋਂ ਡਰ ਰਿਹਾ ਲੱਤ ਦੇ ਉੱਤੇ, ਜਾਂ ਉਹ ਤੁਹਾਨੂੰ ਗੋਡੇ ਨੂੰ ਜਾਂ ਕਿਸੇ ਵੀ ਹੋਰ ਜੁਆਇੰਟ ਨੂੰ ਹੱਥ ਵੀ ਨਹੀਂ ਲਗਾਉਣ ਦੇ ਰਿਹਾ, ਅਤੇ ਜੇਕਰ ਅਸੀਂ ਦੇਖਦੇ ਹਾਂ, ਐਗਜ਼ਾਮੀਨੇਸ਼ਨ ਕਰਦੇ ਹਾਂ ਕਿ ਜੋ ਗੋਡਾ ਬੱਚਾ ਇਸ਼ਾਰਾ ਕਰ ਰਿਹਾ ਹੈ ਕਿ ਮੇਰਾ ਦੁੱਖ ਰਿਹਾ ਹੈ, ਅਗਰ ਉਸਦਾ ਜਿਹੜਾ ਸਕਿਨ ਟੈਂਪਰੇਚਰ ਹੈ ਉਹ ਨੋਰਮਲ ਗੋਡੇ ਦੇ ਨਾਲੋਂ ਵੱਧ ਗਿਆ ਹੈ, ਜਾਂ ਗੋਡੇ ਉੱਪਰ ਲਾਲੀ ਛਾਈ ਹੋਈ ਹੈ, ਅਤੇ ਬੱਚੇ ਨੂੰ ਬੁਖਾਰ ਵੀ 102 ਡਿਗਰੀ 103 ਡਿਗਰੀ ਜ਼ਿਆਦਾ ਹੈ, ਠੀਕ ਹੈ, ਅਤੇ ਇਹ ਸਾਰੇ ਸਾਈਨਸ ਹੁੰਦੇ ਨੇ ਕਿ ਸਾਨੂੰ ਜਿਹੜੇ ਖਤਰੇ ਦੀ ਘੰਟੀ ਦੱਸਦੇ ਨੇ ਕਿ ਇੱਥੇ ਸਾਨੂੰ ਹੱਡੀਆਂ ਡਾਕਟਰ ਦਾ ਪਰਾਮਰਸ਼ ਲੈ ਲੈਣਾ ਚਾਹੀਦਾ ਹੈ।
0: ਠੀਕ ਹੈ, ਤੁਸੀਂ ਬਚਪਨ ਤੋਂ ਹੀ ਸ਼ੁਰੂਆਤ ਕਰ ਦਿੱਤੀ ਕਿ ਅਸੀਂ ਸ਼ੁਰੂ ਤੋਂ ਹੀ ਅਵੇਅਰ ਹੋ ਜਾਈਏ ਕਿ ਬਚਪਨ ਤੋਂ ਹੀ ਅਸੀਂ ਜੇਕਰ ਹੱਡੀਆਂ ਪ੍ਰਤੀ ਅਵੇਅਰ ਹੋਵਾਂਗੇ ਤਾਂ ਵਡੇਰੀ ਉਮਰ ਦੇ ਵਿੱਚ ਸਾਨੂੰ ਪ੍ਰੋਬਲਮਸ ਨਹੀਂ ਆਉਣਗੀਆਂ। ਹੁਣ ਗੱਲ ਕਰਦੇ ਹਾਂ ਅਸੀਂ ਵਡੇਰੀ ਉਮਰ ਦੀਆਂ, ਜਾਂ ਫਿਰ ਉਹ ਬੱਚੇ ਜੋ ਵੱਡੇ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਗੋਡਿਆਂ ਦੀ ਸਮੱਸਿਆਵਾਂ ਕਦੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਕਸਰ?
1: ਗੋਡਿਆਂ ਦੀ ਸਮੱਸਿਆ ਜਿਸ ਤਰ੍ਹਾਂ ਕਿ ਗੋਡੇ ਦੇ ਜਿਹੜੇ ਜੁਆਇੰਟ ਨੇ ਉਹ ਬੋਡੀ ਦੇ ਵਿੱਚ ਉਸ ਤਰੀਕੇ ਦਾ ਆਪਣਾ ਰੋਲ ਪਲੇ ਕਰਦੇ ਨੇ ਜਿਵੇਂ ਕਿ ਇੱਕ ਕਾਰ ਦੇ ਵਿੱਚ ਉਹਦੇ ਇੰਜਨ ਦੇ ਵਿੱਚ ਜਿਹੜੇ ਪੁਰਜੇ ਨੇ
0: ਜੀ,
1: ਜਿਸ ਤਰ੍ਹਾਂ ਇੰਜਨ ਚੱਲਦਾ ਹੈ ਪੁਰਜਿਆਂ ਦੇ ਵਿੱਚ ਉਹਨਾਂ ਦਾ ਘਸਣਾ ਲਾਜ਼ਮੀ ਹੈ, ਇਸ ਤਰ੍ਹਾਂ ਹੀ ਗੋਡੇ ਵੀ ਜਾਂ ਬੋਡੀ ਦੇ ਹੋਰ ਜੁਆਇੰਟ ਵੀ ਉਹਨਾਂ ਦਾ ਘਸਣਾ ਵੀ ਲਾਜ਼ਮੀ ਹੈ।
0: ਠੀਕ ਹੈ,
1: ਤਾਂ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਤਾਂ ਉਮਰ ਦੇ ਨਾਲ ਨਾਲ ਹੱਡੀਆਂ ਦੇ ਵਿੱਚ ਜਿਹੜੇ ਬਦਲਾਵ ਆਉਂਦੇ ਨੇ ਜਿਨ੍ਹਾਂ ਕਰਕੇ ਕੀ ਹੈ ਕਿ ਜੁਆਇੰਟ ਘੱਸਦੇ ਨੇ
0: ਜੀ,
1: ਅਤੇ ਉਹ ਘੱਸਣ ਦੇ ਕਰਕੇ ਹੀ ਗੋਡੇ ਜਿਹੜੇ ਹੈ ਅੱਗੇ ਜਾ ਕੇ ਆਪਾਂ ਕਹਿੰਦੇ ਹਾਂ ਕਿ ਗੋਡੇ ਖਰਾਬ ਹੋ ਗਏ ਨੇ ਜਾਂ ਗੋਡੇ ਘੱਸ ਗਏ ਨੇ।
0: ਡਾਕਟਰ ਬੇਅੰਤ ਸਿੰਘ ਜੀ, ਕੀ ਇਹ ਸਮੱਸਿਆ ਜਿਹੜੀ ਹੈ ਇਹ ਹੁਣ ਇਸ ਸਮੇਂ ਦੇ ਵਿੱਚ ਜਲਦੀ ਆਉਣੀ ਸ਼ੁਰੂ ਹੋ ਗਈ ਹੈ, ਜਾਂ ਇਹ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਉਮਰ ਦੇ ਨਾਲ ਨਾਲ ਇਹ ਸਮੱਸਿਆ ਆਉਂਦੀ ਹੈ?
1: ਅੱਜ ਕੱਲ੍ਹ ਟ੍ਰੈਂਡ ਥੋੜ੍ਹਾ ਚੇਂਜ ਹੋ ਗਿਆ ਹੈ, ਅੱਜ ਕੱਲ੍ਹ ਜ਼ਿਆਦਾਤਰ ਯੰਗ ਏਜ ਦੇ ਵਿੱਚ 40-45 ਸਾਲ ਦੀ ਉਮਰ ਦੇ ਵਿੱਚ ਵੀ ਗੋਡਿਆਂ ਦੀ ਪ੍ਰੋਬਲਮਸ ਆ ਰਹੀਆਂ ਨੇ, ਜਦਕਿ ਕਈ ਬਜ਼ੁਰਗ 70 ਸਾਲ ਜਾਂ 75 ਸਾਲ ਦੀ ਉਮਰ ਦੇ ਵਿੱਚ ਗੋਡਿਆਂ ਦੀ ਦਿੱਕਤ ਲੈ ਕੇ OPD ਵਿੱਚ ਆਉਂਦੇ ਨੇ, ਪਰ ਯੰਗ ਜਨਰੇਸ਼ਨ ਜਿਨ੍ਹਾਂ ਦੇ ਵਿੱਚ ਵੇਟ ਜਿਨ੍ਹਾਂ ਦਾ ਜ਼ਿਆਦਾ ਹੁੰਦਾ ਜਾਂ ਜਿਨ੍ਹਾਂ ਦਾ ਜਿਹੜਾ ਲਾਈਫ ਸਟਾਈਲ ਸਡੈਂਟਰੀ ਹੈ ਜਾਂ ਜ਼ਿਆਦਾ ਬੈਠੇ ਰਹਿਣ ਵਾਲਾ, ਉਹਨਾਂ ਦੇ ਵਿੱਚ ਗੋਡਿਆਂ ਦੀ ਦਿੱਕਤਾਂ ਅਸੀਂ ਆਮ ਤੌਰ 'ਤੇ ਦੇਖਦੇ ਹਾਂ।
0: ਹੁਣ ਗੱਲ ਕਰਦੇ ਹਾਂ ਗੋਡਿਆਂ ਦੀਆਂ ਸਮੱਸਿਆਵਾਂ ਬਾਰੇ, ਗੋਡਿਆਂ ਨਾਲ ਜੁੜੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ?
1: ਗੋਡਿਆਂ ਦੇ ਵਿੱਚ ਜਿਸ ਤਰੀਕੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੱਚਿਆਂ ਦੇ ਵਿੱਚ ਤਾਂ ਅਸੀਂ ਸੈਪਟਿਕ ਆਰਥਰਾਈਟਿਸ ਦੇਖਦੇ ਹਾਂ ਜਿਹੜੀ ਕਿ ਇੱਕ ਤਰ੍ਹਾਂ ਦੀ ਆਰਥੋਪੈਡਿਕ ਐਮਰਜੈਂਸੀ ਹੈ, ਅਗਰ ਟਾਈਮ ਰਹਿੰਦੇ ਨਾ ਟ੍ਰੀਟ ਕੀਤਾ ਜਾਵੇ ਤਾਂ ਇਹ ਬਹੁਤ ਘਾਤਕ ਸਿੱਧ ਹੁੰਦੀ ਹੈ। ਅਤੇ ਵੱਡਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੋਰ ਗੋਡਿਆਂ ਦੀਆਂ ਇਨਫੈਕਸ਼ਨਾਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਟਿਊਬਰਕਲੋਸਿਸ TB ਦੀ ਬਿਮਾਰੀ ਗੋਡਿਆਂ ਦੇ ਜੋੜਾਂ ਦੀ, ਉਹ ਵੀ ਇੱਕ ਮਹੱਤਵਪੂਰਨ ਬਿਮਾਰੀ ਹੈ, ਅਗਰ ਉਹਦਾ ਵੀ ਇਲਾਜ ਸਮੇਂ ਰਹਿੰਦੇ ਨਾ ਕੀਤਾ ਜਾਵੇ ਤਾਂ ਵੀ ਉਹਦੇ ਨਤੀਜੇ ਬੜੇ ਭਿਆਨਕ ਹੁੰਦੇ ਨੇ। ਹੋਰ ਗੋਡੇ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਗੋਡੇ ਦੇ ਜਿਹੜੇ ਜੁਆਇੰਟ ਦੇ ਹੋਰ ਮੁੱਖ ਅੰਗ ਨੇ ਜਿਵੇਂ ਕਿ ਕਾਰਟੀਲੇਜ, ਅਗਰ ਉਹ ਕਾਰਟੀਲੇਜ ਘੱਸ ਗਏ ਨੇ ਉਹ ਉਮਰ ਦੇ ਨਾਲ ਵੀ ਘੱਸ ਸਕਦੇ ਨੇ, ਹੋ ਸਕਦਾ ਉਹਨਾਂ ਕਾਰਟੀਲੇਜ ਦੇ ਵਿੱਚ ਕੁਝ ਬਾਇਓਲੋਜੀਕਲੀ ਇੱਦਾਂ ਦਾ ਹੋਵੇ ਜਿਨ੍ਹਾਂ ਕਰਕੇ ਉਹਨਾਂ ਦੇ ਵਿੱਚ ਡਿਫੈਕਟ ਬਣ ਜਾਵੇ ਤਾਂ ਵੀ ਗੋਡੇ ਘੱਸ ਜਾਂਦੇ ਨੇ। ਤਾਂ ਵੱਡਿਆਂ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਗੋਡਿਆਂ ਦੀ ਦਿੱਕਤ ਘੱਸਣ ਦੇ ਨਾਲ ਹੀ ਆਉਂਦੀ ਹੈ, ਜਿਹਨੂੰ ਅਸੀਂ ਓਸਟੀਓਆਰਥਰਾਈਟਿਸ ਕਹਿੰਦੇ ਹਾਂ
0: ਜੀ। ਆਰਥਰਾਈਟਿਸ ਦੀ ਤੁਸੀਂ ਗੱਲ ਕੀਤੀ ਹੈ ਅਤੇ ਆਰਥਰਾਈਟਿਸ ਅਤੇ ਗੋਡਿਆਂ ਦੀ ਸਮੱਸਿਆਵਾਂ, ਇਹ ਦੋਨੋਂ ਆਪਸ ਦੇ ਵਿੱਚ ਕੀ ਇੱਕ ਨੇ ਜਾਂ ਇਹਨਾਂ ਦਾ ਸੰਬੰਧ ਹੈ ਜਾਂ ਕਿਸ ਤਰ੍ਹਾਂ ਜੁੜੀਆਂ ਹੋਈਆਂ ਨੇ?
1: ਆਰਥਰਾਈਟਿਸ ਇੱਕ ਜਨਰਲ ਜੀ ਟਰਮ ਹੈ, ਆਰਥਰਾਈਟਿਸ ਦਾ ਮਤਲਬ ਇਹ ਹੁੰਦਾ ਕਿ ਜੋੜ ਦੇ ਵਿੱਚ ਸਾੜ ਪੈਣਾ ਜਾਂ ਜੋੜ ਦੀ

0: ਕਨੈਕਸ਼ਨ ਹੁਣ ਬੁਢਾਪੇ ਦੇ ਨਾਲ ਜੋੜ ਘੱਸਦੇ ਨੇ, ਅਤੇ ਅਗਰ ਮਰੀਜ਼ ਨੂੰ ਆਰਥਰਾਈਟਸ ਹੋਰ ਕਿਸੇ ਜੁਆਇੰਟ ਦਾ ਵੀ ਹੈ, ਜਿਵੇਂ ਕਿ ਆਪਾਂ ਕਹਿੰਦੇ ਰੂਮੇਟੋਇਡ ਆਰਥਰਾਈਟਸ ਹੈ ਜਾਂ ਗਾਊਟ ਹੈ, ਉਹਨਾਂ ਦੇ ਨਾਲ ਵੀ ਗੋਡਿਆਂ ਦੇ ਉੱਤੇ ਘੱਸਣਾ ਉਹਨਾਂ ਦਾ ਲਾਜ਼ਮੀ ਹੋ ਜਾਂਦਾ, ਗੋਡਿਆਂ ਦੇ ਵਿੱਚ ਵੀ ਓਸਟੀਓਆਰਥਰਾਈਟਿਸ ਹੋ ਸਕਦਾ ਹੈ।
1: ਜੀ, ਅਕਸਰ ਇੱਕ ਗੱਲ ਆਮ ਤੌਰ 'ਤੇ ਆਮ ਭਾਸ਼ਾ ਦੇ ਵਿੱਚ ਹਰ ਕੋਈ ਇਸਤੇਮਾਲ ਕਰਦਾ ਕਿ ਗੋਡਿਆਂ ਦੀ ਗਰੀਸ ਘੱਟ ਗਈ ਹੈ, ਉਸਦਾ ਕੀ ਅਰਥ ਤੁਸੀਂ ਬੀਇੰਗ ਅ ਡਾਕਟਰ ਸਮਝਦੇ ਹੋ?
0: ਬੜਾ ਸਿੰਪਲ ਜਿਹਾ ਇਹਦਾ ਅਰਥ ਹੈ
1: ਜੀ,
0: ਗੋਡਾ ਇੱਕ ਇਹੋ ਜਿਹਾ ਜੁਆਇੰਟ ਹੈ, ਕੁਦਰਤ ਨੇ ਦੋ ਹੱਡੀਆਂ, ਪੱਟ ਦੀ ਹੱਡੀ ਅਤੇ ਜਿਹਨੀ 'ਚ ਲੱਤ ਦੀ ਹੱਡੀ, ਉਹਨਾਂ ਦੋਨਾਂ ਵਿੱਚ ਥੋੜ੍ਹਾ ਜਿਹਾ ਗੈਪ ਰੱਖਿਆ ਹੋਇਆ, ਅਤੇ ਉਸ ਗੈਪ ਨੂੰ ਫਿਲ ਕਰਨ ਦੇ ਵਾਸਤੇ ਗੋਡੇ ਦੇ ਵਿੱਚ ਨੈਚੁਰਲ ਤੌਰ ਦੇ ਵਿੱਚ ਇੱਕ ਸਾਈਨੋਵਲ ਫਲੂਇਡ ਹੁੰਦਾ, ਉਹ ਫਲੂਇਡ ਆਮ ਭਾਸ਼ਾ ਵਿੱਚ ਅਸੀਂ ਉਹਨੂੰ ਗਰੀਸ ਕਹਿ ਦਿੰਦੇ ਹਾਂ, ਉਹ ਜਿਹੜੀ ਕਿ ਗੋਡੇ ਨੂੰ ਹਰ ਦਮ ਆਪਣੇ ਅੰਦਰ ਭੇਂ ਕੇ ਰੱਖਦੀ ਹੈ, ਗੋਡਾ ਉਸ ਦੇ ਵਿੱਚ ਲਿਪਟਿਆ ਰਹਿੰਦਾ ਹੈ, ਅਤੇ ਜਦੋਂ ਮੂਵਮੈਂਟ ਕਰਦਾ ਤਾਂ ਉਹ ਗਰੀਸ ਦਾ ਕੰਮ ਕਰਦੀ ਹੈ, ਅਤੇ ਸਮੇਂ ਰਹਿੰਦੇ ਰਹਿੰਦੇ ਕੀ ਹੁੰਦਾ ਜਦੋਂ ਉਮਰ ਹੋ ਜਾਂਦੀ ਹੈ ਬੰਦੇ ਦੀ, ਤਾਂ ਗੋਡੇ ਜਦੋਂ ਕਾਰਟੀਲੇਜ ਘੱਸ ਜਾਂਦੇ ਨੇ ਜਾਂ ਹੱਡੀ ਨਾਲ ਹੱਡੀ ਟਕਰਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਨੀ ਜੁਆਇੰਟ ਸਪੇਸ ਹੀ ਨਹੀਂ ਬਚਦੀ, ਅਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਸਾਈਨੇਬਲ ਫਲੂਇਡ ਹੈ ਉਹ ਘੱਟ ਜਾਂਦਾ, ਜਿਹਨੂੰ ਆਮ ਤੌਰ 'ਤੇ ਮਰੀਜ਼ ਨੂੰ ਅਗਰ ਸਮਝਾਉਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਗੋਡਿਆਂ ਦੇ ਵਿੱਚ ਗਰੀਸ ਘੱਟ ਗਈ ਹੈ।
1: ਜੀ, ਅਤੇ ਇਹ ਤੁਸੀਂ ਫਲੂਇਡਸ ਦੀ ਗੱਲ ਕੀਤੀ ਹੈ, ਇਹ ਕਿਉਂ ਘੱਟ ਜਾਂਦਾ, ਕਿ ਉਮਰ ਦੇ ਨਾਲ ਘੱਟਦਾ, ਜਾਂ ਫਿਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਜਿਸ ਤਰ੍ਹਾਂ ਕੋਈ ਪੁਰਜ਼ਾ ਜਾਂ ਮਸ਼ੀਨ ਲਗਾਤਾਰ ਚੱਲਦੀ ਹੈ ਇੱਕ ਉਮਰ ਦੇ ਬਾਅਦ ਉਸਨੇ ਘਟਨਾ ਹੀ ਹੁੰਦਾ, ਕੀ ਹੋਰ ਵੀ ਕਾਰਨ ਹੁੰਦੇ ਨੇ ਇਸਦੇ?
0: ਫਲੂਇਡ ਘੱਟ ਵੀ ਜਾਂਦਾ, ਕਈ ਵਾਰੀ ਫਲੂਇਡ ਵੱਧ ਵੀ ਜਾਂਦਾ।
1: ਅੱਛਾ,
0: ਜੇ ਫਲੂਇਡ ਵੱਧ ਜਾਂਦਾ ਤਾਂ ਉਹਦੇ ਹੋਰ ਕਾਰਨ ਹੁੰਦੇ ਨੇ, ਅਗਰ ਫਲੂਇਡ ਵੱਧ ਜਾਏਗਾ ਤਾਂ ਗੋਡੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਸੁਣਿਆ ਹੈ ਕਿ ਫੇਫੜਿਆਂ ਵਿੱਚ ਪਾਣੀ ਪੈ ਜਾਂਦਾ ਜਾਂ ਪੇਟ ਵਿੱਚ ਪਾਣੀ ਭਰ ਜਾਂਦਾ, ਇੱਦਾਂ ਹੀ ਗੋਡੇ ਵਿੱਚ ਵੀ ਜੇ ਫਲੂਇਡ ਜਿੰਨਾ ਕੁਦਰਤ ਨੇ ਬਣਾਉਣਾ ਹੁੰਦਾ ਉਹਨੂੰ ਉਨਾ ਹੀ ਅਬਜ਼ੋਰਬ ਵੀ ਕਰਾਉਣਾ ਹੁੰਦਾ, ਇਹ ਨੋਰਮਲ ਤੌਰ 'ਤੇ ਹੁੰਦਾ, ਪਰ ਅਗਰ ਗੋਡੇ ਦੇ ਵਿੱਚ ਕੋਈ ਦਿੱਕਤ ਹੈ ਜਿਵੇਂ ਕਿ ਮਸਲਨ ਟਿਊਬਰਕਲੋਸਿਸ ਹੋ ਗਿਆ ਗੋਡੇ ਦੇ ਵਿੱਚ, ਤਾਂ ਉਹ ਜਿਹੜਾ ਪਾਣੀ ਹੈ ਜ਼ਿਆਦਾ ਬਣਦਾ ਪਰ ਉਹ ਅਬਜ਼ੋਰਬ ਘੱਟ ਹੁੰਦਾ, ਜਿਹਦੇ ਕਰਕੇ ਕੀ ਹੁੰਦਾ ਕਿ ਗੋਡੇ ਦੇ ਵਿੱਚ ਇੱਕ ਸੈਂਸ ਆਫ ਫੁੱਲਨੈਸ ਰਹਿੰਦੀ ਹੈ ਕਿ ਮੇਰਾ ਗੋਡਾ ਭਰਿਆ ਭਰਿਆ ਹੈ, ਉਹਦੇ ਨਾਲ ਮਰੀਜ਼ ਨੂੰ ਕੀ ਹੈ ਕਿ ਉਹ ਗੋਡਾ ਮੋੜਨ ਦੇ ਵਿੱਚ ਦਿੱਕਤ ਆਏਗੀ ਅਤੇ ਚੱਲਣ ਫਿਰਨ 'ਚ ਦਿੱਕਤ ਆਏਗੀ, ਇੱਕ ਜਦੋਂ ਹੁਣ ਗੋਡੇ ਵਿੱਚ ਫਲੂਇਡ ਬਹੁਤ ਜ਼ਿਆਦਾ ਭਰਿਆ ਹੋਇਆ ਤਾਂ ਉਹਦੇ ਇਨਫੈਕਸ਼ਨ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਬਣ ਜਾਂਦੇ ਆ, ਇਸ ਕਰਕੇ ਉਹ ਫਲੂਇਡ ਨੂੰ ਲੈ ਕੇ ਉਸ ਗੋਡੇ ਵਿੱਚੋਂ ਕੱਢ ਕੇ ਉਹਨੂੰ ਫਰਦਰ ਟੈਸਟ ਵਾਸਤੇ ਭੇਜਣਾ ਜ਼ਰੂਰੀ ਹੁੰਦਾ, ਐਨਾਲਾਈਸਿਸ ਕਰਨੀ ਉਹਦੀ ਜ਼ਿਆਦਾ ਜ਼ਰੂਰੀ ਹੁੰਦੀ ਹੈ।
1: ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਗੋਡੇ 'ਚ ਦਰਦ ਹੋ ਰਿਹਾ ਜਾਂ ਚੱਲਣ ਦੇ ਵੀ ਸਮੱਸਿਆ ਆ ਰਹੀ ਹੈ, ਕਿ ਹੋਰ ਸਿਮਟਮ ਵੀ ਹੁੰਦੇ ਨੇ ਗੋਡੇ ਦੀਆਂ ਸਮੱਸਿਆਵਾਂ ਦੇ?
0: ਸਿਮਟਮ ਜਿਹੜਾ ਮੇਨਲੀ ਹੁੰਦਾ ਉਹ ਇਹ ਹੈ ਕਿ ਅਗਰ ਪੇਸ਼ੈਂਟ ਵੇਟ ਬੇਅਰ ਨਹੀਂ ਕਰ ਰਿਹਾ, ਚੱਲ ਹੀ ਨਹੀਂ ਪਾ ਰਿਹਾ, ਬੈਠੇ ਬੈਠੇ ਵੀ ਉਹਦੇ ਜੋੜਾਂ ਦੇ ਵਿੱਚ ਸੜਨ ਇਨਫਲਾਮੇਸ਼ਨ, ਗੋਡੇ ਪੇਸ਼ੈਂਟ ਆ ਕੇ ਪੰਜਾਬੀ ਵਿੱਚ ਇਹੀ ਕਹਿੰਦੇ ਨੇ ਮੇਰੇ ਜੋੜ ਮੱਚੀ ਜਾਂਦੇ ਪਏ ਨੇ, ਅਤੇ ਇਹੀ ਇੱਕ ਤਰ੍ਹਾਂ ਇਹੀ ਕਾਰਨ ਜਿਹੜੇ ਹੁੰਦੇ ਨੇ ਸਾਨੂੰ ਅਲਾਰਮਿੰਗ ਹੁੰਦੇ ਕਿ ਅਸੀਂ ਗੋਡੇ ਨੂੰ ਇਨਵੈਸਟੀਗੇਟ ਕਰੀਏ।
1: ਜੀ, ਪੌੜੀਆਂ ਚੜ੍ਹਨ ਵੇਲੇ ਜ਼ਿਆਦਾ ਸਮੱਸਿਆ ਆਉਂਦੀ ਹੈ ਜਾਂ ਉੱਠਣ ਬੈਠਣ ਲੱਗੇ ਜ਼ਿਆਦਾ ਸਮੱਸਿਆ ਆਉਂਦੀ ਹੈ?
0: ਬਿਰਧ ਅਵਸਥਾ ਵਿੱਚ ਜ਼ਿਆਦਾਤਰ ਇਹੀ ਪ੍ਰੋਬਲਮ ਆਉਂਦੀ ਹੈ।
1: ਜੀ ਜੀ, ਤੁਸੀਂ ਵਜ਼ਨ ਦੀ ਗੱਲ ਕੀਤੀ ਹੈ, ਇੱਕ ਬਹੁਤ ਹੀ ਮਹੱਤਵਪੂਰਨ ਇੱਕ ਕਹਿ ਸਕਦੇ ਹਾਂ ਅਸੀਂ ਪਹਿਲੂ ਹੈ, ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਨੂੰ ਇਹ ਸਮੱਸਿਆ ਆਉਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ?
0: ਬਿਲਕੁਲ, ਜੇ ਬੋਡੀ ਦਾ ਵੇਟ ਜ਼ਿਆਦਾ ਤਾਂ ਓਬਵੀਅਸਲੀ ਬੋਡੀ ਦਾ ਜਿਹੜਾ BMI ਹੈ ਜਿਹਨੂੰ ਆਪਾਂ ਬੋਡੀ ਮਾਸ ਇੰਡੈਕਸ ਕਹਿੰਦੇ ਹਾਂ ਉਹ ਬਹੁਤ ਜ਼ਿਆਦਾ ਹੁੰਦਾ, ਜਿਹਦੇ ਕਰਕੇ ਕੀ ਹੈ ਕਿ ਜਿਹੜੇ ਗੋਡਿਆਂ ਦੇ ਜੋੜ ਆ ਉਹ ਸਾਰੀ ਬੋਡੀ ਦਾ ਵੇਟ ਬੇਅਰ ਕਰਦੇ ਆ। ਅਗਰ ਬੋਡੀ ਦਾ ਵੇਟ ਹਾਈਟ ਦੇ ਨਾਲੋਂ ਕੋਰਸਪੋਂਡਿੰਗਲੀ ਜ਼ਿਆਦਾ ਹੋਏਗਾ ਤਾਂ ਨੈਚੁਰਲ ਜੀ ਗੱਲ ਹੈ ਕਿ ਗੋਡੇ ਜਲਦੀ ਘੱਸ ਜਾਣਗੇ।
1: ਜੀ, ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਪਤਾ ਲੱਗ ਜਾਏਗੀ ਕਿ ਗੋਡਿਆਂ ਦੀ ਪ੍ਰੋਬਲਮ ਦੇ ਸਿਮਟਮ ਆ ਰਹੇ ਨੇ, ਤਾਂ ਲੋਕ ਬਹੁਤ ਦੇਰ ਬਾਅਦ ਪਹੁੰਚਦੇ ਨੇ ਡਾਕਟਰ ਦੇ ਕੋਲ, ਤਾਂ ਡਾਕਟਰ ਦੇ ਕੋਲ ਕਦੋਂ ਜਾਣਾ ਚਾਹੀਦਾ, ਕਿਹੜੇ ਇਸ ਦੇ ਟੈਸਟ ਹੁੰਦੇ ਨੇ ਅਤੇ ਟ੍ਰੀਟਮੈਂਟ ਦੇ ਬਾਰੇ ਵੀ ਕੁਝ ਦੱਸੋ?
0: ਗੋਡੇ ਦੀ ਸਮੱਸਿਆ ਅਗਰ ਤੁਹਾਨੂੰ ਫੀਲ ਹੋ ਰਹੀ ਹੈ ਤਾਂ ਸ਼ੁਰੂਆਤੀ ਤੌਰ ਦੇ ਉੱਤੇ ਡਾਕਟਰੀ ਸਲਾਹ ਲੈਣ ਵਿੱਚ ਕੋਈ ਹਰਜ ਨਹੀਂ ਹੈ।
1: ਜੀ ਜੀ,
0: ਅਤੇ ਤੁਹਾਡਾ ਡਾਕਟਰ ਜਾਂ ਔਰਥੋਪੈਡਿਕ ਸਰਜਨ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਤੁਹਾਡੇ ਗੋਡੇ ਅਗਰ ਉਹਨਾਂ ਦੇ ਵਿੱਚ ਇਰੋਜਨ ਹੋ ਰਹੀ ਹੈ ਜਾਂ ਗੋਡੇ ਘੱਸ ਰਹੇ ਨੇ ਤਾਂ ਉਹ ਕਿਸ ਲੈਵਲ 'ਤੇ ਹੈ, ਕਿਸ ਸਟੇਜ ਦੇ ਵਿੱਚ ਹੈ, ਸਟੇਜ 1 ਹੈ ਜਾਂ ਸਟੇਜ 2 ਹੈ, ਕਿਉਂਕਿ ਇਹ ਸਾਰੀ ਸਟੇਜਸ ਉਹ ਸਟੇਜਸ ਨੇ ਜਿਹੜੀਆਂ ਦਵਾਈਆਂ ਨਾਲ ਮੈਨੇਜ ਕੀਤੀਆਂ ਜਾ ਸਕਦੀਆਂ ਨੇ, ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਨਾਲ ਇਹ ਮੈਨੇਜ ਕੀਤੀਆਂ ਜਾ ਸਕਦੀਆਂ ਨੇ। ਮਸਲਨ ਤੁਹਾਡਾ ਵੇਟ ਥੋੜ੍ਹਾ ਓਵਰ ਵੇਟ ਹੈ ਪਰ ਤੁਹਾਡਾ ਓਸਟੀਓਆਰਥਰਾਈਟਿਸ ਲਈ ਗ੍ਰੇਡ 1 ਹੈ ਜਾਂ ਗ੍ਰੇਡ 2 ਹੈ, ਅਤੇ ਉਸਨੂੰ ਐਕਟੀਵਿਟੀ ਮੋਡੀਫਿਕੇਸ਼ਨ, ਲਾਈਫ ਸਟਾਈਲ ਮੋਡੀਫਿਕੇਸ਼ਨ, ਕੁਛ ਦਵਾਈਆਂ ਜਿਨ੍ਹਾਂ ਦੇ ਨਾਲ ਤੁਸੀਂ ਇਹਨਾਂ ਨੂੰ ਰਿਕਵਰ ਕਰ ਸਕਦੇ ਹੋ। ਪਰ ਜੇਕਰ ਸਟੇਜ ਆਲਰੇਡੀ 3 ਹੈ ਜਾਂ ਸਟੇਜ 4 ਹੈ ਜਿਨ੍ਹਾਂ ਵਿੱਚ ਦਵਾਈਆਂ ਵਾਲੀ ਸਟੇਜ ਨੂੰ ਅਸੀਂ ਕਹਿੰਦੇ ਹਾਂ ਕਿ ਦਵਾਈਆਂ ਦੀ ਸਟੇਜ ਨਿਕਲ ਚੁੱਕੀ ਹੈ, ਉਹਦੇ ਵਿੱਚ ਸਰਜਰੀ ਹੀ ਇੱਕ ਇੱਦਾਂ ਦਾ ਆਪਸ਼ਨ ਬਚਦਾ ਜਿਹੜਾ ਪੇਸ਼ੈਂਟ ਨੂੰ ਨਾ ਚਾਹੁੰਦੇ ਹੋਏ ਵੀ ਆਫਰ ਕਰਨਾ ਪੈਂਦਾ।
1: ਨੀ ਰਿਪਲੇਸਮੈਂਟ ਦੀ ਹੁਣ ਗੱਲ ਕਰਦੇ ਹਾਂ, ਗੋਡੇ ਬਦਲਾਉਣਾ ਅਸੀਂ ਕਹਿ ਸਕਦੇ ਹਾਂ ਕਿ ਲਾਸਟ ਸਟੇਜ ਦੇ ਵਿੱਚ ਅਸੀਂ ਤੁਸੀਂ ਸੁਜੈਸਟ ਕਰਦੇ ਹੋ ਕਿ ਹੁਣ ਗੋਡਾ ਬਦਲਣਾ ਹੀ ਪਏਗਾ?
0: ਬਿਲਕੁਲ, ਜਦੋਂ ਉਸ ਤਰ੍ਹਾਂ ਆਰਥਰਾਈਟਸ ਜਿਹੜਾ ਉਹ ਗ੍ਰੇਡ 4 ਹੋ ਜਾਵੇ, ਜਿਹਦੇ ਵਿੱਚ ਅਸੀਂ ਗ੍ਰੇਡ 4 ਤੋਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਬੋਨਸ ਦੋਨੋਂ ਆਪਸ ਵਿੱਚ ਸਿੱਧੇ ਤੌਰ 'ਤੇ ਟਕਰਾ ਰਹੀਆਂ ਨੇ, ਉਹਨਾਂ ਵਿੱਚ ਰਗੜ ਵੱਜ

0: ਹੈ, ਜਿਹਦੇ ਕਰਕੇ ਮਰੀਜ਼ ਨੂੰ ਬੈਠੇ ਹੋਏ ਵੀ ਗੋਡੇ ਵਿੱਚ ਦਰਦ ਹੋ ਰਿਹਾ, ਉਹਦੇ ਵਿੱਚ ਦਵਾਈਆਂ ਦੇ ਨਾਲ ਉਸਨੂੰ ਦਰਦ ਦਾ ਫਰਕ ਨਹੀਂ ਪੈ ਰਿਹਾ, ਉਸਦਾ ਚੱਲਣਾ ਫਿਰਨਾ ਵੀ ਉਹ ਮੁਹਤਾਜ ਹੈ ਚੱਲਣ ਫਿਰਨ ਦੇ ਵਾਸਤੇ ਵੀ, ਤਾਂ ਉਹਦੇ ਵਿੱਚ ਉਹਨੂੰ ਨੀ ਰਿਪਲੇਸਮੈਂਟ ਕਰਵਾਉਣੀ ਹੀ ਪੈਂਦੀ ਹੈ।
1: ਠੀਕ ਹੈ ਜੀ ਡਾਕਟਰ ਸਾਹਿਬ, ਕੀ ਇਹ ਸੱਚ ਹੈ ਕਿ ਜੋ ਕਹਿੰਦੇ ਨੇ ਕਿ ਜੇਕਰ ਤੁਸੀਂ ਇੱਕ ਗੋਡੇ ਦਾ ਰਿਪਲੇਸਮੈਂਟ ਕਰਵਾਇਆ ਤਾਂ ਦੂਸਰਾ ਵੀ ਕਰਵਾਉਣਾ ਚਾਹੀਦਾ ਹੈ, ਜਾਂ ਫਿਰ ਇਹ ਦੋਨੋਂ ਆਪਸ ਦੇ ਵਿੱਚ ਕਿੰਨੇ ਕੁ ਜੁੜੇ ਹੋਏ ਨੇ ਜਾਂ ਕਿਵੇਂ ਕੰਮ ਕਰਦੇ ਨੇ ਦੋਨੋਂ ਗੋਡੇ? ਫਿਰ
0: ਦੋਨੋਂ ਚੀਜ਼ਾਂ ਸਾਈਡ ਬਾਏ ਸਾਈਡ ਚੱਲਦੀਆਂ ਨੇ
1: ਜੀ,
0: ਕੋਈ ਇੱਕ ਗੋਡਾ ਓਸਟੋਆਰਥਰਾਈਟਿਸ ਦੇ ਵਿੱਚ ਜ਼ਿਆਦਾ ਸਟੇਜ ਵਿੱਚ ਵੀ ਹੋ ਸਕਦਾ, ਮਤਲਬ ਕਹਿੰਦਾ ਹੈ ਕਿ ਉਸਨੂੰ ਜ਼ਿਆਦਾ ਨੁਕਸਾਨ ਹੋਇਆ ਹੋ ਸਕਦਾ, ਉਸਨੂੰ ਕੰਪਨਸੇਟ ਕਰਨ ਵਾਸਤੇ ਮਰੀਜ਼ ਦੂਸਰੇ ਗੋਡੇ ਉੱਪਰ ਜ਼ਿਆਦਾ ਭਾਰ ਪਾਉਣਾ ਸ਼ੁਰੂ ਕਰ ਦਿੰਦਾ, ਜਿਸ ਦੇ ਬਾਵਜੂਦ ਉਹਦੇ ਹੁੰਦਾ ਕੀ ਹੈ ਕਿ ਉਸਦੀ ਰੀੜ੍ਹ ਦੀ ਹੱਡੀ ਦਾ ਬੈਲੈਂਸ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਗੋਡਿਆਂ ਦੇ ਨਾਲ ਕੀ ਹੈ, ਇੱਕ ਗੋਡਾ ਖਰਾਬ ਸੀ, ਦੂਸਰਾ ਗੋਡਾ ਅਸੀਂ ਜਿਹੜਾ ਸਹੀ ਸੀ ਉਸਨੂੰ ਯੂਜ਼ ਕਰਨਾ ਸ਼ੁਰੂ ਕੀਤਾ, ਹੁਣ ਉਹ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ, ਨਾਲ ਐਡੀਸ਼ਨਲੀ ਉਹਦੇ ਵਾਧੂ ਤੌਰ ਤੇ ਸਾਨੂੰ ਹੋਰ ਕੀ ਮਿਲ ਗਿਆ, ਨਾਲ ਪਿੱਠ ਦਾ ਦਰਦ।
1: ਬਿਲਕੁਲ, ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਦੂਸਰੇ ਗੋਡੇ ਤੇ ਜ਼ਿਆਦਾ ਭਾਰ ਆ ਜਾਂਦਾ ਹੈ।
0: ਬਿਲਕੁਲ
1: ਜੀ, ਨੀ ਰਿਪਲੇਸਮੈਂਟ ਤੋਂ ਬਾਅਦ ਗੋਡੇ ਕਿੰਨੇ ਕੁ ਆਸਾਨੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਮਤਲਬ ਕਿ ਪੇਸ਼ੈਂਟ ਆਮ ਜੀਵਨ ਕਿਵੇਂ ਵਧੀਆ ਗੁਜ਼ਾਰ ਸਕਦਾ ਹੈ?
0: ਨੀ ਰਿਪਲੇਸਮੈਂਟ ਸਰਜਰੀਜ਼ ਜਾਂ ਜੁਆਇੰਟ ਰਿਪਲੇਸਮੈਂਟ ਸਰਜਰੀਜ਼ ਜਿਹੜੀਆਂ ਨੇ
1: ਜੀ,
0: ਉਹ ਇਸ ਕਰਕੇ ਰਿਵਾਰਡਿੰਗ ਸਰਜਰੀਜ਼ ਮੰਨੀਆਂ ਜਾਂਦੀਆਂ ਨੇ ਡਾਕਟਰ ਦੇ ਵਾਸਤੇ, ਕਿਉਂਕਿ ਆਫਟਰ ਦਾ ਸਰਜਰੀ ਪੇਸ਼ੈਂਟ ਮੇਨ ਸਟ੍ਰੀਮ ਹੈ, ਉਹਦੇ ਵਿੱਚ ਦੁਬਾਰਾ ਆ ਜਾਂਦਾ, ਆਪਣੀ ਮੁੱਖ ਧਾਰਾ ਵਿੱਚ ਉਹ ਦੁਬਾਰਾ ਪ੍ਰਵੇਸ਼ ਕਰ ਜਾਂਦਾ, ਉਸਦਾ ਲਾਈਫ ਸਟਾਈਲ ਜਿਹੜਾ ਸੀ ਜਿੰਨਾ ਉਹ ਪਹਿਲਾਂ ਡਿਸੇਬਲ ਹੁੰਦਾ ਉਹ ਉਨਾ ਡਿਸੇਬਲ ਨਹੀਂ ਰਹਿੰਦਾ, ਉਹ ਤੁਰ ਫਿਰ ਸਕਦਾ, ਉਸਦਾ ਜੁਆਇੰਟ ਦਾ ਜਿਹੜਾ ਦਰਦ ਹੈ ਉਹ ਖਤਮ ਹੋ ਜਾਂਦਾ, ਉਹ ਆਪਣੇ ਕੰਮ ਜਿਹੜੇ ਆ ਉਹ ਦਰਦ ਰਹਿਤ ਹੋ ਕੇ ਕਰ ਸਕਦਾ
1: ਜੀ। ਤੁਸੀਂ ਜਦੋਂ ਵੀ ਕਿਸੇ ਪੇਸ਼ੈਂਟ ਦੀ ਨੀ ਰਿਪਲੇਸਮੈਂਟ ਕਰਦੇ ਹੋ ਤਾਂ ਉਸ ਤੋਂ ਬਾਅਦ ਉਸਨੂੰ ਕਿਹੜੀਆਂ ਸਾਵਧਾਨੀਆਂ ਦੱਸਦੇ ਹੋ ਕਿ ਉਸਨੂੰ ਲਾਈਫ ਸਟਾਈਲ ਦੇ ਵਿੱਚ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਤੁਰਨ ਫਿਰਨ ਵੇਲੇ ਜਾਂ ਖਾਣ ਪੀਣ ਦੇ ਡਾਇਟ ਦੇ ਵਿੱਚ ਹਰ ਤਰ੍ਹਾਂ ਦੀ ਸਾਵਧਾਨੀ?
0: ਨੀ ਰਿਪਲੇਸਮੈਂਟ ਸਰਜਰੀਜ਼ ਅੱਜ ਕੱਲ੍ਹ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਪੇਸ਼ੈਂਟ ਨੂੰ ਕੋਸ਼ਿਸ਼ ਹੁੰਦੀ ਹੈ ਕਿ ਉਸਨੂੰ ਓਪਰੇਸ਼ਨ ਤੋਂ ਇੱਕ ਦਿਨ ਬਾਅਦ ਅਸੀਂ ਉਹਨੂੰ ਗੋਡੇ ਉੱਤੇ ਪੂਰਾ ਭਾਰ ਪਾ ਕੇ ਚਲਾ ਦਈਏ
1: ਜੀ,
0: ਅਤੇ ਨਾਲ ਦੀ ਨਾਲ ਹੀ ਉਸਦੀ ਫਿਜ਼ੀਓਥੈਰੇਪੀ ਸ਼ੁਰੂ ਕਰਵਾ ਦਈਏ, ਅਤੇ ਮਰੀਜ਼ ਨੂੰ ਡਾਕਟਰ ਦੇ ਨਾਲ ਜਦੋਂ ਅਸੀਂ ਸਰਜਰੀ ਕਰਦੇ ਹਾਂ ਤਾਂ ਮਰੀਜ਼ ਨੂੰ ਐਜੂਕੇਟ ਕਰਨਾ ਵੀ ਡਾਕਟਰ ਦਾ ਇੱਕ ਫਰਜ਼ ਬਣ ਜਾਂਦਾ।
1: ਬਿਲਕੁਲ,
0: ਕਿਉਂਕਿ ਮਰੀਜ਼ ਨੂੰ ਕੁਛ ਨਹੀਂ ਪਤਾ ਹੁੰਦਾ, ਮਰੀਜ਼ ਨੂੰ ਜੋ ਡਾਕਟਰ ਸਾਹਿਬ ਨੇ ਦੱਸਿਆ ਉਸਨੇ ਉਹੀ ਚੀਜ਼ ਉਸਨੇ ਧਾਰਨ ਕਰਨੀ ਹੈ
1: ਜੀ,
0: ਅਤੇ ਉਸਨੂੰ ਅੱਛੀਆਂ ਜਿਹੜੀਆਂ ਕਸਰਤ ਗੋਡੇ ਦੀ ਸਟਰੈਂਥ ਵਧਾਉਣ ਵਾਸਤੇ ਗੋਡੇ ਨੂੰ ਸਟੇਬਲ ਕਰਨ ਵਾਸਤੇ ਜਿਹੜੀਆਂ ਕਸਰਤ ਹੈ ਉਹ ਸਮਝਾਈਆਂ ਜਾਂਦੀਆਂ ਨੇ। ਚੌਂਕੜੀ ਮਾਰ ਕੇ ਨਹੀਂ ਬੈਠਣਾ ਹੁੰਦਾ, ਜਦੋਂ ਵੀ ਨੀ ਰਿਪਲੇਸਮੈਂਟ ਕਰਾਉਂਦੇ ਹਾਂ ਚੌਂਕੜੀ ਮਾਰ ਕੇ ਬੈਠਣ ਦੇ ਨਾਲ ਕੀ ਹੈ ਕਿ ਜਿਹੜੇ ਨਵੇਂ ਗੋਡੇ ਇੰਪਲਾਂਟ ਵਿੱਚ ਲਗਾਏ ਜਾਂਦੇ ਨੇ ਗੋਡੇ ਵਿੱਚ ਉਹਨਾਂ ਦੇ ਲੂਜ਼ ਹੋਣ ਦਾ ਖਤਰਾ ਰਹਿੰਦਾ, ਅਤੇ ਵੇਟ ਗੇਨ ਨਹੀਂ ਕਰਨਾ, ਜਿੰਨਾ ਹੋ ਸਕੇ ਵੇਟ ਆਪਣਾ ਸ਼ੈੱਡ ਕਰਨਾ ਹੁੰਦਾ, ਸੋ ਦੈਟ ਕਿ ਜਿਹੜੇ ਨਵੇਂ ਗੋਡੇ ਪਾਏ ਜਾਂਦੇ ਨੇ ਉਹਨਾਂ ਦੀ ਉਮਰ ਹੋਰ ਵਧਾਈ ਜਾ ਸਕੇ। ਅਤੇ ਦੂਸਰੀ ਗੱਲ ਇਹ ਹੈ ਕਿ ਬੋਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੈਕਸ਼ਨ ਅਗਰ ਹੁੰਦੀ ਵੀ ਹੈ, ਮੰਨ ਲਓ ਕੋਈ ਯੂਰਿਨ ਦੀ ਕੋਈ ਇਨਫੈਕਸ਼ਨ ਹੈ, ਕੋਈ ਦੰਦ ਦੀ ਕੋਈ ਇਨਫੈਕਸ਼ਨ ਹੈ, ਤਾਂ ਇਹ ਚੀਜ਼ਾਂ ਪ੍ਰੋਂਪਟਲੀ ਇਹਨਾਂ ਨੂੰ ਡੀਲ ਕੀਤਾ ਜਾਵੇ, ਇਹਨਾਂ ਵਿੱਚ ਅਣਗਹਿਲੀ ਨਾ ਕੀਤੀ ਜਾਵੇ, ਕਿਉਂਕਿ ਸਰੀਰ ਦੇ ਵਿੱਚ ਅਗਰ ਕਿਤੇ ਵੀ ਇਨਫੈਕਸ਼ਨ ਦਾ ਕੋਈ ਸੋਰਸ ਪਿਆ ਹੈ ਤਾਂ ਜਿਹੜੇ ਗੋਡੇ ਬਦਲੇ ਗਏ ਨੇ ਉਹਨਾਂ ਉੱਪਰ ਇਨਫੈਕਸ਼ਨ ਹੋਣ ਦਾ ਚਾਂਸਿਸ ਵੱਧ ਜਾਂਦਾ ਹੈ
1: ਜੀ। ਜਦੋਂ ਅਸੀਂ ਗੋਡਿਆਂ ਦੀ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤਾਂ ਕੀ ਇਹ ਹੈਰੀਡੇਟਰੀ ਵੀ ਹੋ ਸਕਦੀਆਂ ਨੇ? ਅਤੇ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਕਿ ਕੀ ਮਹਿਲਾਵਾਂ ਦੇ ਵਿੱਚ ਇਸ ਦੇ ਹੋਣ ਦੇ ਜ਼ਿਆਦਾ ਚਾਂਸਿਸ ਹੋ ਸਕਦੇ ਨੇ?
0: ਮਹਿਲਾਵਾਂ ਵਿੱਚ ਚਾਂਸਿਸ ਜ਼ਿਆਦਾ ਹੁੰਦੇ ਨੇ ਬਿਕੋਜ਼ ਉਹਨਾਂ ਦੇ ਵਿੱਚ ਵੇਟ ਦੀ ਜਿਹੜੀ ਸਮੱਸਿਆ ਉਹ ਪੁਰਸ਼ਾਂ ਦੇ ਮਾਮਲੇ ਜ਼ਿਆਦਾ ਹੁੰਦੀ ਹੈ
1: ਜੀ,
0: ਅਤੇ ਆਫਟਰ ਮੈਨੋਪੋਜ਼ ਜਦੋਂ ਮਾਹਵਾਰੀ ਬੰਦ ਹੁੰਦੀ ਹੈ ਤਾਂ ਸਰੀਰ ਦੇ ਵਿੱਚ ਵੈਸੇ ਵੀ ਹਾਰਮੋਨਲ ਚੇਂਜਸ ਆਉਂਦੇ ਨੇ ਜਿਨ੍ਹਾਂ ਕਰਕੇ ਹੱਡੀਆਂ ਦੇ ਵਿੱਚ ਕੈਲਸ਼ੀਅਮ ਦਾ ਜਿਹੜਾ ਰੁਕਣਾ ਹੈ ਉਹ ਜ਼ਿਆਦਾ ਨਹੀਂ ਰਹਿੰਦਾ ਅਤੇ ਹੱਡੀਆਂ ਪੋਲੀਆਂ ਪੈ ਜਾਂਦੀਆਂ ਨੇ, ਜਿਨ੍ਹਾਂ ਕਰਕੇ ਓਸਟੋਆਰਥਰਾਈਟਿਸ ਮਹਿਲਾਵਾਂ ਦੇ ਵਿੱਚ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਮੇਲ ਪੇਸ਼ੈਂਟ।
1: ਠੀਕ ਹੈ, ਅਤੇ ਹੈਰੀਡੇਟਰੀ ਵੀ ਹੋ ਸਕਦਾ ਹੈ?
0: ਹੈਰੀਡੇਟਰੀ ਇਹ ਕਿਉਂਕਿ ਮਕੈਨੀਕਲ ਪ੍ਰੋਬਲਮ ਹੈ, ਹੈਰੀਡੇਟਰੀ ਦਾ ਇਹਦੇ ਵਿੱਚ ਇੰਨਾ ਜ਼ਿਆਦਾ ਰੋਲ ਨਹੀਂ, ਹਾਂ ਬੇਸ਼ਰਤੇ ਕੁਛ ਹੋਰ ਬਿਮਾਰੀਆਂ ਜਿਨ੍ਹਾਂ ਵਿੱਚ ਹੱਡੀਆਂ ਦੀ ਬਣਤਰ ਹੈਰੀਡੇਟਰੀ ਤੌਰ ਦੇ ਉੱਤੇ ਅਲੱਗ ਹੋਵੇ
1: ਜੀ,
0: ਉਹਨਾਂ ਵਿੱਚ ਉਸ ਆਰਥਰਾਈਟਿਸ ਹੋ ਸਕਦਾ।
1: ਜਿਹਨਾਂ ਲੋਕਾਂ ਦੇ ਵਿੱਚ ਵਿਟਾਮਿਨ ਡੀ ਕੈਲਸ਼ੀਅਮ ਜਿਹੇ ਤੱਤਾਂ ਦੀ ਘਾਟ ਹੁੰਦੀ ਹੈ ਉਹਨਾਂ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਪ੍ਰੋਬਲਮਸ ਹੋਣ ਦੇ ਚਾਂਸਿਸ ਜ਼ਿਆਦਾ ਹੋ ਸਕਦੇ ਨੇ?
0: ਬਿਲਕੁਲ, ਕਿਉਂਕਿ ਵਿਟਾਮਿਨ ਡੀ ਦਾ ਸਿੱਧਾ ਸੰਬੰਧ ਕੈਲਸ਼ੀਅਮ ਦੇ ਅਬਜ਼ੋਰਪਸ਼ਨ ਦੇ ਨਾਲ ਹੈ, ਬੋਡੀ ਦੇ ਵਿੱਚ ਅਸੀਂ ਜੋ ਵੀ ਕੈਲਸ਼ੀਅਮ ਖਾਂਦੇ ਹਾਂ ਉਸਨੂੰ ਅਬਜ਼ੋਰਬ ਕਰਾਉਣਾ ਵਿਟਾਮਿਨ ਡੀ ਦਾ ਰੋਲ ਹੈ, ਅਗਰ ਬੋਡੀ ਵਿੱਚ ਵਿਟਾਮਿਨ ਡੀ ਘੱਟ ਹੋਏਗਾ ਤਾਂ ਕੈਲਸ਼ੀਅਮ ਅਬਜ਼ੋਰਬ ਨਹੀਂ ਹੋਏਗਾ, ਅਗਰ ਕੈਲਸ਼ੀਅਮ ਅਬਜ਼ੋਰਬ ਨਹੀਂ ਹੋਏਗਾ ਤਾਂ ਅਲਟੀਮੇਟਲੀ ਕੀ ਹੈ ਕਿ ਬੋਡੀ ਵਿੱਚ ਬੋਨਸ ਦੇ ਵਿੱਚੋਂ ਹੀ ਕੈਲਸ਼ੀਅਮ ਖੁਰ ਖੁਰ ਕੇ ਬਲੱਡ ਦੇ ਵਿੱਚ ਜਾਏਗਾ, ਤਾਂ ਬੋਨਸ ਵੀਕ ਹੋ ਜਾਣਗੀਆਂ
1: ਜੀ ਜੀ। ਹੁਣ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਆਪਣੇ 'ਤੇ ਧਿਆਨ ਦਿੰਦੇ ਹਾਂ ਤਾਂ ਅਸੀਂ ਆਪਣੇ ਪਹਿਰਾਵੇ 'ਤੇ ਧਿਆਨ ਦਿੰਦੇ ਹਾਂ, ਆਪਣੇ ਖਾਣ ਪੀਣ 'ਤੇ ਧਿਆਨ ਦਿੰਦੇ ਹਾਂ, ਪਰ ਅਕਸਰ ਅਸੀਂ ਆਪਣੇ ਫੁੱਟਵੇਅਰ 'ਤੇ ਧਿਆਨ ਨਹੀਂ ਦਿੰਦੇ। ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਫੁੱਟਵੇਅਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਅਤੇ ਜੇਕਰ ਗਲਤ ਫੁੱਟਵੇਅਰ ਹੈ ਤਾਂ ਗੋਡਿਆਂ 'ਤੇ ਕੀ ਅਸਰ ਪਾ ਸਕਦੇ ਨੇ?
0: ਫੁੱਟਵੇਅਰ

0: ਕਾਫੀ ਜ਼ਿਆਦਾ ਰੋਲ ਮੰਨਿਆ ਜਾਂਦਾ ਹੈ।
1: ਜੀ
0: ਅਤੇ ਜੇਕਰ ਹੀਲਸ ਵਗੈਰਾ ਪਾਉਂਦੇ ਹਾਂ ਜਾਂ ਅਸੀਂ ਦੇਖਦੇ ਹਾਂ ਕਿ ਅਸੀਂ ਬਹੁਤ ਉੱਚੀ ਅੱਡੀ ਦੇ ਜੁੱਤੀ ਪਾ ਰਹੇ ਹਾਂ, ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੇ ਫੁੱਟ ਦਾ ਜਿਹੜਾ ਨੈਚੁਰਲ ਐਕਸਿਸ ਆ ਉਹ ਚੇਂਜ ਹੋ ਜਾਂਦਾ,
1: ਜੀ
0: ਜਿਹਦੇ ਕਰਕੇ ਵੇਟ ਬੇਰਿੰਗ ਜਿਹੜੀ ਹੈਗੀ ਆ ਉਹ ਅਨਇਕੁਅਲ ਹੁੰਦੀ ਹੈ, ਜਿਹਦੇ ਕਰਕੇ ਗੋਡਿਆਂ ਦੀਆਂ ਦਿੱਕਤਾਂ ਤਾਂ ਹੋ ਹੀ ਸਕਦੀਆਂ ਨੇ, ਨਾਲ ਦੇ ਨਾਲ ਹੋਰ ਪੈਰਾਂ ਦੀਆਂ ਦਿੱਕਤਾਂ ਜਿਵੇਂ ਪਲਾਂਟਰ ਫੇਸ਼ੀਆਈਟਿਸ ਆ ਜਾਂ
1: ਜੀ
0: ਪੈਰਾਂ ਦੇ ਤਲੀ ਦੇ ਵਿੱਚ ਸਾੜ ਪੈਣਾ ਜਾਂ ਦਰਦ ਰਹਿਣਾ, ਇਹ ਆਮ ਤੌਰ 'ਤੇ ਨਾਲ ਐਡੀਸ਼ਨਲੀ ਮਿਲ ਜਾਂਦਾ ਸਾਨੂੰ।
1: ਜੀ
0: ਤਾਂ ਫੁੱਟਵੇਅਰ ਕਾਫੀ ਵੱਡਾ ਰੋਲ ਪਲੇ ਕਰਦਾ।
1: ਜੀ
0: ਸਪੋਰਟ ਸ਼ੂਜ਼ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਪੈਰ ਦੇ ਅੰਦਰ ਵਾਲੀ ਤਲੀ ਦਾ ਹਿੱਸਾ ਜਿਸ ਨੂੰ ਸਪੋਰਟ ਮਿਲੇ, ਮੀਡ ਆਰਚ ਸਪੋਰਟ ਹੋਣ, ਤਾਂ ਇਹਨਾਂ ਦੇ ਨਾਲ ਪੈਰ ਜਿਹੜਾ ਹੈ ਉਹ ਜ਼ਮੀਨ ਦੇ ਉੱਤੇ ਆਸਾਨੀ ਨਾਲ ਟਿਕਦਾ ਹੈ, ਅਤੇ ਜਿਹਦੇ ਨਾਲ ਗੋਡਿਆਂ ਦੇ ਉੱਤੇ ਇਕੁਅਲੀ ਬੈਲੈਂਸ ਜਿਹੜਾ ਹੈ ਡਿਸਟ੍ਰੀਬਿਊਟ ਹੁੰਦਾ ਹੈ।
1: ਜੀ, ਮਤਲਬ ਕਿ ਅਸੀਂ ਫੈਸ਼ਨ ਤੋਂ ਜ਼ਿਆਦਾ ਆਪਣੇ ਕੰਫਰਟ 'ਤੇ ਧਿਆਨ ਦਈਏ ਕਿ ਕਿਸ ਫੁੱਟਵੇਅਰ ਨੂੰ ਪਹਿਨ ਕੇ ਜਾਣ ਸਾਨੂੰ ਜ਼ਿਆਦਾ ਕੰਫਰਟੇਬਲ ਮਹਿਸੂਸ ਹੋ ਰਿਹਾ।
0: ਬਿਲਕੁਲ ਕੰਫਰਟ ਵੀ ਦੂਸਰਾ ਇਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿ ਇਹ ਫੁੱਟਵੇਅਰ ਕਿਤੇ ਮੇਰੇ ਨੀਂਹ ਦੀ ਅਲਾਈਨਮੈਂਟ ਤਾਂ ਨਹੀਂ ਖਰਾਬ ਕਰੇਗਾ।
1: ਜੀ ਜੀ ਜੀ ਹੁਣ ਗੱਲ ਕਰਦੇ ਹਾਂ ਡਾਇਟ ਦੀ, ਕਿਉਂਕਿ ਜੋ ਅਸੀਂ ਖਾਂਦੇ ਹਾਂ ਉਸੇ ਮੁਤਾਬਕ ਹੀ ਸਾਡਾ ਸਰੀਰ ਹੋ ਜਾਂਦਾ ਹੈ। ਸੋ ਸਾਡੇ ਗੋਡੇ ਤੰਦਰੁਸਤ ਰਹਿਣ ਉਸ ਲਈ ਡਾਇਟ ਤੁਸੀਂ ਕਿਹੋ ਜਿਹੀ ਸੁਜੈਸਟ ਕਰਦੇ ਹੋ?
0: ਡਾਇਟ ਬਹੁਤ ਜ਼ਿਆਦਾ ਫੈਟੀ ਡਾਇਟ ਨਹੀਂ ਹੋਣੀ ਚਾਹੀਦੀ, ਤੁਹਾਡਾ ਵੇਟ ਗੇਨ ਨਹੀਂ ਹੋਣਾ ਚਾਹੀਦਾ ਜ਼ਿਆਦਾ, ਵੇਟ ਅਕੋਰਡਿੰਗ ਟੂ ਹਾਈਟ ਹੋਣਾ ਚਾਹੀਦਾ। ਕਿਸੇ ਪੇਸ਼ੈਂਟ ਕਿਸੇ ਪਰਸਨ ਦੀ ਜਿੰਨੀ ਹਾਈਟ ਹੈ ਉਹਦੇ ਅਕੋਰਡਿੰਗ ਨਹੀਂ ਉਹਦਾ ਵੇਟ ਹੋਣਾ ਚਾਹੀਦਾ, ਅਗਰ ਓਵਰ ਵੇਟ ਹੈ ਤਾਂ ਵੀ ਗੋਡੇ ਖਰਾਬ ਹੋਣਗੇ।
1: ਜੀ
0: ਹਾਂ, ਦੂਸਰੀ ਗੱਲ ਇਹ ਹੈ ਕਿ ਸਾਈਨੋਵਲ ਫਲੂਇਡ ਜਿਹੜੇ ਨੇ ਗੋਡਿਆਂ ਦੇ ਵਿੱਚ ਉਹਨਾਂ ਨੂੰ ਅੱਛੇ ਤਰੀਕੇ ਨਾਲ ਬਣਦਾ ਰਹਿਣ ਲਈ ਸਰੀਰ ਦੇ ਵਿੱਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਹੋਰ ਮਹੱਤਵਪੂਰਨ ਆਇਰਨ ਜਿਵੇਂ ਕਿ ਓਮੇਗਾ ਜਿਹੜੇ ਐਸਿਡਸ ਨੇ, ਠੀਕ ਹੈ, ਇਹ ਸਾਨੂੰ ਖਾਣੇ ਦੇ ਵਿੱਚ ਲੈਣੇ ਚਾਹੀਦੇ ਨੇ। ਜੇ ਖਾਣੇ ਵਿੱਚ ਨਹੀਂ ਵੀ ਲੈ ਪਾਉਂਦੇ ਤਾਂ ਇਹਨਾਂ ਨੂੰ ਸਪਲੀਮੈਂਟ ਜ਼ਰੂਰ ਲੈਣਾ
1: ਚਾਹੀਦਾ। ਜੀ ਡਾਕਟਰ ਸਾਹਿਬ, ਤੁਸੀਂ ਫੈਟੀ ਫੂਡ ਦੀ ਗੱਲ ਕੀਤੀ ਹੈ, ਓਇਲੀ ਫੂਡ ਦੀ ਗੱਲ ਕੀਤੀ ਹੈ ਕਿ ਸਾਨੂੰ ਅਵੋਇਡ ਕਰਨਾ ਚਾਹੀਦਾ। ਬੜੀ ਇੱਕ ਇਹੋ ਜਿਹੀ ਮਿਸਕਨਸੈਪਸ਼ਨ ਹੈ ਜਾਂ ਧਾਰਨਾ ਹੈ, ਬਜ਼ੁਰਗ ਕਹਿੰਦੇ ਨੇ ਕਿ ਤੁਸੀਂ ਬਿਲਕੁਲ ਹੀ ਘਿਓ ਖਾਣਾ ਛੱਡ ਦਿੱਤਾ ਹੈ ਇਸ ਲਈ ਤੁਹਾਨੂੰ ਸਮੱਸਿਆਵਾਂ ਹੋ ਰਹੀਆਂ ਨੇ, ਅਤੇ ਅਸੀਂ ਕਈ ਵਾਰੀ ਇਸ ਲਈ ਆਪਣੀ ਡਾਇਟ ਦੇ ਵਿੱਚ ਘਿਓ ਵੀ ਜ਼ਿਆਦਾ ਸ਼ਾਮਿਲ ਕਰਦੇ ਹਾਂ ਕਿ ਅਸੀਂ ਨੈਚੁਰਲ ਤੌਰ 'ਤੇ ਓਇਲਸ ਲੈ ਸਕੀਏ। ਓਇਲਸ ਸਾਨੂੰ ਕਿਸ ਰੂਪ ਦੇ ਵਿੱਚ ਲੈਣੇ ਚਾਹੀਦੇ ਨੇ ਤਾਂ ਕਿ ਅਸੀਂ ਤੰਦਰੁਸਤ ਵੀ ਰਹੀਏ ਅਤੇ ਬਿਮਾਰ ਵੀ ਨਾ ਹੋਈਏ?
0: ਓਇਲਸ ਜਿਹੜੇ ਬੋਡੀ ਵਾਸਤੇ ਵੈਸੇ ਜ਼ਰੂਰੀ ਨੇ, ਅਗਰ ਅਸੀਂ ਬਿਲਕੁਲ ਵੀ ਓਇਲ ਨਹੀਂ ਖਾਂਦੇ, ਫੈਟ ਨਹੀਂ ਖਾਂਦੇ, ਤਾਂ ਬੋਡੀ ਦੇ ਵਿੱਚ ਕਈ ਮਹੱਤਵਪੂਰਨ ਜਿਹੜੇ ਤੱਤ ਨੇ ਉਹ ਬਣਨੇ ਹੀ ਬੰਦ ਹੋ ਜਾਂਦੇ ਨੇ, ਕਿਉਂਕਿ ਜਿਨ੍ਹਾਂ ਦਾ ਬੇਸ ਹੀ ਜਿਹੜਾ ਉਹ ਕੋਲੈਸਟਰੋਲ ਹੁੰਦਾ।
1: ਜੀ ਜੀ,
0: ਕਈ ਹਾਰਮੋਨਸ ਬੋਡੀ ਦੇ ਵਿੱਚ ਕੋਲੈਸਟਰੋਲ ਤੋਂ ਹੀ ਬਣਦੇ ਨੇ, ਅਗਰ ਅਸੀਂ ਫੈਟ ਹੀ ਨਹੀਂ ਖਾਵਾਂਗੇ ਤਾਂ ਕੋਲੈਸਟਰੋਲ ਹੀ ਨਹੀਂ ਬਣੇਗਾ, ਜੇ ਕੋਲੈਸਟਰੋਲ ਨਹੀਂ ਬਣੇਗਾ ਤਾਂ ਮਹੱਤਵਪੂਰਨ ਹਾਰਮੋਨ ਜਿਹੜੇ ਨੇ ਉਹ ਬੋਡੀ ਦੇ ਵਿੱਚ ਉਹਨਾਂ ਦੀ ਸ਼ੋਰਟੇਜ ਹੋ ਜਾਏਗੀ, ਅਤੇ ਕਦੇ ਵੀ ਜਿਹੜਾ ਅਸੀਂ ਡਾਇਰੈਕਟਲੀ ਫੈਟ ਖਾਧਾ ਹੋਇਆ ਉਹ ਸਾਡੇ ਗੋਡਿਆਂ ਦੇ ਵਿੱਚ ਐਜ਼ ਏ ਗਰੀਸ ਦਾ ਕੰਮ ਨਹੀਂ ਕਰੇਗਾ।
1: ਠੀਕ ਹੈ,
0: ਹਮੇਸ਼ਾ ਜਿਹੜਾ ਜੋ ਵੀ ਅਸੀਂ ਖਾਂਦੇ ਹਾਂ ਉਹ ਸਰੀਰ ਦੇ ਵਿੱਚ ਪ੍ਰੋਸੈਸ ਹੋ ਕੇ ਸਾਈਨੇਬਲ ਫਲੂਇਡ ਬਣ ਕੇ ਫਿਰ ਸਾਡੇ ਗੋਡਿਆਂ ਵਿੱਚ ਆਉਂਦਾ ਹੈ।
1: ਜੀ, ਜੇਕਰ ਅਸੀਂ ਸਿੱਧੇ ਲਫ਼ਜ਼ਾਂ ਦੇ ਵਿੱਚ ਸਿੱਧੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਕਿਹੋ ਜਿਹਾ ਭੋਜਨ ਹੋਵੇ ਜਿਸ ਦੇ ਵਿੱਚ ਸਾਨੂੰ ਓਇਲਸ ਮਿਲਦੇ ਰਹਿਣ, ਅਤੇ ਅਸੀਂ ਜੋ ਬਾਹਰਲੀ ਓਇਲਸ ਨੇ ਜਾਂ ਫਿਰ ਜ਼ਿਆਦਾ ਓਇਲੀ ਫੂਡ ਹੈ ਉਸ ਤੋਂ ਬਚੇ ਰਹਿ ਸਕੀਏ?
0: ਓਇਲੀ ਫੂਡ ਇੰਡੀਅਨ ਡਾਇਟ ਹੀ ਇੱਦਾਂ ਦੀ ਹੁੰਦੀ ਹੈ ਕਿ ਅਸੀਂ ਓਇਲੀ ਫੂਡ ਤੋਂ ਬਚ ਨਹੀਂ ਸਕਦੇ ਜ਼ਿਆਦਾ, ਪਰ ਕੋਸ਼ਿਸ਼ ਇਹ ਕੀਤੀ ਜਾਵੇ ਕਿ ਓਲਿਵ ਓਇਲ ਜਾਂ ਜਿੰਨੇ ਅਨਸੈਚੁਰੇਟਡ ਫੈਟੀ ਐਸਿਡਸ ਨੇ ਉਹ ਕੱਲ੍ਹ ਸਾਰੇ ਤਕਰੀਬਨ ਜਦੋਂ ਵੀ ਫੂਡ ਖਰੀਦਦੇ ਨੇ ਜਾਂ ਓਇਲ ਖਰੀਦਦੇ ਨੇ ਤਾਂ ਉਹਦੇ ਇਨਗਰੀਡੀਅੰਟ ਜ਼ਰੂਰ ਪੜ੍ਹਦੇ ਨੇ, ਉਹਨਾਂ ਵਿੱਚ ਕਿੰਨੇ ਪਰਸੈਂਟ ਅਨਸੈਚੁਰੇਟਡ ਫੈਟੀ ਐਸਿਡਸ ਨੇ, ਉਹ ਅਗਰ ਅਸੀਂ ਧਿਆਨ ਵਿੱਚ ਰੱਖ ਕੇ ਚੱਲਦੇ ਹਾਂ ਤਾਂ ਇਹਨਾਂ ਫੈਟੀ ਐਸਿਡਸ ਦਾ, ਇਹਨਾਂ ਓਇਲਸ ਦਾ ਬੋਡੀ ਦੇ ਵਿੱਚ ਪਾਚਨ ਕਿਰਿਆ ਜਿਹੜੀ ਹੈ ਉਹ ਠੀਕ ਹੁੰਦੀ ਹੈ, ਅਤੇ ਇਹ ਬੋਡੀ ਨੂੰ ਹਾਰਮ ਨਹੀਂ ਕਰਦੇ।
1: ਠੀਕ ਹੈ ਜੀ, ਅਤੇ ਆਖਿਰ ਦੇ ਵਿੱਚ ਹੁਣ ਇਹ ਪੁੱਛਣਾ ਚਾਹਾਂਗੇ ਕਿ ਸਾਡਾ ਲਾਈਫ ਸਟਾਈਲ, ਤੁਸੀਂ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਹੋ ਜਿਹਾ ਲਾਈਫ ਸਟਾਈਲ ਹੋ ਗਿਆ ਕਿ ਅਸੀਂ ਲਗਾਤਾਰ ਬੈਠੇ ਰਹਿੰਦੇ ਹਾਂ ਜਾਂ ਫਿਰ ਸਾਡਾ ਇੱਕੋ ਜਿਹਾ ਹੀ ਲਾਈਫ ਸਟਾਈਲ ਹੈ। ਕਿਹੋ ਜਿਹਾ ਅਸੀਂ ਐਕਸਰਸਾਈਜ਼, ਵਾਕ ਜਾਂ ਫਿਰ ਲਾਈਫ ਸਟਾਈਲ ਸਾਡਾ ਕਿਹੋ ਜਿਹਾ ਹੋਏ ਕਿ ਅਸੀਂ ਸਾਡੀਆਂ ਹੱਡੀਆਂ ਸਹੀ ਰਹਿਣ?
0: ਲਾਈਫ ਸਟਾਈਲ ਸੈਡੈਂਟਰੀ ਨਹੀਂ ਹੋਣਾ ਚਾਹੀਦਾ
1: ਜੀ,
0: ਬੈਠੇ ਰਹਿਣਾ ਬਿਮਾਰੀ ਦਾ ਘਰ ਹੈ। ਅਗਰ ਬਹੁਤ ਦੇਰ ਤੱਕ ਸਾਡਾ ਕੰਮ ਦੇ ਕਰਕੇ ਸਾਨੂੰ ਬੈਠਣਾ ਪੈਂਦਾ ਤਾਂ ਉਹਦੇ ਵਿੱਚ ਬ੍ਰੇਕ ਲੈਣਾ ਜ਼ਰੂਰੀ ਹੈ
1: ਜੀ।
0: ਗੋਡਿਆਂ ਨੂੰ ਅਗਰ ਬਚਾਉਣਾ ਹੈ ਤਾਂ ਉਹਨਾਂ ਨੂੰ ਚਲਾਉਣਾ ਹੈ
1: ਜੀ।
0: ਵਾਕ ਇੱਦਾਂ ਨਹੀਂ ਕਰੋ ਕਿ ਜਿਸ ਨੂੰ ਅਸੀਂ ਬ੍ਰਿਸਕ ਵਾਕ ਕਹਿੰਦੇ ਹਾਂ, ਭੱਜਣਾ ਨਹੀਂ ਹੈ। ਅਗਰ ਤੁਸੀਂ ਓਵਰਵੇਟ ਹੋ, ਅਗਰ ਤੁਸੀਂ ਭੱਜਦੇ ਹੋ ਤਾਂ ਤੁਹਾਡੇ ਗੋਡਿਆਂ ਉੱਤੇ ਐਡਵਰਸ ਇਫੈਕਟ ਪੈਂਦਾ।
1: ਠੀਕ ਹੈ,
0: ਉਸ ਤੋਂ ਅਗਰ ਬਚਣਾ ਚਾਹੁੰਦੇ ਹਾਂ ਆਪਾਂ ਤਾਂ ਗੋਡਿਆਂ ਵਾਸਤੇ ਸਾਈਕਲਿੰਗ, ਸਾਈਕਲਿੰਗ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਗੋਡਿਆਂ ਦੀ ਉਮਰ ਨੂੰ ਵਧਾਉਂਦੀ ਹੈ ਹਮੇਸ਼ਾ। ਉਹਦੇ ਨਾਲ ਕੀ ਹੈ ਕਿ ਗੋਡਿਆਂ ਦਾ ਰੇਂਜ ਆਫ ਮੋਸ਼ਨ ਬਹੁਤ ਵਧੀਆ ਤਰੀਕੇ ਨਾਲ ਇੰਪਰੂਵ ਹੁੰਦਾ ਹੈ। ਦੂਸਰੀ ਗੱਲ ਇਹ ਹੈ ਕਿ ਉਹਦੇ ਗੋਡਿਆਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਪੈਂਦਾ, ਜਿਹਦੇ ਕਰਕੇ ਗੋਡਿਆਂ ਦਾ ਅੱਗੇ ਘਸਣਾ ਬੰਦ ਹੋ ਜਾਂਦਾ ਹੈ ਅਤੇ ਰੇਂਜ ਆਫ ਮੋਸ਼ਨ ਇੰਪਰੂਵ ਕਰਦੀ ਹੈ। ਸਾਡੇ ਪੱਟਾਂ ਦੇ ਮਸਲ ਸਟਰੋਂਗ ਬਣਦੇ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਗੋਡਿਆਂ ਨੂੰ ਸਟੇਬਲ ਕਰਨ ਦੇ ਵਾਸਤੇ ਜ਼ਰੂਰੀ ਹੁੰਦੇ ਨੇ
1: ਜੀ। ਅਤੇ ਇਹ ਐਕਸਰਸਾਈਜ਼ ਜੇਕਰ ਅਸੀਂ ਬਚਪਨ ਤੋਂ ਹੀ ਆਦਤ ਪਾਈਏ ਤਾਂ ਅਸੀਂ ਹਮੇਸ਼ਾ ਪੂਰੀ ਉਮਰ ਹੀ ਤੰਦਰੁਸਤ ਬਣੇ ਰਹਿ ਸਕਦੇ ਹਾਂ, ਸਾਡੀਆਂ ਹੱਡੀਆਂ ਮਜ਼ਬੂਤ ਰਹਿ ਸਕਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਬੇਅੰਤ ਸਿੰਘ ਜੀ, ਤੁਸੀਂ ਵਿਸਤਾਰ ਸਹਿਤ ਗੋਡਿਆਂ ਦੀਆਂ ਸਮੱਸਿਆਵਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਾਉਣ ਦੇ ਲਈ।
0: ਧੰਨਵਾਦ
2: ਜੀ ਜੀ। ਪ੍ਰਭਜੋਤ ਜੀ, ਜਿਵੇਂ ਗੱਲ ਕੀਤੀ ਤੇ ਡਾਕਟਰ ਸਾਹਿਬ ਨੇ ਕਹਿਤਾ ਵੀ ਬੈਠੇ ਰਹਿਣਾ ਤੇ ਬਿਮਾਰੀ ਦਾ ਘਰ ਹੈ।
3: ਬਿਲਕੁਲ ਜੀ।
2: ਔਰ ਇਹ ਗੱਲ ਸਾਡੀਆਂ ਜਿਹੜੀਆਂ ਪੁਰਾਣੀਆਂ ਔਰਤਾਂ ਸੀਗੀਆਂ ਨਾ, ਬਜ਼ੁਰਗ ਨੇ ਜਿਹੜੀਆਂ ਹੁਣ, ਉਹਨਾਂ ਨੂੰ ਜ਼ਿਆਦਾ ਪਤਾ ਸੀ ਮੈਨੂੰ ਲੱਗਦਾ ਸਾਡੇ ਤੋਂ, ਜਾਂ ਫਿਰ ਅਸੀਂ ਸਾਡੀਆਂ ਸਹੂਲਤਾਂ ਨੇ ਸਾਨੂੰ ਵਿਗਾੜ ਦਿੱਤਾ।
3: ਜੀ, ਸਾਡੀ ਸਹੂਲਤਾਂ ਨੇ ਵਿਗਾੜਤਾ ਨਾ, ਅਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਅਤੇ ਉਹਨੇ ਸਾਨੂੰ ਜ਼ਿਆਦਾ ਵਿਗਾੜਤਾ, ਉਹਨੇ ਸਾਨੂੰ ਜ਼ਿਆਦਾ ਸਿਟਿੰਗ ਦੇ ਦਿੱਤੀ ਹੈ ਕਿਉਂਕਿ ਅਸੀਂ ਤੁਰਨਾ ਫਿਰਨਾ ਬਿਲਕੁਲ ਭੁੱਲ ਗਏ ਹਾਂ
2: ਜੀ। ਉਹ ਦੇਖੋ ਨਾ, ਉਹਨਾਂ ਨੇ ਕਿੰਨੀ ਸੈਰ ਤੇ ਕਰ ਲੈਣੀ ਹੈ, ਜਦੋਂ ਬਾਹਰ ਅਸੀਂ ਖੇਤਾਂ ਨੂੰ ਚੱਲੇ ਹਾਂ ਤੇ ਅਸੀਂ ਦੁੱਧ ਚੋਣ ਚੱਲੇ ਹਾਂ ਜੀ, ਆਹ ਕਰਨ ਚੱਲੇ ਹਾਂ, ਵਾਢੀਆਂ 'ਚ ਵੀ ਨਾਲ ਜਾਣਾ। ਮੈਂ ਕਹਿੰਦੀ ਹਾਂ ਵੀ ਇਹ ਔਰਤਾਂ ਜ਼ਿਆਦਾ ਤੰਦਰੁਸਤ ਨੇ।
3: ਔਰ ਦੇਖੋ ਜੀ, ਤੁਸੀਂ ਵਾਢੀਆਂ ਦੀ ਵੀ ਗੱਲ ਕਰ ਲਈਏ ਅਤੇ ਗੱਲ ਇਹ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ, ਔਰਤਾਂ ਜੇ ਬੈਠੀਆਂ ਰਹਿ ਗਈਆਂ ਨਾ ਤਾਂ ਫਿਰ ਵਾਕਈ ਗੋਡਿਆਂ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਜਾਣੀਆਂ, ਅਤੇ ਇਸ ਕਰਕੇ ਤੁਰਦੇ ਫਿਰਦੇ ਰਹਿਣਾ ਚਾਹੀਦਾ। ਅਤੇ ਨਾਲ ਨਾਲ ਇੱਕ ਗੀਤ ਵੀ ਸੁਣ ਲਈਏ ਫਿਰ।
2: ਜ਼ਰੂਰੀ ਹੈ ਜੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਕਿਰਨ ਸਾਡੇ ਹਸਪਤਾਲ ਵਿੱਚ ਨਵੀਂ ਲੇਡੀ ਡਾਕਟਰ ਨਿਯੁਕਤ ਹੋਈ ਸੀ। ਇਹ ਉਸਦੀ ਪਹਿਲੀ ਅਸਾਮੀ ਸੀ ਜਿਸ 'ਤੇ ਉਹ MBBS ਕਰਨ ਬਾਅਦ ਆਈ ਸੀ। ਚੜ੍ਹਦੀ ਜਵਾਨੀ, ਸੋਹਣੇ ਨੈਣ ਨਕਸ਼ ਅਤੇ ਅਣਵਿਆਹੀ ਹੋਣ ਕਰਕੇ ਉਹ ਸਾਰੇ ਡਾਕਟਰਾਂ ਦੀ ਸੋਚ ਦਾ ਕੇਂਦਰ ਬਣ ਗਈ। ਸਰਜਨ ਹੋਣ ਕਰਕੇ ਕਿਰਨ ਨੂੰ ਕਈ ਵਾਰ ਮੇਰੇ ਨਾਲ ਆਪਰੇਸ਼ਨ ਥੀਏਟਰ ਵਿੱਚ ਕੰਮ ਕਰਨ ਦਾ ਅਵਸਰ ਮਿਲਦਾ। ਉਂਝ ਵੀ ਕਿਸੇ ਪੇਚੀਦਾ ਡਿਲੀਵਰੀ ਦੇ ਕੇਸ ਵਿੱਚ ਆਪਰੇਸ਼ਨ ਕਰਨ ਤੋਂ ਪਹਿਲਾਂ ਉਹ ਮੇਰੇ ਨਾਲ ਕੇਸ ਡਿਸਕਸ ਕਰ ਲੈਂਦੀ। ਕਿਰਨ ਰੋਜ਼ਾਨਾ ਆਪਣੇ ਕੰਮ ਵਿੱਚ ਮਸਤ ਰਹਿੰਦੀ ਅਤੇ ਆਪਣੇ ਆਲੇ ਦੁਆਲੇ ਵੱਲ ਬਹੁਤ ਘੱਟ ਧਿਆਨ ਦਿੰਦੀ। ਜੇ ਕੋਈ ਹਾਊਸ ਸਰਜਨ ਹਸਮੁੱਖ ਹੋਣ ਕਰਕੇ ਕਈ ਵਾਰ ਕੋਈ ਨਿੱਕੀ ਮੋਟੀ ਟਕੋਰ ਲੰਘਦੇ ਵੜਦੇ ਉਸਨੂੰ ਲਾ ਜਾਂਦਾ, ਤਦ ਵੀ ਕਿਰਨ ਦੇ ਮੂੰਹ 'ਤੇ ਕਿਸੇ ਕਿਸਮ ਦਾ ਪ੍ਰਭਾਵ ਜਾਂ ਪ੍ਰਤੀਕਰਮ ਨਾ ਉਪਜਦਾ। ਉਹ ਆਪਣਾ ਕੰਮ ਜੀ ਜਾਨ ਨਾਲ ਕਰੀ ਜਾਂਦੀ। ਥੋੜ੍ਹੀ ਦੇਰ ਵਿੱਚ ਕਿਰਨ ਦੀ ਨੇਕੀ ਦੀ ਸ਼ੋਹਰਤ ਸਾਰੇ ਪਾਸੇ ਫੈਲ ਗਈ। ਹੁਣ ਕੋਈ ਡਾਕਟਰ ਜਾਂ ਸਟਾਫ ਦਾ ਮੈਂਬਰ ਉਸ ਵੱਲ ਕਿਸੇ ਤਰ੍ਹਾਂ ਵੀ ਬੁਰੀ ਨਜ਼ਰ ਨਾਲ ਨਾ ਵੇਖਦਾ ਅਤੇ ਨਾ ਹੀ ਕੋਈ ਉਸਨੂੰ ਲਾ ਕੇ ਮਜ਼ਾਕ ਕਰਦਾ। ਉਸ ਦੀ ਸਾਦਗੀ, ਚੰਗਾ ਸੁਭਾਅ, ਸੁੰਦਰਤਾ ਅਤੇ ਜੋਬਨ ਮੇਰੇ 'ਤੇ ਇੱਕ ਖਾਸੀ ਤਰ੍ਹਾਂ ਦਾ ਪ੍ਰਭਾਵ ਪਾ ਗਿਆ। ਕਈ ਵਾਰ ਹਸਪਤਾਲ ਦਾ ਰਾਊਂਡ ਕਰਦਿਆਂ ਮੇਰਾ ਜੀ ਕਰਦਾ ਮੈਂ 2 ਪਲ ਕਿਰਨ ਕੋਲ ਬੈਠ ਕੇ ਗੱਲਬਾਤ ਕਰਾਂ, ਪਰ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਗੱਲ ਬਹੁਤ ਅੱਗੇ ਨਾ ਟੁਰਦੀ ਅਤੇ ਕਿਸੇ ਕੇਸ ਦੀ ਹਿਸਟਰੀ ਜਾਂ ਕਿਸੇ ਨਵੇਂ ਟ੍ਰੀਟਮੈਂਟ ਦੀ ਥਿਊਰੀ 'ਤੇ ਆ ਅਟਕਦੀ। ਇੱਕ ਦਿਨ ਕਿਰਨ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਲੈ ਕੇ ਮੇਰੇ ਕੋਲ ਆਈ। ਉਸ ਦੀ ਹਿਸਟਰੀ ਪੁੱਛਣ ਤੋਂ ਪਤਾ ਲੱਗਾ ਕਿ ਉਸ ਦਾ ਆਪਰੇਸ਼ਨ ਕਰਨਾ ਪਵੇਗਾ। ਸਰਜਨ ਹੋਣ ਦੇ ਨਾਤੇ ਉਸਨੇ ਮੈਨੂੰ ਬੜੀ ਹਲੀਮੀ ਅਤੇ ਨਿਮਰਤਾ ਨਾਲ ਆਖਿਆ,
1: ਡਾਕਟਰ ਸਾਹਿਬ, ਇਹ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੈ, ਦੇਖਣਾ ਇਸ ਦਾ ਇਲਾਜ ਚੰਗੀ ਤਰ੍ਹਾਂ ਕਰਨਾ।
0: ਮੇਰੇ ਲਈ ਕਿਰਨ ਦਾ ਮਨ ਜਿੱਤਣ ਦਾ ਸਾਧਨ ਮਿਲ ਗਿਆ। ਮੈਂ ਮਰੀਜ਼ ਵਿੱਚ ਪੂਰੀ ਪੂਰੀ ਦਿਲਚਸਪੀ ਲਈ, ਉਸਨੂੰ ਹਫ਼ਤੇ ਦੀ ਦਵਾਈ ਦਿੱਤੀ ਅਤੇ ਅਗਲੇ ਹਫ਼ਤੇ ਫਿਰ ਦਿਖਾਉਣ ਲਈ ਗਿਆ। ਮੈਨੂੰ ਇੰਝ ਲੱਗਾ ਕਿ ਕਿਰਨ ਮੇਰੇ ਵਿੱਚ ਕਾਫ਼ੀ ਦਿਲਚਸਪੀ ਲੈਣ ਲੱਗ ਪਈ ਹੈ। ਸਵੇਰੇ ਹੀ ਹਸਪਤਾਲ ਆਉਣ 'ਤੇ ਉਹ ਮੇਰੇ ਕਮਰੇ ਵੱਲ ਦੀ ਲੰਘਦੀ ਅਤੇ ਉਚੇਚੇ ਤੌਰ 'ਤੇ ਮੈਨੂੰ ਨਮਸਤੇ ਬੁਲਾਉਂਦੀ। ਕਦੀ ਜੇ ਮੈਂ ਬੈਠਣ ਨੂੰ ਆਖਦਾ ਤਾਂ ਉਹ ਨਾ ਕਰਦੀ ਵੀ 10 ਮਿੰਟ ਬੈਠ ਜਾਂਦੀ। ਹੌਲੀ ਹੌਲੀ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੀ ਬਿਮਾਰੀ ਤੋਂ ਇਲਾਵਾ ਆਪਣੇ ਭਰਾ, ਆਪਣੀ ਮਾਂ ਬਾਰੇ ਵੀ ਕੋਈ ਨਾ ਕੋਈ ਗੱਲ ਕਰਨ ਲੱਗੀ। ਇਸੇ ਤਰ੍ਹਾਂ ਮੇਰੇ ਇੱਕੋ ਇੱਕ ਬੱਚੇ ਅਤੇ ਮੇਰੀ ਪਤਨੀ ਬਾਰੇ ਵੀ ਉਸਨੇ ਪੁੱਛਿਆ। ਕਿਰਨ ਦੇ ਰਿਸ਼ਤੇਦਾਰ ਨੂੰ ਦਵਾਈ ਦੇ ਨਾਲ ਹੀ ਕਾਫ਼ੀ ਆਰਾਮ ਆ ਗਿਆ, ਇਸ ਲਈ ਹਲੇ ਅੰਡਰ ਆਬਜ਼ਰਵੇਸ਼ਨ ਸੀ ਅਤੇ ਮੇਰਾ ਖਿਆਲ ਸੀ ਸ਼ਾਇਦ ਆਪਰੇਸ਼ਨ ਦੀ ਲੋੜ ਨਾ ਹੀ ਪਵੇ। ਨਿਤ ਵਾਂਗ ਕਿਰਨ ਇੱਕ ਦਿਨ ਦੁਪਹਿਰੇ ਆਪਣੇ ਕੰਮ ਤੋਂ ਵਿਹਲੀ ਮੇਰੇ ਕੋਲ ਆ ਕੇ ਬੈਠੀ। ਮੈਂ ਕਾਫ਼ੀ ਦੇ 2 ਕੱਪ ਮੰਗਵਾਏ ਅਤੇ ਅਸੀਂ ਦੋਨੋਂ ਪੀਣ ਲੱਗੇ।
1: ਅੱਜ ਕੱਲ ਮੌਸਮ ਅਜੀਬ ਏ, ਦਿਨ ਨਹੀਂ ਲੰਘਦਾ।
0: ਹਾਂ, ਮੌਸਮ ਬਦਲਣ ਕਰਕੇ ਉਦਾਸੀ ਜਿਹੀ ਛਾਈ ਰਹਿੰਦੀ ਏ।
1: ਗੱਲ ਸੁਣੋ ਡਾਕਟਰ ਸਾਹਿਬ, ਤੁਸੀਂ ਕੱਲ ਕਿਤੇ ਬਾਹਰ ਤੇ ਨਹੀਂ ਜਾਣਾ?
0: ਨਹੀਂ ਤੇ
1: ਮੇਰਾ ਵਿਚਾਰ ਸੀ ਜੇ ਤੁਸੀਂ ਕਿਤੇ ਨਾ ਜਾਣਾ ਹੋਵੇ ਤੇ ਆਪਾਂ ਪਿਕਚਰ ਚਲੀਏ, ਨਵੀਂ ਪਿਕਚਰ ਲੱਗੀ ਹੈ ਬਹੁਤ ਸੋਹਣੀ।
0: ਬਿਲਕੁਲ ਠੀਕ ਹੈ, ਮੈਂ ਆਪਣੇ ਮਨ ਵਿੱਚ ਬਹੁਤ ਖੁਸ਼ ਹੋਇਆ। ਜਿਵੇਂ ਕਿਸੇ ਨਦੀ ਕਿਨਾਰੇ ਭਟਕ ਰਹੇ ਨੂੰ ਕਿਸੇ ਮਲਾਹ ਨੇ ਆਪ ਹੀ ਆਵਾਜ਼ ਮਾਰ ਲਈ ਹੋਵੇ ਕਿ ਕੱਲ੍ਹ ਤੈਨੂੰ ਨਦੀ ਤੋਂ ਪਾਰ ਲੰਘਾ ਦੇਵਾਂਗਾ।

0: ਲਓ ਜੀ, ਇਹ ਤਾਂ ਸੀ ਨਾਟਕੀ ਅੰਦਾਜ਼ ਦੇ ਵਿੱਚ ਕਹਾਣੀ ਹੀਰੋ ਹੀਰੋਇਨ, ਹੈ ਨਾ?
1: ਜੀ
0: ਅਤੇ ਮਜ਼ਾ ਆਇਆ?
1: ਬਹੁਤ ਮਜ਼ਾ ਆਇਆ, ਮੈਂ ਤੇ ਬਿਲਕੁਲ ਖੁੱਬ ਗਈ ਸੀ ਕਹਾਣੀ ਦੇ ਵਿੱਚ।
0: ਅੱਛਾ ਜੀ, ਤੇ
1: ਹਾਂਜੀ,
0: ਚਲੋ ਫਿਰ ਮੈਂ ਤੁਹਾਨੂੰ ਹੋਰ ਇੱਕ ਛੋਟਾ ਜਿਹਾ ਗੀਤ ਸੁਣਾਉਂਦੀ ਹਾਂ,
1: ਸੁਣਦੇ ਆ ਜੀ।
0: ਚਲੋ ਜੀ।

ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਦੁਪਹਿਰ 1:15 ਤੋਂ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਪੂਰਨ ਸ਼ਾਹ ਕੋਟੀ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿੱਚ 4:00 ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਸਾਈਲੇਜ ਤਿਆਰ ਕਰਨਾ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਨਵਨੀਤ ਸਿੰਘ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ:40 ਤੇ ਸਮਾਚਾਰ ਦਰਸ਼ਨ ਸੁਣੋਗੇ। ਤੇ 7:50 ਤੇ ਆਬਸ਼ਾਰ ਪ੍ਰੋਗਰਾਮ ਤਹਿਤ ਗਜ਼ਲਾਂ ਸਮਾਤ ਫਰਮਾਓਗੇ। ਰਾਤ 8:00 ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ। 8:00 ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ ਅਤੇ 10:02 ਤੇ ਖੇਤਰੀ ਸੁਗਮ ਅਤੇ ਲੋਕ ਸੰਗੀਤ ਦਾ ਪ੍ਰੋਗਰਾਮ। ਕਲਾਕਾਰ ਹੋਣਗੇ ਵਿਦੂਸ਼ੀ ਗਿਰੀਜਾ ਦੇਵੀ। ਇਹਨਾਂ ਦਾ ਸ਼ਾਸਤਰੀ ਗਾਇਨ ਸੁਣੋਗੇ, ਰਾਗ ਹੋਏਗਾ ਆਭੋਗੀ ਕਾਨਹਰਾ। ਰਾਤ 10:30 ਸਰਗਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਦੁਪਹਿਰ 3:00 DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਤੁਸੀਂ ਸੌਗਾਤ ਪ੍ਰੋਗਰਾਮ ਦਾ ਆਨੰਦ ਮਾਣੋਗੇ। ਪਰਿਚੇ ਤਹਿਤ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦੁਪਹਿਰ ਦੇ 1:10 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਤੇ ਤੈਨਾਤ ਅਧਿਕਾਰੀ ਰਾਜਬੀਰ ਘੁੰਮਣ ਦਾ ਨਜ਼ਦੀਕੀ ਸਾਥੀ ਹੈ। ਡਾਇਰੈਕਟੋਰੇਟ ਨੇ ਕਿਹੈ ਕਿ ਨਿਤਿਨ ਗੋਹਲ ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਲਈ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਵੀ ਸ਼ੱਕ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ 9 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ ਸਨ। ਇਨ੍ਹਾਂ ਹਵਾਈ ਹਮਲਿਆਂ 'ਚ ਘੱਟੋ ਘੱਟ 100 ਦਹਿਸ਼ਤਗਰਦ ਮਾਰੇ ਗਏ ਸਨ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ 'ਚ ਸੈਲਾਨੀਆਂ 'ਤੇ ਪਾਕਿਸਤਾਨ ਪ੍ਰਯੋਜਿਤ ਘਿਨੌਣੇ ਦਹਿਸ਼ਤਗਰਦੀ ਹਮਲੇ ਦਾ ਭਾਰਤ ਵੱਲੋਂ ਢੁਕਵਾਂ ਜਵਾਬ ਸੀ। ਪੇਸ਼ ਹੈ ਇੱਕ ਰਿਪੋਰਟ।
1: ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਸੀ, ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਨਾਲ ਅੰਜਾਮ ਦਿੱਤਾ ਗਿਆ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਇਸ ਕਾਰਵਾਈ ਦਾ ਉਦੇਸ਼ ਦਹਿਸ਼ਤਗਰਦੀ ਕਰਨ ਵਾਲਿਆਂ ਅਤੇ ਉਹਨਾਂ ਦੇ ਯੋਜਨਾਕਾਰਾਂ ਨੂੰ ਸਜ਼ਾ ਦੇਣਾ ਅਤੇ ਸਰਹੱਦ ਪਾਰ ਦਹਿਸ਼ਤਗਰਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ। ਇਸ ਕਾਰਵਾਈ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਕਈ ਦਹਿਸ਼ਤਗਰਦ ਕੈਂਪਾਂ ਤੇ ਸਿਖਲਾਈ ਸਥਾਨਾਂ ਦੀ ਪਛਾਣ ਕਰਕੇ 9 ਵੱਡੇ ਦਹਿਸ਼ਤਗਰਦ ਕੈਂਪਾਂ ਨੂੰ ਨੇਸਤਾ ਨਾਬੂਦ, 11 ਪਾਕਿਸਤਾਨੀ ਹਵਾਈ ਅੱਡਿਆਂ ਤੇ ਹਮਲੇ ਅਤੇ ਕਈ ਮੁੱਖ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ। ਹਮਲੇ ਭਿਆਨਕ ਸਨ, ਪਰ ਭਾਰਤ ਨੇ ਹਮਲਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਸੰਜਮ ਨਾਲ ਅੰਜਾਮ ਦਿੰਦੇ ਹੋਏ ਸਿਰਫ ਦਹਿਸ਼ਤਗਰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਆਪਣੇ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਨੂੰ ਜੰਗਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਖਿਲਾਫ ਭਾਰਤ ਦੇ ਦ੍ਰਿੜ ਸੰਕਲਪ ਦੀ ਪ੍ਰਮੁੱਖ ਉਦਾਹਰਣ ਅਤੇ ਮੁਲਕ ਦੀ ਵਿਨਾਸ਼ਕਾਰੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਹੈ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਦੂਰ ਨੂੰ ਦਹਿਸ਼ਤਗਰਦੀ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਿਆਂ ਸਾਰੀਆਂ ਤਾਕਤਾਂ ਖਿਲਾਫ਼ ਅਟਲ ਇਰਾਦੇ ਦਾ ਇੱਕ ਫੈਸਲਾਕੁੰਨ ਸਬੂਤ ਦੱਸਿਆ। ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰੇਗੰਢ ਮੌਕੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਮਿਸ਼ਨ ਦੀ ਅਸਾਧਾਰਨ ਸਫਲਤਾ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦੀ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਤੇ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਪਹਿਲਗਾਮ 'ਚ ਨਾਗਰਿਕਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ। ਆਪਰੇਸ਼ਨ ਸਿੰਦੂਰ ਦੀ ਪਹਿਲੇ ਵਰੇਗੰਢ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਵਲ ਡਿਫੈਂਸ ਵਲੰਟੀਅਰਸ ਦੇ ਦੂਜੇ ਬੈਚ ਲਈ ਭਰਤੀ ਮੁਹਿੰਮ ਦਾ ਐਲਾਨ ਕੀਤਾ। ਇਹ ਪਹਿਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੰਗਾਮੀ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਅਤੇ ਆਫਤ ਪ੍ਰਬੰਧਨ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ। ਸਿਵਲ ਡਿਫੈਂਸ ਵਲੰਟੀਅਰਸ ਦੇ ਦੂਜੇ ਬੈਚ ਵਾਸਤੇ ਰਜਿਸਟ੍ਰੇਸ਼ਨ ਮੁਹਿੰਮ ਕੱਲ੍ਹ 8 ਮਈ ਨੂੰ ਚੰਡੀਗੜ੍ਹ ਦੇ ਸੈਕਟਰ 38C ਸਥਿਤ ਮਹਿਲਾ ਭਵਨ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਗਵਾੜਾ ਵਿੱਚ ਵਿਸ਼ਵ ਪ੍ਰਸਿੱਧ JCT ਮਿੱਲ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੁਆਬਾ ਦੇ ਦਿਲ ਵਜੋਂ ਜਾਣੀ ਜਾਂਦੀ ਇਸ ਮਿੱਲ ਦੇ ਖੁੱਲ੍ਹਣ ਨਾਲ ਨਾ ਸਿਰਫ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ, ਬਲਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਕੱਲ੍ਹ ਆਪਣੀ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਵਾਰ ਉਤਪਾਦਨ ਮੁੜ ਸ਼ੁਰੂ ਹੋਣ ਤੋਂ ਬਾਅਦ ਮਿੱਲ ਨੂੰ ਇਸ ਦੀ ਪੁਰਾਣੀ ਸ਼ਾਲ 'ਚ ਬਹਾਲ ਕੀਤਾ ਜਾਵੇਗਾ। ਗੰਨਾ ਉਤਪਾਦਕਾਂ ਅਤੇ ਮਜ਼ਦੂਰਾਂ ਦੇ ਬਕਾਏ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ ਬਕਾਇਆ ਅਦਾਇਗੀਆਂ ਦਾ ਮੁੱਦਾ ਵੀ ਤੁਰੰਤ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਨੂੰ ਅੱਜ ਜਲੰਧਰ ਤੋਂ ਅੱਗੇ ਲਈ ਰਵਾਨਾ ਕੀਤਾ ਗਿਆ। ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ, ਮਸਤੂਆਣਾ ਸਾਹਿਬ, ਦੁੱਖ ਨਿਵਾਰਨ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੱਕ ਜਾਵੇਗੀ। 4 ਦਿਨਾਂ ਦੀ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਿਹਗੜ੍ਹ ਸਾਹਿਬ 'ਚ ਕੀਤੀ ਜਾਵੇਗੀ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਲਖਨਊ ਦੇ ਕਾਨਾ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਕਰਨ ਜਾ ਰਹੀ ਹਾਂ ਲੁਟੇਰਾ ਫਿਲਮ 'ਚੋਂ ਲਿਆ ਗਿਆ ਗੀਤ, ਆਵਾਜ਼ ਮੋਨਾਲੀ ਠਾਕੁਰ ਦੀ, ਸੰਗੀਤ ਨਿਰਦੇਸ਼ਕ ਨੇ ਅਮਿਤ ਤ੍ਰਿਵੇਦੀ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਖਾਮੋਸ਼ੀ ਫਿਲਮ 'ਚੋਂ ਲਿਆ ਗਿਆ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਫੌਜੀ ਵੀਰਾਂ ਲਈ। ਫੌਜੀ ਵੀਰੋ, ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ ਖਾਕੀ ਫਿਲਮ 'ਚੋਂ ਲਿਆ ਗਿਆ ਗੀਤ। ਆਵਾਜ਼ਾਂ ਨੇ ਅਰਨਬ ਅਤੇ ਸ਼੍ਰੇਆ ਘੋਸ਼ਾਲ ਦੀਆਂ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। ਠੀਕ 2 ਵਜੇ ਫੇਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਸੰਬੰਧੀ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ

0: ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਦੇ ਡੋਲੇ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਾਰ ਕੀਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਗਬਾਨੀ ਖੇਤਰ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੈਂਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਇਨਫੋਰਸਮੈਂਟ ਡਾਇਰੈਕਟੋਰੇਟ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ GMADA ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੇ ਪੱਧਰ 'ਤੇ ਜਾਲਸਾਜ਼ੀ ਅਤੇ ਸੈਂਕੜੇ ਕਰੋੜ ਇਕੱਠੇ ਕਰਨ ਲਈ ਜਨਤਾ ਨਾਲ ਧੋਖਾਧੜੀ ਦੇ ਸਬੰਧ ਵਿੱਚ ਪੰਜਾਬ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਤਲਾਸ਼ੀ ਲੈ ਰਿਹਾ ਹੈ। ED ਮੁਤਾਬਕ ਨਿਤਿਨ ਗੋਇਲ ਨਾਲ ਜੁੜੀਆਂ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਉਹ ਕਥਿਤ ਤੌਰ 'ਤੇ ਉਹਨਾਂ ਬਿਲਡਰਾਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਨੇ GMADA ਫੀਸਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਉਹਨਾਂ ਬਿਲਡਰਾਂ ਲਈ ਸਿਆਸੀ ਸੁਰੱਖਿਆ ਜੁਟਾ ਰਿਹਾ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ 'ਤੇ ਅਧਿਕਾਰੀ ਰਾਜਵੀਰ ਘੁੰਮਣ ਦਾ ਨਜ਼ਦੀਕੀ ਸਾਥੀ ਹੈ। ਏਜੰਸੀ ਨੇ ਕਿਹਾ ਕਿ ਨਿਤਿਨ ਗੋਇਲ 'ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਸ਼ੱਕ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੇ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ ਸਾਲ 7 ਮਈ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਅਤੇ 9 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਪਾਕਿਸਤਾਨ ਦੀ ਹਮਾਇਤ ਵਾਲੇ ਬੇਰਹਿਮ ਦਹਿਸ਼ਤਗਰਦ ਹਮਲੇ ਦਾ ਭਾਰਤ ਦਾ ਸਖ਼ਤ ਜਵਾਬ ਸੀ। ਪੇਸ਼ ਹੈ ਇੱਕ ਰਿਪੋਰਟ।
1: ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਅਤੇ ਰਣਨੀਤਿਕ ਸ਼ਕਤੀ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਸੀ ਜਿਸ ਨੂੰ ਫੌਜੀ ਅਤੇ ਗੈਰ ਫੌਜੀ ਸਾਧਨਾਂ ਦੇ ਸੁਮੇਲ ਨਾਲ ਅੰਜਾਮ ਦਿੱਤਾ ਗਿਆ। ਇਸ ਬਹੁਪੱਖੀ ਕਾਰਵਾਈ ਨੇ ਦਹਿਸ਼ਤਗਰਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਆਪਰੇਸ਼ਨ ਨੇ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਦੇ ਹੋਏ ਰਣਨੀਤਿਕ ਸੰਜਮ ਬਣਾਈ ਰੱਖਿਆ। ਇਸ ਕਾਰਵਾਈ ਦਾ ਉਦੇਸ਼ ਦਹਿਸ਼ਤਗਰਦੀ ਕਰਨ ਵਾਲਿਆਂ ਅਤੇ ਉਹਨਾਂ ਦੇ ਯੋਜਨਾਕਾਰਾਂ ਨੂੰ ਸਜ਼ਾ ਦੇਣਾ ਅਤੇ ਸਰਹੱਦ ਪਾਰ ਦਹਿਸ਼ਤਗਰਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ। ਇਸ ਕਾਰਵਾਈ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਕਈ ਦਹਿਸ਼ਤਗਰਦ ਕੈਂਪਾਂ ਤੇ ਸਿਖਲਾਈ ਸਥਾਨਾਂ ਦੀ ਪਛਾਣ ਕਰਕੇ 9 ਵੱਡੇ ਦਹਿਸ਼ਤਗਰਦ ਕੈਂਪਾਂ ਨੂੰ ਨੇਸਤਾ ਨਾਬੂਦ, 11 ਪਾਕਿਸਤਾਨੀ ਹਵਾਈ ਅੱਡਿਆਂ ਤੇ ਹਮਲੇ ਅਤੇ ਕਈ ਮੁੱਖ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ। ਹਮਲੇ ਭਿਆਨਕ ਸਨ, ਪਰ ਭਾਰਤ ਨੇ ਹਮਲਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਸੰਜਮ ਨਾਲ ਅੰਜਾਮ ਦਿੰਦੇ ਹੋਏ ਸਿਰਫ ਦਹਿਸ਼ਤਗਰਦ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਅਤੇ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਆਪਣੇ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਨੂੰ ਜੰਗਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਖਿਲਾਫ ਭਾਰਤ ਦੇ ਦ੍ਰਿੜ ਸੰਕਲਪ ਦੀ ਪ੍ਰਮੁੱਖ ਉਦਾਹਰਣ ਅਤੇ ਮੁਲਕ ਦੀ ਵਿਨਾਸ਼ਕਾਰੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਹੈ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਰੇਸ਼ਨ ਸਿੰਧੂ ਨੂੰ ਦਹਿਸ਼ਤਗਰਦਾਂ ਅਤੇ ਸਾਡੀ ਪ੍ਰਭੂਸੱਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ ਸਾਰੀਆਂ ਤਾਕਤਾਂ ਵਿਰੁੱਧ ਭਾਰਤ ਦੇ ਅਟਲ ਇਰਾਦੇ ਦਾ ਇੱਕ ਪਰਿਭਾਸ਼ਿਤ ਪ੍ਰਮਾਣ ਕਿਹਾ ਹੈ। ਆਪਰੇਸ਼ਨ ਸਿੰਧੂਰ ਦੇ 1 ਸਾਲ ਪੂਰਾ ਹੋਣ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਅਸਾਧਾਰਨ ਸਫਲਤਾ ਸਾਡੀਆਂ ਹਥਿਆਰਬੰਦ ਫੌਜਾਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਏ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲਗਾਮ ਵਿਖੇ ਹੋਏ ਬੇਰਹਿਮ ਹਮਲੇ ਦਾ ਢੁਕਵਾਂ ਅਤੇ ਮਿਸਾਲੀ ਸਟੀਕਤਾ ਨਾਲ ਸਾਹਮਣਾ ਕੀਤਾ ਗਿਆ। ਉਨ੍ਹਾਂ ਦੁਹਰਾਇਆ ਕਿ ਜੋ ਲੋਕ ਭਾਰਤ ਤੋਂ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਰਾਸ਼ਟਰ ਚੌਕਸ, ਇਕਜੁੱਟ ਅਤੇ ਤਾਕਤ ਨਾਲ ਜਵਾਬ ਦੇਣ ਲਈ ਤਿਆਰ ਏ। ਰਾਸ਼ਟਰਪਤੀ ਮੁਰਮੂ ਨੇ ਵੀ ਕਿਹਾ ਕਿ ਅੱਜ ਰਾਸ਼ਟਰ ਸਾਡੇ ਫੌਜੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਆਪਰੇਸ਼ਨ ਸਿੰਦੂਰ ਅਤੇ ਭਾਰਤ ਦੀ ਸ਼ਾਂਤੀ ਅਤੇ ਏਕਤਾ ਅਤੇ ਪ੍ਰਭੂਸੱਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਦਹਿਸ਼ਤਗਰਦ ਤਾਕਤਾਂ ਅਤੇ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲੇ ਸਰਕਾਰਾਂ ਨੂੰ ਦ੍ਰਿੜਤਾ ਨਾਲ ਜਵਾਬ ਦੇਣ ਵਾਲਾ ਕਿਹਾ ਹੈ। ਉਪ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਦੀ ਹਿੰਮਤ ਅਤੇ ਬਹਾਦਰੀ ਨੇ ਇਹ ਯਕੀਨੀ ਬਣਾਇਆ ਕਿ ਦਹਿਸ਼ਤਗਰਦੀ ਨੈਟਵਰਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ 'ਤੇ ਅਡੋਲ ਏ। ਆਪਰੇਸ਼ਨ ਸਿੰਦੂਰ ਦੇ 1 ਸਾਲ ਪੂਰੇ ਹੋਣ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਦੌਰਾਨ ਬੇਮਿਸਾਲ ਹਿੰਮਤ, ਸਟੀਕਤਾ ਅਤੇ ਦ੍ਰਿੜਤਾ ਦਿਖਾਈ ਏ। ਉਨ੍ਹਾਂ ਕਿਹਾ ਕਿ ਫੌਜਾਂ ਨੇ ਪਹਿਲਗਾਮ ਵਿੱਚ ਮਾਸੂਮ ਭਾਰਤੀਆਂ 'ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ। ਸ੍ਰੀ ਮੋਦੀ ਨੇ ਵੀ ਕਿਹਾ ਕਿ ਪੂਰਾ ਦੇਸ਼ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦਹਿਸ਼ਤਗਰਦੀ ਵਿਰੁੱਧ ਭਾਰਤ ਦੇ ਦ੍ਰਿੜਤਾ ਨਾਲ ਦਿੱਤੇ ਜਵਾਬ 'ਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਲਈ ਇਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ

0: ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਮੰਤਰੀ ਮੰਡਲ ਵਿੱਚ ਕਈ ਆਗੂਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿੱਚ ਭਗਵਾਨ ਸਿੰਘ ਕੁਸ਼ਵਾਹਾ, ਅਰੁਣ ਸ਼ੰਕਰ ਪ੍ਰਸਾਦ, ਮਦਨ ਸਾਹਨੀ, ਸੰਤੋਸ਼ ਕੁਮਾਰ ਸੁਮਨ, ਰਮਾ ਨਿਸ਼ਾਦ, ਰਾਮ ਕਿਰਪਾਲ ਯਾਦਵ, ਨਿਤੀਸ਼ ਮਿਸ਼ਰਾ, ਦਾਮੋਦਰ ਰਾਵਤ, ਸੰਜੇ ਸਿੰਘ ਅਤੇ ਅਸ਼ੋਕ ਚੌਧਰੀ ਸ਼ਾਮਿਲ ਨੇ। ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਕੈਬਨਿਟ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਵਿੱਚ ਇੱਕ ਰੋਡ ਸ਼ੋਅ ਵੀ ਕੀਤਾ, ਜਿਸ ਦੌਰਾਨ ਰਸਤੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਕੱਤਰ ਹੋਏ। ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਨੇ ਅੱਜ ਉਪ ਰਾਜਪਾਲ ਕੈਲਾਸ਼ ਨਾਥਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ, ਜਿਸ ਨਾਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਮੁੱਖ ਮੰਤਰੀ ਨੇ ਰਾਜ ਨਿਵਾਸ ਵਿਖੇ ਉਪ ਰਾਜਪਾਲ ਨੂੰ ਨਿੱਜੀ ਤੌਰ 'ਤੇ ਅਸਤੀਫਾ ਸੌਂਪਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਏ। ਉਨ੍ਹਾਂ ਅੱਗੇ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਬਾਗਬਾਨੀ ਖੇਤਰ ਦੇ ਸਾਰੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਸਮੁੱਚੀ ਸਰਕਾਰੀ ਪਹੁੰਚ ਨਾਲ ਕੰਮ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। ਲਖਨਊ ਵਿੱਚ ਫਰੂਟ ਹੋਰਾਈਜ਼ਨ 2026 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ 1,129 ਲੱਖ ਮੀਟ੍ਰਿਕ ਟਨ ਫਲ ਪੈਦਾ ਕਰ ਰਿਹਾ ਹੈ। ਹਾਲਾਂਕਿ ਬਰਾਮਦ ਦੇ ਮਾਮਲੇ ਵਿੱਚ ਦੇਸ਼ ਸਿਰਫ 14 ਲੱਖ ਮੀਟ੍ਰਿਕ ਟਨ ਦੇ ਕਰੀਬ ਫਲਾਂ ਦੀ ਬਰਾਮਦ ਕਰਦਾ ਹੈ। ਉਨ੍ਹਾਂ ਕਿਹਾ ਕਿ ਬਰਾਮਦ ਨੂੰ ਵਧਾਉਣ ਲਈ ਫਲਾਂ ਦੇ ਲੰਮੇ ਸਮੇਂ ਤੱਕ ਤਾਜ਼ਾ ਰਹਿਣ ਨੂੰ ਯਕੀਨੀ ਬਣਾਉਣਾ ਜ਼ਰੂਰੀ ਏ। ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਫਲਾਂ ਦੇ ਉਤਪਾਦਨ ਦੇ ਨਾਲ ਨਾਲ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗੁਣਵੱਤਾ ਸੁਧਾਰ, ਪ੍ਰੋਸੈਸਿੰਗ ਅਤੇ ਬਰਾਮਦ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਏ। ਕਿਰਤ ਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਨਵੇਂ ਕਿਰਤ ਜ਼ਾਬਤੇ ਤਹਿਤ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਰਕਰਾਂ ਲਈ ਇੱਕ ਦੇਸ਼ ਵਿਆਪੀ ਸਾਲਾਨਾ ਸਿਹਤ ਜਾਂਚ ਪਹਿਲਕਦਮੀ ਸ਼ੁਰੂ ਕੀਤੀ। ਇਸ ਪਹਿਲਕਦਮੀ ਕਿੱਤੇ ਨਾਲ ਜੁੜੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਭਾਰਤ ਦੇ ਮੁਲਾਜ਼ਮਾਂ ਲਈ ਵਿਆਪਕ ਸਿਹਤ ਸੰਭਾਲ ਪਹੁੰਚ ਨੂੰ ਯਕੀਨੀ ਬਣਾਉਂਦੀ ਏ। ਅੱਜ ਨਵੀਂ ਦਿੱਲੀ ਦੇ ਮੁਲਾਜ਼ਮਾਂ ਦੇ ਰਾਜ ਬੀਮਾ ਨਿਗਮ ਜਾਂ ESIC ਮੈਡੀਕਲ ਕਾਲਜ ਦੇ ਹਸਪਤਾਲ ਵਿਖੇ ਇਸ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਕਿਰਤ ਤੇ ਰੁਜ਼ਗਾਰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਮੁਲਾਜ਼ਮਾਂ ਅਤੇ ਯੁਵਾ ਸ਼ਕਤੀ ਪ੍ਰਤੀ ਸਰਕਾਰ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਨਤੀਜੇ ਵਜੋਂ ਬੇਰੁਜ਼ਗਾਰੀ ਦਰ ਘੱਟ ਕੇ ਕਰੀਬ 3.2% ਹੋ ਗਈ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਾ ਸਿਰਫ ਨੌਕਰੀਆਂ ਪ੍ਰਦਾਨ ਕਰਨ 'ਤੇ ਸਗੋਂ ਮੱਧ ਵਰਗ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ, ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਲਖਨਊ ਵਿਖੇ ਹੋਏਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਸੰਬੰਧੀ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਅਤੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਏ। ਦੇਸ਼ ਅੱਜ ਆਪਰੇਸ਼ਨ ਸੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦਹਿਸ਼ਤਗਰਦਾਂ ਨੂੰ ਹਰਾਉਣ ਅਤੇ ਦਹਿਸ਼ਤਗਰਦੀ ਦੇ ਤੰਤਰ ਨੂੰ ਖਤਮ ਕਰਨ ਦੇ ਆਪਣੇ ਇਰਾਦੇ 'ਤੇ ਅਡੋਲ ਏ। ਬਿਹਾਰ ਵਿੱਚ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬਾਗਬਾਨੀ ਖੇਤਰ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਇੱਕ ਟਾਸਕ ਫੋਰਸ ਬਣਾਈ ਜਾਏਗੀ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੰਜਰਸ ਬੰਗਲੁਰੂ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: अब ये आकाशवाणी है, खबरों के साथ मैं नीतिका त्यागी। वज़ीर आज़म नरेंद्र मोदी ने ऑपरेशन सिंदूर का एक साल मुकम्मल होने पर उसकी सताइश की है। उन्होंने दहशतगर्दी से निमटने और उसकी इयानत करने वाले इको निज़ाम को नीस्तो नाबूद करने के भारत के अज़्म का इयादा किया। तमिलनाडु और केरलम में हुकूमत तश्कील देने की खातिर बातचीत का सिलसिला जारी है। TVK के सरबराह जोसेफ विजय ने लोकभवन में गवर्नर से मुलाकात की। अमरीकी सदर डोनाल्ड ट्रंप ने ईरान के साथ बातचीत में पेशरफ्त का हवाला देते

ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਸੁਣੋ। ਸਾਵਰੀਆ ਫਿਲਮ ਦਾ, ਆਵਾਜ਼ ਸ਼ਾਨ ਦੀ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਮੌਂਟੀ ਸ਼ਰਮਾ।

ਫੌਜੀ ਵੀਰੋ, ਤੁਹਾਡੇ ਨਜ਼ਰ ਕਰ ਰਹੀ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਓਮ ਸ਼ਾਂਤੀ ਓਮ ਫਿਲਮ ਦਾ। ਆਵਾਜ਼ਾਂ ਦਿੱਤੀਆਂ ਨੇ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਨੇ, ਸੰਗੀਤ ਨਿਰਦੇਸ਼ਕ ਵਿਸ਼ਾਲ ਸ਼ੇਖਰ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

लाल अबे तोरे वाले।

ਨਿਉਂ ਲਾ ਲਿਆ ਬੇਪਰਵਾਹ ਦੇ ਨਾਲ। ਹੁਣ ਤੁਸੀਂ ਪੂਰਨ ਸ਼ਾਹ ਕੋਟੀ ਦੀ ਆਵਾਜ਼ 'ਚ ਲੋਕ ਗੀਤ ਸੁਣ ਰਹੇ ਸੀ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਬਾਲੋ ਮਾਈਆ।

0: ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਪੂਰਨ ਸ਼ਾਹ ਕੋਟੀ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਹੀਰ ਵਾਰਿਸ ਸ਼ਾਹ।

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਪੂਰਨ ਸ਼ਾਹ ਕੋਠੀ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ। ਜੇ ਤੀਰ ਚਲਾਉਣਾ ਸਿੱਖਿਆ ਸੀ, ਦਰਦਾਂ ਦੀ ਦਵਾ ਵੀ ਦੱਸਣੀ ਸੀ।

ਜੀ ਅਸੀਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੀ ਧਰਤੀ, ਵਾਕਈ ਸਾਡਾ ਪੰਜਾਬ ਬਹੁਤ ਸੋਹਣਾ ਹੈ, ਸੋਨੇ ਦੀ ਚਿੜੀਆ ਹੈ ਸਾਡਾ ਦੇਸ਼ ਵੀ ਅਤੇ ਪੰਜਾਬ ਵੀ। ਪਰ ਅੱਜ ਕੱਲ੍ਹ ਇੱਥੇ ਇੱਕ ਸਮੱਸਿਆ ਵੱਧ ਰਹੀ ਹੈ ਦਿਨ ਪਰ ਦਿਨ, ਉਹ ਸਮੱਸਿਆ ਹੈ ਪ੍ਰਦੂਸ਼ਣ ਦੀ ਸਮੱਸਿਆ, ਜਿਹੜੀ ਕਿ ਸਾਡੇ ਵਿੱਚ ਹੋੜ ਹੋ ਰਹੀ ਹੈ। ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਣੇ ਵਾਹਨ ਦਾ ਇਸਤੇਮਾਲ ਕਰਦੇ ਹਾਂ ਅਤੇ ਜਿਹਦੇ ਨਾਲ ਪ੍ਰਦੂਸ਼ਣ ਵੱਧ ਰਿਹਾ ਆ। ਇਹਨਾਂ ਦਿਨਾਂ ਦੇ ਵਿੱਚ ਕਣਕਾਂ ਦੀ ਵਾਢੀ ਹੋ ਰਹੀ ਹੈ, ਕਟਾਈ ਹੋ ਰਹੀ ਹੈ ਅਤੇ ਉਹਦੇ ਨਾਲ ਪਰਾਲੀ ਸਾੜਨ ਦਾ ਵੀ ਚਲਨ ਚੱਲ ਰਿਹਾ ਹੈ ਅਤੇ ਪਰਾਲੀ ਸਾੜਨ ਦੇ ਨਾਲ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਸਾਡੇ ਪੰਜਾਬ ਦੇ 'ਤੇ ਵੀ ਇਹਦਾ ਕਾਫੀ ਅਸਰ ਹੋ ਰਿਹਾ ਹੈ। ਜਿੱਦਾਂ ਦਿਵਾਲੀ ਦੁਸਹਿਰੇ ਦੇ ਮੌਕੇ ਵਿੱਚ ਵੀ ਅਸੀਂ ਦੇਖਦੇ ਹਾਂ ਨਾ ਪਟਾਕੇ ਚੱਲਦੇ ਨੇ, ਉਹਨਾਂ ਦਿਨਾਂ ਵਿੱਚ ਪ੍ਰਦੂਸ਼ਣ ਹੁੰਦਾ, ਬਿਲਕੁਲ ਉਵੇਂ ਹੀ ਪ੍ਰਦੂਸ਼ਣ ਇਸ ਸਮੇਂ ਵਿੱਚ ਹੁੰਦਾ ਹੈ ਅਤੇ ਵਾਹਨਾਂ ਤੋਂ ਧੂੰਆਂ ਨਿਕਲਦਾ ਹੈ, ਪਰਾਲੀ ਦਾ ਧੂੰਆਂ ਆ, ਫੈਕਟਰੀਆਂ ਦਾ ਧੂੰਆਂ, ਉਹ ਸਾਡੇ ਇਸ ਹਵਾ ਨੂੰ ਪ੍ਰਦੂਸ਼ਿਤ ਕਰਦਾ ਆ ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਦੇਸ਼ ਨੂੰ, ਆਪਣੇ ਇਸ ਪੰਜਾਬ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ। ਇਹਦੇ ਨਾਲ ਹੀ ਅਸੀਂ ਤੁਹਾਡੀਆਂ ਥੋੜ੍ਹੀਆਂ ਚਿੱਠੀਆਂ ਹੋਰ ਲੈ ਲੈਂਦੇ ਹਾਂ। ਗੁਰੂ ਗੋਬਿੰਦ ਸਿੰਘ ਨਗਰ ਭੁੱਚੋਂ ਕੈਂਚੀਆਂ ਬਠਿੰਡਾ ਤੋਂ ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ, ਅਭਿਜੋਤ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ। ਚੱਕਲਾ ਬਾਜ਼ਾਰ ਸਮਾਨਾ ਤੋਂ ਲਿਖਣ ਵਾਲੇ ਨੇ ਜੀ, ਪੱਪੂ, ਰਾਜਾ, ਖੁਸ਼ਦਿਲ, ਸੰਗੀਤਾ, ਜਿੰਦਲ, ਹਸਮੁੱਖ, ਜਿੰਦਲ। ਅਤੇ ਪਿੰਡ ਘੁੜਿਆਣਾ ਤੋਂ ਲਿਖਣ ਵਾਲੇ ਨੇ ਕੁਲਦੀਪ ਧਿੰਗੜਾ, ਵਿਸ਼ਾਲ ਧਿੰਗੜਾ, ਸੁਮਿਤ ਧਿੰਗੜਾ, ਸੋਹਨ ਲਾਲ ਰਾਠੀ, ਕਵਿਤਾ ਰਾਣੀ, ਰਜਿੰਦਰ ਸ਼ਰਮਾ। ਅਤੇ ਇਹਨਾਂ ਸਾਰਿਆਂ ਨੇ ਕਿਹਾ ਜੀ ਕੋਈ ਵੀ ਸਾਨੂੰ ਪੰਜਾਬੀ ਗੀਤ ਸੁਣਾ ਦਿਓ। ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਔਰ ਸਾਡੇ ਸੁਣਨ ਵਾਲੇ ਸਰੋਤਿਆਂ ਨਾਲ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਉਹਨਾਂ ਨੂੰ ਸ਼ੇਅਰ ਕਰ ਲਈ ਉਹਨਾਂ ਦੇ ਨਾਲ ਹਵਾ ਦੇ ਬਾਰੇ ਵਿੱਚ ਕਿ ਹਵਾ ਦੀ ਸ਼ੁੱਧਤਾ ਜਿਹੜੀ ਕਿ ਏਅਰ ਕੁਆਲਿਟੀ ਇੰਡੈਕਸ 'ਤੇ ਮਾਪਿਆ ਜਾਵੇ ਤਾਂ ਅਗਰ 100 ਤੋਂ ਘੱਟ ਹੈ ਤਾਂ ਇਹ ਸਾਡੀ ਸਿਹਤ ਲਈ ਬਹੁਤ ਵਧੀਆ ਹੈ, ਕੋਈ ਨੁਕਸਾਨਦਾਇਕ ਨਹੀਂ। ਪਰ ਅਗਰ ਇਹ ਜਿਹੜੀ ਅੰਕ ਆ 300 ਤੋਂ ਵੱਧ ਜਾਣ ਤਾਂ ਇਹ ਸਾਡੀ ਸਿਹਤ ਲਈ ਮਾੜੇ ਮੰਨੇ ਗਏ ਆ, ਇਹਦੇ ਨਾਲ ਸਾਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਤੇ ਜਿਹਨਾਂ ਨੂੰ ਜਿਸ ਦੇ ਨਾਲ ਸਾਨੂੰ ਫੇਫੜਿਆਂ ਸੰਬੰਧੀ ਕੋਈ ਬਿਮਾਰੀ ਪ੍ਰੋਬਲਮ ਹੋ ਸਕਦੀ ਆ, ਉਹਨਾਂ ਪੇਸ਼ੈਂਟ ਜਿਹੜੇ ਇਹ ਸਾਹ ਦੀ ਪ੍ਰੋਬਲਮ ਆ ਉਹਨਾਂ ਲਈ ਬਹੁਤ ਨੁਕਸਾਨਦਾਇਕ ਆ। ਸਗੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਅਤੇ ਇਸ ਦੇ ਹਵਾ ਪੋਲਿਊਸ਼ਨ ਨੂੰ ਅਸੀਂ ਘਟਾਉਣ ਦੇ ਵਿੱਚ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਮਦਦ ਕਰੀਏ। ਅਤੇ ਇਸ ਦੇ ਨਾਲ ਹੀ ਅਸੀਂ ਤੁਹਾਡੀਆਂ ਥੋੜ੍ਹੀਆਂ ਚਿੱਠੀਆਂ ਹੋਰ ਲੈ ਲੈਂਦੇ ਹਾਂ। ਪਿੰਡ ਬਾਲਦ ਖੁਰਦ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਲਿਖਣ ਵਾਲੇ ਨੇ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਯੰਕਾ ਗਰਗ। ਅਗਲੀ ਚਿੱਠੀ ਆਈ ਨਵਾਂ ਸ਼ਹਿਰ ਗੁੱਜਾਪੁਰ ਕਲਾਂ ਤੋਂ ਖੁਸ਼ਹਾਲ ਸਿੰਘ ਮਲ, ਦਿਲਜੀਤ ਕੌਰ, ਗੁਰਨੀਤ, ਕ੍ਰਿਸ਼ਨ, ਮਨੀਸ਼ਾ, ਮੰਜੂ ਅਤੇ ਪੂਜਾ। ਰਾਵਰ ਕਰਨਾਲ ਤੋਂ ਲਿਖਣ ਵਾਲੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ, ਕਾਲੀਆ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਅਤੇ ਸਾਡੇ ਸਰੋਤਿਆਂ ਨੂੰ ਅਸੀਂ ਕਹਿ ਰਹੇ ਹਾਂ ਜੀ ਅਗਰ ਤੁਸੀਂ ਵੀ ਆਪਣੀਆਂ ਫਰਮਾਇਸ਼ੀ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ ਉਹਦੇ ਲਈ ਸਾਡਾ ਪਤਾ ਨੋਟ ਕਰ ਲਓ। ਮਾਰਫਤ ਸਟੇਸ਼ ਸਾਡਾ ਪਤਾ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ ਜੀ 1440001। ਅਤੇ ਜਲਦੀ ਜਲਦੀ ਆਪਣੇ ਫਰਮਾਇਸ਼ੀ ਚਿੱਠੀਆਂ ਸਾਡੇ ਤੱਕ ਪਹੁੰਚਾਓ ਤਾਂ ਅਸੀਂ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਸੁਣਾਈਏ। ਅਤੇ ਇਸ ਦੇ ਨਾਲ ਹੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਸੁਰਜੀਤ ਭੁੱਲਰ ਦੀ ਆਵਾਜ਼ 'ਚ ਇਹ ਗੀਤ।

ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਦੇ ਨਾਲ ਸਾਡੀ ਔਸਤ ਉਮਰ ਜਿਹੜੀ ਕੀ ਆ 12 ਸਾਲ ਤੋਂ ਘੱਟ ਰਹੀ ਹੈ। ਅਤੇ ਭਾਰਤ ਵਿੱਚ ਹਰ ਸਾਲ ਜਦੋਂ ਪ੍ਰਦੂਸ਼ਿਤ ਹਵਾ ਦੇ ਨਾਲ ਨਾ 80 ਲੱਖ ਤੋਂ ਵੱਧ ਲੋਕ ਆਪਣੀ ਜਾਨ ਗਵਾ ਰਹੇ ਆ, ਅਤੇ ਕਈ ਲੋਕਾਂ ਨੂੰ ਸਾਹ ਦੇ ਫੇਫੜਿਆਂ ਸੰਬੰਧੀ ਬਿਮਾਰੀਆਂ ਵੀ ਲੱਗ ਰਹੀਆਂ ਨੇ। ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਹਵਾ ਨੂੰ ਸਾਫ਼ ਸੁਥਰਾ ਕਰਨ 'ਚ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ। ਇਹਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਲੈਂਦੇ ਹਾਂ। ਬਠਿੰਡਾ ਰੋਡ ਡੱਬਵਾਲੀ ਤੋਂ ਲਿਖਣ ਵਾਲੇ ਨੇ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ। ਅਤੇ ਅਗਲੀ ਚਿੱਠੀ ਆਈ ਆ ਮਹਿਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ ਰਾਹੀਂ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪ੍ਰਣੀਤਾ ਗਵਾਨਕਰ, ਆਕਾਰ ਹਾਈਟਸ ਬਹਾਦੁਰਾ ਨਾਗਪੁਰ, ਵਿਸ਼ਾਲੀ ਸ਼ੈਲੈਨ, ਸ਼ੈਲੇਸ਼ ਗਵਾਨਕਰ, ਸ਼ਵੇਤਾ ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਅਗਲੀ ਚਿੱਠੀ ਪਿੰਡ ਅਮੀਰ ਸ਼ਾਹ ਵਾਲਾ, ਤਹਿਸੀਲ ਜ਼ੀਰਾ ਫਿਰੋਜ਼ਪੁਰ ਤੋਂ ਮੁਖਤਿਆਰ ਸਿੰਘ ਵਰਵਾਲ ਅਤੇ ਹੋਰ ਉਹਨਾਂ ਦੇ ਸਾਰੇ ਦੋਸਤ ਲਿਖ ਰਹੇ ਨੇ। ਇਹਨਾਂ ਸਾਰਿਆਂ ਦੀ ਪਸੰਦ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਰਾਏ ਜੁਝਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਅਸੀਂ ਗੱਲ ਕਰ ਰਹੇ ਹਾਂ ਪ੍ਰਦੂਸ਼ਣ, ਹਵਾ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ। ਉਦਯੋਗ, ਆਵਾਜਾਈ ਦੇ ਸਾਧਨ, ਖੇਤੀ, ਜੰਗਲਾਂ ਦੀ ਅੰਨੇਵਾਹ ਕਟਾਈ ਅਤੇ ਜੰਗ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਔਜ਼ਾਰ, ਇਹ ਸਾਰੇ ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰਦੇ ਨੇ। ਜਿੰਨੀਆਂ ਜ਼ਿਆਦਾ ਅਸੀਂ ਫੈਕਟਰੀਆਂ ਲਗਾ ਰਹੇ ਹਾਂ, ਉਨਾ ਜ਼ਿਆਦਾ ਹਵਾ 'ਚ ਪ੍ਰਦੂਸ਼ਣ ਵੱਧ ਰਿਹਾ। ਫੈਕਟਰੀਆਂ ਦਾ ਗੰਦਾ ਪਾਣੀ ਵੀ ਦਰਿਆਵਾਂ ਵਿੱਚ ਜਾ ਰਿਹਾ, ਜਾਂ ਫਿਰ ਬੋਰ ਕਰਕੇ ਜ਼ਮੀਨ ਵਿੱਚ ਪਾ ਰਹੀ ਹੈ, ਤਾਂ ਜ਼ਮੀਨ ਵੀ ਗੰਦੀ ਹੋ ਰਹੀ ਹੈ। ਅਸੀਂ ਆਪਣੇ ਸਾਧਨ ਖਰੀਦਣਾ ਪਸੰਦ ਕਰਦੇ ਹਾਂ, ਪਰ ਸਾਨੂੰ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਕੋਈ ਹੱਲ ਲੱਭਣਾ ਚਾਹੀਦਾ ਆ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸਾਫ਼ ਸੁਥਰਾ ਮਾਹੌਲ ਦੇਈਏ, ਸਾਫ਼ ਸੋਹਣਾ ਸੁਥਰਾ ਅਤੇ ਸੋਹਣਾ ਵਾਤਾਵਰਨ ਦੇਈਏ। ਅਤੇ ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣਾ ਪਤਾ ਦੱਸ ਦਿੰਦੇ ਹਾਂ ਕਿ ਤੁਸੀਂ, ਤਾਂ ਕਿ ਆਪਣੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ, ਫਰਮਾਇਸ਼ੀ ਚਿੱਠੀਆਂ ਸਾਡੇ ਤੱਕ ਪਹੁੰਚਾਓ। ਸਾਡਾ ਪਤਾ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਸਾਡਾ ਪਿੰਨ ਕੋਡ ਹੈ ਜੀ 1440001। ਸਾਡੇ ਕੋਲ ਇਹ ਚਿੱਠੀ ਆਈ ਹੈ ਜੀ ਗਿੱਦੜਬਾਹਾ ਤੋਂ ਮਨਜੀਤ ਧਨੇਜਾ, ਪ੍ਰਵੀਨ ਧਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ। ਅਤੇ ਅੱਗੇ ਚਿੱਠੀ ਸਾਡੇ ਕੋਲ ਆਈ ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ। ਲਿਖਣ ਵਾਲੇ ਨੇ ਜੀ ਹਰਦੀਪ ਸਿੰਘ, ਜਗਸੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਚੋੜ, ਜਵਾਲਾ ਸਿੰਘ ਪੰਜੂ। ਮਲੋਟ ਤੋਂ ਲਿਖਣ ਵਾਲੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਲਿਖਣ ਵਾਲੇ ਨੇ ਜੀ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਲਓ ਜੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਜੈਜ਼ੀ ਬੀ ਦਾ ਇਹ ਗੀਤ।
1: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
2: ਸੱਦ ਕੇ ਜਾਵਾ
1: ਓਏ ਸਾਡੇ ਨਾਲ ਨੱਚੋ ਸੋਹਣਿਓ।

ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਹਵਾ ਵਿੱਚ ਜਿਹੜਾ ਪ੍ਰਦੂਸ਼ਣ ਹੋ ਰਿਹਾ, ਪਰਾਲੀ ਅਤੇ ਕਣਕ ਦੀ ਜਿਹੜੀ ਨਾੜ ਸਾੜਨ ਨਾਲ ਵੀ ਹਵਾ ਵਿੱਚ ਕਾਫੀ ਪ੍ਰਦੂਸ਼ਣ ਹੁੰਦਾ ਹੈ। ਅਸੀਂ ਕੀ ਕਰਦੇ ਹਾਂ ਕਿ ਅਗਲੀ ਫਸਲ ਬੀਜਣ ਦੀ ਕਾਹਲੀ ਦੇ ਵਿੱਚ ਇਹਨਾਂ ਨੂੰ ਸਾੜ ਦਿੰਦੇ ਹਾਂ, ਕਿਉਂਕਿ ਇਹ ਸਾਡਾ ਸਸਤਾ ਅਤੇ ਸੌਖਾ ਤਰੀਕਾ ਹੀ ਅਪਣਾਉਂਦੇ ਹਾਂ ਆਪਾਂ, ਪਰ ਸਾਨੂੰ ਇਸਦਾ ਕੋਈ ਹੋਰ ਹੱਲ ਲੱਭਣਾ ਚਾਹੀਦਾ ਹੈ। ਅੱਜ ਕੱਲ੍ਹ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਸਪਰੇ ਦੀ ਵੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਕਿ ਹਵਾ 'ਚ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦਾ ਆ। ਇੰਨੀ ਕੁ ਗੰਧ ਤੇਜ਼ ਹੁੰਦੀ ਇਹਦੀ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਆ। ਇਸ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਤੁਹਾਡੀਆਂ ਥੋੜ੍ਹੀਆਂ ਚਿੱਠੀਆਂ ਹੋਰ ਲੈ ਲੈਂਦੇ ਹਾਂ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਲਿਖਣ ਵਾਲੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਬਿਪਾਸ਼ਾ ਸ਼ਰਮਾ। ਅਤੇ ਅਗਲੀ ਚਿੱਠੀ ਆਈ ਮਹਾਦੇਵ ਘਾਟ ਅੰਮ੍ਰਿਤਸਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ।

ज्योति ठाकुर, रियांश ठाकुर, महस गेट नाभा तो लिखण वाले ने सोमदत्त, कैरव, ज्योति राणी, गुरमन्नत। ਤੁਸੀਂ ਵੀ ਆਪਣੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਫਰਮਾਇਸ਼ਾਂ ਲਿਖ ਕੇ ਸਾਫ਼ ਸਾਫ਼ ਲਿਖਾਈ 'ਚ, ਸਾਫ਼ ਸਾਫ਼ ਨਾਮ, ਸਾਫ਼ ਸਾਫ਼ ਪਤੇ ਵਿੱਚ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡਾ ਪਤਾ ਹੈ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਹੈ ਜੀ 1440001। ਜਲਦੀ ਜਲਦੀ ਪੈਨ ਕਾਪੀ 'ਤੇ ਨੋਟ ਕਰ ਲਓ ਜੀ ਆਪਣਾ ਸਾਡਾ ਐਡਰੈਸ, ਅਤੇ ਆਪਣੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਸਾਡੇ ਤੱਕ ਪਹੁੰਚਾਓ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

ਅਸੀਂ ਅੱਜ ਗੱਲ ਕਰ ਰਹੇ ਹਾਂ ਹਵਾ ਵਿੱਚ ਪ੍ਰਦੂਸ਼ਣ, ਜਿਹਦੇ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਕਿਤੇ ਨਾ ਕਿਤੇ, ਕਿਉਂਕਿ ਅਸੀਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਵਾਹਨ ਨੂੰ ਇਸਤੇਮਾਲ ਕਰਦੇ ਹਾਂ, ਸਰਕਾਰੀ ਵਾਹਨਾਂ ਨੂੰ ਘੱਟ ਇਸਤੇਮਾਲ ਕਰਦੇ ਹਾਂ, ਅਤੇ ਇਹਦੇ ਲਈ ਸਾਨੂੰ ਆਪ ਵੀ ਜਾਗਰੂਕ ਹੋਣਾ ਚਾਹੀਦਾ, ਸਰਕਾਰ ਨੂੰ ਵੀ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਨੇ, ਕਿਉਂਕਿ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ। ਅਸੀਂ ਦੇਖਿਆ ਸੀ ਕਰੋਨਾ ਦੇ ਟਾਈਮ ਦੇ ਵਿੱਚ ਵਾਤਾਵਰਣ ਬਿਲਕੁਲ ਸਾਫ਼ ਸੁਥਰਾ ਹੋ ਗਿਆ ਸੀ, ਕਿਉਂਕਿ ਲੋਕਡਾਊਨ ਲੱਗਣ ਦੇ ਨਾਲ ਵਾਤਾਵਰਣ ਬਿਲਕੁਲ ਸਾਫ਼ ਹੋ ਗਿਆ ਸੀ ਅਤੇ ਹਵਾ ਦੀ ਜਿਹੜੀ ਕੁਆਲਿਟੀ ਸੀ ਬਹੁਤ ਵਧੀਆ ਹੋ ਗਈ ਸੀ। ਅਤੇ ਅਸੀਂ ਕਿ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਅਤੇ ਕਾਫ਼ੀ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਦੋਂ ਕਿ ਕਣਕ ਪੱਕਣ ਹੋਣ ਵਾਲੀ ਹੁੰਦੀ ਹੈ ਉਸ ਤੋਂ ਥੋੜ੍ਹੇ ਦਿਨ ਪਹਿਲਾਂ ਬਾਰਿਸ਼ ਹੋ ਜਾਂਦੀ ਹੈ। ਇਸ ਵਾਰ ਵਿਸਾਖੀ ਤੋਂ ਵੀ ਪਹਿਲੇ ਇੱਦਾਂ ਹੀ ਹੋਇਆ, ਥੋੜ੍ਹੇ ਦਿਨ ਪਹਿਲਾਂ ਬਾਰਿਸ਼ ਵੀ ਹੋਈ ਜਿੰਨਾ ਫਸਲ ਡਿੱਗੀ, ਗੜੇ ਵੀ ਪਏ, ਅਤੇ ਪਰ ਕਿਸਾਨਾਂ ਨੇ ਜਲਦੀ ਜਲਦੀ ਕੰਬਾਈਨਾਂ ਦੇ ਨਾਲ ਆਪਣੀ ਫਸਲ ਤਾਂ ਵੱਢ ਲਈ, ਪਰ ਮੌਸਮ ਤਾਂ ਹਾਲੇ ਵੀ ਖਰਾਬ ਹੈ, ਕਿਉਂਕਿ ਫਸਲ ਤਾਂ ਸਾਡੀ ਕੱਟ ਹੋ ਗਈ ਲੇਕਿਨ ਫਸਲ ਸਾਡੀ ਮੰਡੀ ਵਿੱਚ ਪਈ ਹੋਈ ਹੈ। ਉੱਥੇ ਤਾਂ ਪਾਣੀ ਦੀ ਬੁਛਾਰ ਆਉਂਦੀ ਹੈ ਨਾ, ਪਾਣੀ ਇਕੱਠਾ ਹੁੰਦਾ। ਕੱਲ੍ਹ ਰਾਤ ਵੀ ਅਸੀਂ ਮੌਸਮ ਦਾ ਮਿਜ਼ਾਜ ਦੇਖਿਆ, ਕਿੰਨੇ ਮੀਂਹ ਨੇਰੀ ਹਵਾ ਚੱਲੀ ਹੈ, ਅਤੇ ਕੁਦਰਤ ਦਾ ਇਹ ਕਹਿ ਰਹੀ ਸੀ, ਕਿਉਂਕਿ ਜਦ ਅਸੀਂ ਕੁਦਰਤ ਨਾਲ ਛੇੜਖਾਨੀ ਕਰਦੇ ਹਾਂ ਤਾਂ ਵੀ ਕੁਦਰਤ ਵੀ ਸਾਨੂੰ ਉਹਦਾ ਜਵਾਬ ਦਿੰਦੀ ਹੈ। ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਤੱਕ ਹੋ ਸਕੇ ਕਿ ਸਾਨੂੰ ਸਰਕਾਰੀ ਵਾਹਨ ਹੀ ਇਸਤੇਮਾਲ ਕਰਨੇ ਚਾਹੀਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਚਲੋ ਮੰਨਿਆ ਕਿ ਜ਼ਿਆਦਾ ਵਾਹਨਾਂ ਦੀ ਨਹੀਂ ਅਸੀਂ ਆਵਾਜਾਈ ਹੁੰਦੀ, ਉੱਥੇ ਜ਼ਿਆਦਾ ਸਾਨੂੰ ਸਾਧਨ ਨਹੀਂ ਮਿਲਦੇ, ਸਾਧਨ ਟਾਈਮ ਟਾਈਮ 'ਤੇ ਮਿਲਦੇ ਨੇ, ਪਰ ਸ਼ਹਿਰ ਦੇ ਵਿੱਚ ਸਾਨੂੰ ਸਾਧਨ ਬਹੁਤ ਮਿਲਦੇ ਨੇ। ਅਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਸਾਧਨ, ਆਪਣੀਆਂ ਬਾਈਕਸ ਵਗੈਰਾ ਘੱਟ ਇਸਤੇਮਾਲ ਕਰੀਏ ਅਤੇ ਸਰਕਾਰੀ ਸੰਪਤੀ ਦਾ ਜ਼ਿਆਦਾ ਇਸਤੇਮਾਲ ਕਰੀਏ। ਅਤੇ ਇਹਦੇ ਨਾਲ ਹੀ ਅਸੀਂ ਤੁਹਾਡੀਆਂ ਹੋਰ ਚਿੱਠੀਆਂ ਲੈ ਲੈਂਦੇ ਹਾਂ। ਸ਼੍ਰੀ ਗੰਗਾਨਗਰ ਤੋਂ ਲਿਖਣ ਵਾਲੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਅਤੇ ਰਾਜ ਮਿਸਤਰੀ ਮਾਰੂਆਣਾ ਬੋਦਲਾਂ ਤੋਂ, ਬਲਦੇਵ ਸਿੰਘ ਵਾਰਵਾਲ, ਰਿੰਕੂ ਅਤੇ ਸਾਰਾ ਪਰਿਵਾਰ, ਨੇੜੇ ਪੰਡੀ ਜੀ ਟੀ ਰੋਡ। ਅਤੇ ਮਲੋਟ ਤੋਂ ਲਿਖਣ ਵਾਲੇ ਨੇ ਖੱਤ ਚਿੱਠੀ ਲਿਖੀ ਹੈ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ, ਬੁੱਢ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਜਗਤਾਰ ਜੱਗਾ, ਧੌਲਾ ਕਿੰਗਰਾ। ਅਤੇ ਜਮਸ਼ੇਦਪੁਰ ਤੋਂ ਲਿਖਣ ਵਾਲੇ ਨੇ ਜੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਦੀਪ ਭਾਟੀਆ ਅਤੇ ਪੱਪੀ ਭਾਟੀਆ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਹਰਸ਼ਦੀਪ ਦੀ ਕੌਰ ਦੇ ਵਾਸ 'ਚ ਇਹ ਗੀਤ।

0: ਅਸੀਂ ਮੰਨਦੇ ਹਾਂ ਜੀ ਉੱਥੇ ਸਾਧਨ ਨਹੀਂ ਹੋਣਾ ਤੁਹਾਡਾ ਜਾਣ ਦਾ ਕੋਈ, ਅਤੇ ਇਸੇ ਕਰਕੇ ਤੁਹਾਨੂੰ ਪੈਦਲ ਜਾਣਾ ਪਿਆ ਅਤੇ ਜੁੱਤੀ ਕਸੂਰੀ ਪਾਈ ਸੀ ਅਤੇ ਪੈਰ 'ਚ ਛਾਲੇ ਪੈ ਗਏ ਜੀ। ਚਲੋ ਕੋਈ ਗੱਲ ਨਹੀਂ, ਇਹ ਵੀ ਇੱਕ ਜ਼ਿੰਦਗੀ ਦਾ ਨਵਾਂ ਐਕਸਪੀਰੀਅੰਸ ਹੁੰਦਾ ਹੈ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਨੇ ਜੀ, ਪੰਚਕੂਲਾ ਸੈਕਟਰ 970 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਵੀਕ ਡਿੰਗਰਾ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਅਗਲੀ ਚਿੱਠੀ ਸਾਡੇ ਕੋਲ ਆਈ ਆ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਰਾਜ ਬਰਾੜ ਦਾ ਇਹ ਗੀਤ।
1: This is where the party's at.

ਡੀਟੀਐਚ ਦੀ ਏਆਈਆਰ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ। ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਜੀ, ਪੰਡਾ ਪੱਖੀ ਖੁਰਦ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ, ਪੂਰਾ ਗਿੱਲ ਪਰਿਵਾਰ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ, ਮਹਿਰਾਜ ਜਹਾਂ, ਇਹ ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਅਗਲੀ ਚਿੱਠੀ ਸਾਡੇ ਕੋਲ ਆਏ ਜੀ ਕੱਕੜਾਂ ਢਾਹਾਂ ਤੋਂ, ਨਹੀਂ ਜੀ ਹਿਮਾਊਸ ਨਈਅਰ, ਪਿੰਡ ਅਤੇ ਡਾਕਖਾਨਾ ਰੱਕੜਾ ਢਾਹਾਂ, ਤਹਿਸੀਲ ਬਲਾਚੌਰ। ਲਿਖਣ ਵਾਲੇ ਨੇ ਰਾਜਕੁਮਾਰ ਨਈਅਰ, ਸੁਨੀਤਾ ਨਈਅਰ, ਗੌਰਵ ਨਈਅਰ, ਭਾਵਨਾ ਨਈਅਰ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਰਾਜਸਥਾਨ ਤੋਂ, ਮੇਨ ਰੋਡ ਅਰਾਇਣ, ਰਾਜਸਥਾਨ। ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌਰ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਪੂਰਾ ਸੋਲੰਕੀ ਪਰਿਵਾਰ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਗੈਰੀ ਸੰਧੂ ਦੀ ਆਵਾਜ਼ 'ਚ ਇਹ ਗੀਤ।

ਸਾਡੇ ਕੋਲ ਅਗਲੀ ਚਿੱਠੀ ਆਈ ਜੀ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਰਸਗੁਲ ਰੱਖੜਾ। ਪਿੰਡ ਚਗੂੜੀ ਤੋਂ ਲਿਖਣ ਵਾਲੇ ਨੇ ਰਣਧੀਰ ਸਿੰਘ, ਬੰਸੀ ਲਾਲ ਸੰਧੂ, ਲਾਡੀ ਸਿੰਘ ਧਾਲੀਵਾਲ। ਪਿੰਡ ਮੁੱਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ, ਗੁਰਲੀਨ ਕਾਟਪਾਲ, ਬਲਕਾਰ ਖੋਖਰ। ਅਗਲੀ ਚਿੱਠੀ ਸਾਡੇ ਕੋਲ ਆਈ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਰਾਜੇਸ਼ ਜੈਨ, ਮੱਟੂ ਜੈਨ, ਅਰੁਣਾ ਜੈਨ, ਬਿੱਟੀ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਦੀਪਕ ਜੈਨ, ਸੰਜੇ ਜੈਨ, ਨੀਲੂ ਜੈਨ, ਇੰਦੂ ਜੈਨ। ਅਤੇ ਸਾਡੀ ਘੜੀ ਦੀਆਂ ਸੂਈਆਂ ਕਹਿ ਰਹੀਆਂ ਜੀ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਜੀ, ਅਤੇ ਜਲਦੀ ਜਲਦੀ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਅਤੇ ਸਾਡਾ ਪਿੰਨ ਕੋਡ ਹੈ ਜੀ 1440001। ਅਤੇ ਆ ਜਿਹੜੀਆਂ ਆਪਾਂ ਚਿੱਠੀਆਂ ਪੜ੍ਹੀਆਂ, ਤੁਹਾਡੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ, ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੁਲਾਬ ਸਿੱਧੂ ਦੀ ਆਵਾਜ਼ 'ਚ ਇਹ ਗੀਤ।

ਇਸ ਫਰਮਾਇਸ਼ੀ ਕੀ ਦੇ ਨਾਲ ਹੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ ਆਪਣੀ ਹੋਸਟ ਜਸਵਿੰਦਰ ਕੌਰ ਨੂੰ। ਸਾਡੀ ਅਗਲੀ ਸਭਾ ਸ਼ੁਰੂ ਹੋਏਗੀ ਮੇਨ ਚੈਨਲ ਤੋਂ। ਤਦ ਤੱਕ ਦੇ ਲਈ ਨਮਸਕਾਰ, ਰੱਬ ਰਾਖਾ, ਅਗਲੀ ਵਾਰ ਮਿਲਾਂਗੇ ਜੀ, ਨਮਸਕਾਰ।

ईडी ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਬਦਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਫਿਲਮੀ ਪੰਜਾਬੀ ਫਿਲਮੀ ਨਗਮੇ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਪੁੱਤ ਜੱਟਾਂ ਦੇ ਫਿਲਮ 'ਚੋਂ ਲਿਆ ਗਿਆ, ਆਵਾਜ਼ ਸੁਖਦੇਵ ਸੁੱਖੇ ਦੀ। ਇਸ ਗੀਤ ਨੂੰ ਲਿਖਿਆ ਕੁਲਵਿੰਦਰ ਲਾਲੀ ਨੇ।

ਤੁਹਾਨੂੰ ਸਾਰਿਆਂ ਨੂੰ ਵੀ ਉਹ ਦਿਨ ਕਾਲਜ ਦੇ ਯਾਦ ਆ ਗਏ ਹੋਣਗੇ, ਉਮੀਦ ਕਰਦੀ ਹਾਂ, ਕਿਉਂਕਿ ਜਦੋਂ ਵੀ ਅਸੀਂ ਇੱਦਾਂ ਦੇ ਗੀਤ ਸੁਣਦੇ ਹਾਂ ਤਾਂ ਅਸੀਂ ਵੀ ਉਸ ਦੌਰ 'ਤੇ ਪਹੁੰਚ ਜਾਂਦੇ ਹਾਂ, ਆਪਣੀ ਕਾਲਜ ਦੀ ਲਾਈਫ, ਆਪਣੀ ਸਕੂਲ ਦੀ ਲਾਈਫ, ਅਤੇ ਫਿਰ ਉਹੀ ਚੀਜ਼ਾਂ ਸੋਚ ਸੋਚ ਕੇ ਅਸੀਂ ਹੱਸਣ ਲੱਗ ਪੈਂਦੇ ਹਾਂ। ਮੈਨੂੰ ਲੱਗਦਾ ਕਿ ਆਮ ਤੌਰ ਲੋਕਾਂ ਨੇ ਇਸ ਤਰ੍ਹਾਂ ਹੀ ਕੀਤਾ ਹੋਏਗਾ ਜਿਸ ਤਰ੍ਹਾਂ ਅਸੀਂ ਗੀਤ ਸੁਣਿਆ, ਔਰ ਸੁਖਦੇਵ ਸੁੱਖੇ ਦੀ ਆਵਾਜ਼ ਦੇ ਵਿੱਚ ਗੀਤ ਬਹੁਤ ਹੀ ਖੂਬ।

ਲਓ ਹੁਣ ਸੁਣੋ, ਲਾਲ ਚੂੜਾ ਫਿਲਮ 'ਚ ਲਿਆ ਗਿਆ ਗੀਤ, ਆਵਾਜ਼ਾਂ ਦਿੱਤੀਆਂ ਨੇ ਮਹਿੰਦਰ ਕਪੂਰ ਅਤੇ ਚੰਦਰਾਨੀ ਮੁਖਰਜੀ ਨੇ।

जो हो वे चिंता जानी वे गल सुन चलिया टोला।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਰਾਗ ਮਾਝ ਵਿੱਚ ਉਚਾਰੇ ਗਏ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਸ੍ਰਿਸ਼ਟੀ ਦੇ ਪਿਤਾ, ਸ੍ਰਿਸ਼ਟੀ ਦੀ ਮਾਤਾ, ਸ੍ਰਿਸ਼ਟੀ ਦੇ ਸੱਜਣ ਮਿੱਤਰ ਪ੍ਰਭੂ ਨੂੰ ਆਪਣਾ ਰਾਖਾ ਬਿਆਨ ਕਰਦੇ ਨੇ ਕਿ ਉਹ ਅਕਾਲ ਪੁਰਖ ਸਭਨੀ ਥਾਈਂ ਸਾਰੀਆਂ ਦਿਸ਼ਾਵਾਂ ਵਿੱਚ ਸਭਨਾ ਜੀਆਂ ਦਾ ਰਾਖਾ ਹੈ। ਉਸ ਤੋਂ ਬਿਨਾਂ ਹੋਰ ਕੋਈ ਵੀ ਸਹਾਰਾ ਨਹੀਂ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਾਉ ਕਿਹਾ ਕਾੜਾ ਜੀਓ। ਸਰਵਣ ਕਰਦਿਆਂ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਅਖਾੜਾ ਜੀਓ। ਓਟ ਦਾ ਅਰਥ ਹੈ ਆਸਰਾ, ਅਖਾੜਾ ਦਾ ਭਾਵ ਹੈ ਪਿੜ, ਜਿੱਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ। ਇਹ ਜਗਤ ਤਮਾਸ਼ਾ, ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ। ਹੇ ਪ੍ਰਭੂ, ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਮੇਰਾ ਆਸਰਾ ਹੈ, ਤੂੰ ਮੇਰਾ ਫਖਰ ਦਾ ਥਾਂ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਹਨ, ਤੁਮ ਮਾਤ ਪਿਤਾ ਹਾਂ ਮੁਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਉ। ਉਪਾਏ ਤੂੰ ਭਾਵ ਹੈ ਪੈਦਾ ਕੀਤੇ ਹਨ। ਹੇ ਪ੍ਰਭੂ, ਇਹ ਜਗਤ ਦੇ ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਜਿਸ ਜਿਸ ਕੰਮ ਵਿੱਚ ਤੇਰੀ ਰਜ਼ਾ ਹੋਈ, ਤੂੰ ਉਸ ਉਸ ਕੰਮ ਵਿੱਚ ਸਾਰੇ ਜੀਵ ਜੰਤ ਲਾਏ ਹੋਏ ਹਨ। ਹੇ ਪ੍ਰਭੂ, ਜਗਤ ਵਿੱਚ ਜੋ ਕੁਝ ਹੋ ਰਿਹਾ ਹੈ, ਸਭ ਤੇਰਾ ਕੀਤਾ ਹੀ ਹੋ ਰਿਹਾ ਹੈ। ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਇਸ ਪ੍ਰਥਾਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰਪੂਰੈ ਵਜੀ ਵਧਾਈ, ਨਾਨਕ ਜਿਤਾ ਬਿਖਾੜਾ ਜੀਓ। ਸੀਤਲਾਏ ਦਾ ਭਾਵ ਹੈ ਠੰਡਾ ਹੋ ਗਿਆ ਹੈ, ਵਧਾਈ ਦਾ ਅਰਥ ਹੈ ਆਤਮਕ ਤੌਰ 'ਤੇ ਵਧਣ ਫੁੱਲਣ ਦੀ ਅਵਸਥਾ। ਜਿਵੇਂ ਢੋਲ ਵੱਜਦਾ ਹੈ ਤਾਂ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ। ਬਿਖਾੜਾ ਦਾ ਅਰਥ ਹੈ ਬਿਖਮ ਅਖਾੜਾ, ਔਖੀ ਕੁਸ਼ਤੀ। ਹੇ ਭਾਈ, ਪਰਮਾਤਮਾ ਦਾ ਨਾਮ ਸੁਣ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਵਾਹਿਗੁਰੂ ਜੀ ਦੇ ਗੁਣ ਗਾ ਕੇ ਮੇਰਾ ਮਨ ਠੰਡਾ ਠਾਰ ਹੋ ਗਿਆ ਹੈ। ਸਾਹਿਬ ਫਰਮਾਉਂਦੇ ਹਨ, ਪੂਰੇ ਗੁਰੂ ਦੀ ਰਾਹੀਂ ਮੇਰੇ ਅੰਦਰ ਆਤਮਕ ਉਤਸ਼ਾਹ ਦਾ ਮਾਨੋ ਢੋਲ ਵੱਜ ਪਿਆ ਹੈ ਅਤੇ ਮੈਂ ਵਿਕਾਰਾਂ ਨਾਲ ਹੋ ਰਿਹਾ ਘੋਲ ਜਿੱਤ ਲਿਆ ਹੈ। ਸ੍ਰੀ ਰਾਗ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਹਨ, ਹਉਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈਏ ਬੈਠਾ ਵੇਖੇ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਹ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰਾ ਨਾਮ ਜਪ ਕੇ ਜੀਵ ਹੇ ਪ੍ਰਭੂ ਆਪਣੇ ਆਪ ਵਿੱਚ ਆਤਮਕ ਆਨੰਦ ਮਾਣਦੇ ਹਨ। ਤੇਰੇ ਦਰਸ਼ਨਾਂ ਨਾਲ ਮਨੁੱਖ ਦੇ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ। ਸਤਿਗੁਰੂ ਜੀ ਦੇ ਬਚਨ ਹਨ, ਦਰਸ਼ਨ ਪੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥੀਓ। ਇਹ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਭ ਦੀ ਸੰਭਾਲ ਵੀ ਕਰਤਾ ਪੁਰਖ ਵਾਹਿਗੁਰੂ ਆਪ ਕਰ ਰਿਹਾ ਹੈ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਦੇ ਪਾਵਨ ਬਚਨ ਹਨ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ ਪਾਰ ਬ੍ਰਹਮ ਦਤਾਰ, ਤੇਰੀ ਟੇਕ ਤੇਰਾ ਆਧਾਰ। ਸਭ ਜੀਵਾਂ ਨੂੰ ਹੇ ਪ੍ਰਭੂ ਤੇਰਾ ਹੀ ਆਸਰਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਪਰਮਾਤਮਾ ਸਭ ਦੀਆਂ ਇੱਛਾਵਾਂ ਆਪ ਪੂਰੀਆਂ ਕਰਦਾ ਹੈ।

0: ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ।
1: ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪਾਉ ਕਿਹਾ ਕਾੜਾ ਜੀਓ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਸਨ ਗਿਆਨੀ ਬਲਵੀਰ ਸਿੰਘ। ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਅਨੇਕਾਂ ਭਾਂਤ ਦੇ ਜੀਵ ਵਿਚਰਦੇ ਹਨ, ਪਰ ਸਭਨਾਂ ਦਾ ਪਿਤਾ ਉਹ ਅਕਾਲ ਪੁਰਖ ਪਰਮਾਤਮਾ ਹੈ। ਸਾਰੇ ਜੀਵ ਉਸ ਦੇ ਬਾਲਕ ਹਨ, ਸਭਨਾਂ ਦਾ ਗੁਰੂ ਉਹ ਆਪ ਹੀ ਹੈ। ਤਾਂ ਤੇ ਫਿਰ ਉਸੇ ਤੋਂ ਵਾਰਨੇ ਜਾਣਾ ਚਾਹੀਦਾ ਹੈ। ਮਨ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦੇ ਦਰਸ਼ਨ ਦੀਦਾਰ ਹੋ ਜਾਣ, ਉਸ ਦਾ ਸੱਚਾ ਨਾਮ ਮਨ ਵਿੱਚੋਂ ਕਦੇ ਵੀ ਨਾ ਵਿਸਰੇ, ਹਰ ਵਕਤ ਉਸੇ ਦਾ ਨਾਮ ਸਿਮਰਨ ਕਰਦੇ ਰਹੀਏ, ਕਿਉਂਕਿ ਉਸ ਦੀ ਮਹਿਮਾ ਵਖਿਆਨ ਤੋਂ ਪਰੇ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਸਰਵਣ ਕਰਦਿਆਂ ਭਾਈ ਸਮੁੰਦ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਤੋਂ ਸਮਾਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ। ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ ਅੱਜ ਸੁਣੋਗੇ ਪਸ਼ੂਆਂ 'ਚ ਦਵਾਈਆਂ ਦੀ ਵਰਤੋਂ 'ਤੇ ਗੱਲਬਾਤ ਕਰਨਗੇ ਡਾਕਟਰ ਸਿਮਰਤਪਾਲ ਸਿੰਘ ਸੈਣੀ।

ਜੇਕਰ ਤੁਸੀਂ ਵੀ ਇਸ ਦੇ ਵਿੱਚ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਜੀ 081-23-4243-173। ਇਸ ਤੋਂ ਇਲਾਵਾ ਸਾਇਲੇਜ ਤਿਆਰ ਕਰਨ ਤੇ ਗੱਲਬਾਤ ਕਰਨਗੇ ਡਾਕਟਰ ਨਵਨੀਤ ਸਿੰਘ। ਕੱਲ ਦੇ ਪ੍ਰੋਗਰਾਮ ਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਦੂਰ ਦੀ ਪਹਿਲੀ ਵਰ੍ਹੇਗੰਢ ਅਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਦਹਿਸ਼ਤਗਰਦੀ ਅਤੇ ਇਸ ਦੀ ਹਮਾਇਤ ਕਰਨ ਵਾਲੇ ਤੰਤਰ ਨੂੰ ਖਤਮ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੈਂਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਅੱਜ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ 'ਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕੀਤਾ ਹੈ। ਉਹਨਾਂ ਨੇ ਦਹਿਸ਼ਤਗਰਦੀ ਅਤੇ ਇਸ ਨੂੰ ਹਮਾਇਤ ਦੇਣ

0: ਆਪਣੇ ਤੰਤਰ ਨੂੰ ਤਬਾਹ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸਿੰਦੂਰ ਦੌਰਾਨ ਬੇਮਿਸਾਲ ਹਿੰਮਤ, ਸਟੀਕਤਾ ਅਤੇ ਦ੍ਰਿੜਤਾ ਦਿਖਾਈ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਨੇ ਪਹਿਲਗਾਮ ਵਿੱਚ ਬੇਕਸੂਰ ਨਾਗਰਿਕਾਂ ਦੇ ਹਮਲਾ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ। ਆਪਣੇ ਸੰਸਕ੍ਰਿਤ ਸ਼ਲੋਕ ਸੁਭਾਸ਼ਤਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਅਸਾਧਾਰਨ ਜਿੱਤ, ਦੇਸ਼ ਦੇ ਬਹਾਦਰ ਫੌਜਾਂ ਦੀ ਸ਼ਾਨਦਾਰ ਬਹਾਦਰੀ ਅਤੇ ਦੇਸ਼ ਭਗਤੀ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਮੰਤਰੀਆਂ ਨੇ ਆਪਰੇਸ਼ਨ ਸਿੰਦੂਰ ਵਿੱਚ ਹਥਿਆਰਬੰਦ ਫੌਜਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਆਪਰੇਸ਼ਨ ਸਿੰਦੂਰ ਤਿੰਨੋਂ ਫੌਜਾਂ ਦੀ ਸਟੀਕਤਾ ਅਤੇ ਆਪਸੀ ਤਾਲਮੇਲ ਵਾਲੀ ਜਵਾਬੀ ਕਾਰਵਾਈ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਏਗਾ। ਪੇਸ਼ ਹੈ ਇੱਕ ਰਿਪੋਰਟ।
1: कंधों से मिलते हैं कंधे, कदमों से कदम मिलते हैं, हम चलते हैं जब ऐसे तो दिल दुश्मन के हिलते हैं।
2: पिछले साल पहलगाम दहशतगर्द हमला जिस विच 26 बेकसूर नागरिकां दी जान चली गई सी, तो बाद 6-7 मई दी दरमियानी रात नूं ऑपरेशन सिंदूर शुरू कीता गया सी। ऑपरेशन नूं कंट्रोल रेखा दे पार अते पाकिस्तान दे अंदर दहशतगर्द ढांचे नूं तबाह करन लई इक दंडकारी अते निशानाबद्ध मुहिम वजों तैयार कीता गया सी। इस दे तहत भारतीय हथियारबंद बलां वल्लों कीते गए सुचज्जे तालमेल वाले हमले ने पाकिस्तान अते पाकिस्तान दे कब्जे वाले जम्मू कश्मीर विच 9 दहशतगर्द कैंपां नूं निशाना बनाया, जिस विच 100 तों वध दहशतगर्द, ਉਹਨਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ। ਜ਼ਿਆਦਾਤਰ ਦਹਿਸ਼ਤਗਰਦ ਜੈਸ਼ ਏ ਮੁਹੰਮਦ, ਲਸ਼ਕਰ ਏ ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਸੰਗਠਨਾਂ ਨਾਲ ਸੰਬੰਧਿਤ ਸਨ। ਇਸ ਭਾਰੀ ਨੁਕਸਾਨ ਤੋਂ ਬਾਅਦ ਪਾਕਿਸਤਾਨ ਜੰਗਬੰਦੀ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਿਆ। ਇਸ ਆਪਰੇਸ਼ਨ ਨੇ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਉੱਚ ਸਟੀਕਤਾ ਅਤੇ ਤਾਲਮੇਲ ਵਾਲੀ ਫੌਜੀ ਕਾਰਵਾਈ ਦੀ ਭਾਰਤ ਦੀ ਸਮਰੱਥਾ ਦਾ ਵਿਖਾਲਾ ਕੀਤਾ। ਆਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਬਾਅਦ ਦਹਿਸ਼ਤਗਰਦੀ ਪ੍ਰਤੀ ਭਾਰਤ ਦੇ ਜਵਾਬ ਨੂੰ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਜ਼ਬੂਤ ਹਮਾਇਤ ਮਿਲੀ। ਇਸ ਆਪਰੇਸ਼ਨ ਨੂੰ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਫੌਜੀ ਸਟੀਕਤਾ, ਫੌਜਾਂ ਦੇ ਆਪਸੀ ਸਹਿਯੋਗ ਅਤੇ ਰਾਸ਼ਟਰੀ ਸੰਕਲਪ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਏਗਾ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਇਨਫੋਰਸਮੈਂਟ ਡਾਇਰੈਕਟਰ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ GMADA ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੇ ਪੱਧਰ 'ਤੇ ਜਾਲਸਾਜ਼ੀ ਅਤੇ ਸੈਂਕੜੇ ਕਰੋੜ ਇਕੱਠੇ ਕਰਨ ਲਈ ਜਨਤਾ ਨਾਲ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ED ਮੁਤਾਬਕ ਨਿਤਿਨ ਗੋਇਲ ਨਾਲ ਜੁੜੀਆਂ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ, ਕਿਉਂਕਿ ਉਹ ਕਥਿਤ ਤੌਰ 'ਤੇ ਉਹਨਾਂ ਬਿਲਡਰਾਂ ਦੀ ਮਦਦ ਕਰ ਰਿਹਾ ਸੀ ਜਿਨ੍ਹਾਂ ਨੇ GMADA ਫੀਸਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਉਹਨਾਂ ਬਿਲਡਰਾਂ ਲਈ ਸਿਆਸੀ ਸੁਰੱਖਿਆ ਜੁਟਾ ਰਿਹਾ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਤੇ ਅਧਿਕਾਰੀ ਰਾਜਵੀਰ ਘੁੰਮਣ ਦਾ ਨਜ਼ਦੀਕੀ ਸਾਥੀ ਹੈ। ਏਜੰਸੀ ਨੇ ਕਿਹਾ ਕਿ ਨਿਤਿਨ ਗੋਇਲ ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਦਾ ਸ਼ੱਕ ਹੈ। ਇਸ ਦੌਰਾਨ ਇਸ ਛਾਪੇਮਾਰੀ ਦੇ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਲਾਗੂ ਹੋਣ ਤੇ ਪਰਮਾਤਮਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਕਾਨੂੰਨ ਨੂੰ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਅਤੇ ਮਰਿਆਦਾ ਦੀ ਰਾਖੀ ਲਈ ਇਤਿਹਾਸਕ ਕਦਮ ਦੱਸਿਆ। ਬਾਅਦ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰੱਖਣਾ ਸਾਡਾ ਸਮੂਹਕ ਫਰਜ਼ ਏ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਇਹ ਯਕੀਨੀ ਬਣਾਉਂਦਾ ਹੈ ਕਿ ਇਸ ਨਾ ਮੁਆਫ਼ੀ ਯੋਗ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਿਸਾਲੀ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਇਹ 4 ਦਿਨਾਂ ਸ਼ੁਕਰਾਨਾ ਯਾਤਰਾ ਅੱਜ ਜਲੰਧਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਇਹ ਤਖ਼ਤ ਸ੍ਰੀ ਦਮਦਮਾ ਸਾਹਿਬ, ਮਸਤਵਾੜਾ ਸਾਹਿਬ, ਦੁੱਖ ਨਿਵਾਰਨ ਸਾਹਿਬ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਜਾਏਗੀ। 4 ਦਿਨਾਂ ਦੀ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿੱਚ ਕੀਤੀ ਜਾਏਗੀ। ਪੰਜਾਬ ਭਾਜਪਾ ਦੇ ਇੱਕ ਵਫਦ ਨੇ ਆਪਣੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅੱਜ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਝੂਠੇ, ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ FIR ਦਰਜ ਕਰਨ ਲਈ ਸ਼ਿਕਾਇਤ ਸੌਂਪੀ, ਜਿਸ ਵਿੱਚ ਭਾਜਪਾ ਨੂੰ ਜਲੰਧਰ ਵਿੱਚ PSF ਪੰਜਾਬ ਫਰੰਟੇ ਸਦਰ ਮੁਕਾਮ ਅਤੇ ਅੰਮ੍ਰਿਤਸਰ ਵਿੱਚ ਇੱਕ ਫੌਜੀ ਟਿਕਾਣੇ ਨੇੜੇ ਹੋਏ ਦੋਹਰੇ ਧਮਾਕਿਆਂ ਲਈ ਜ਼ਿੰਮੇਵਾਰ ਦੱਸਿਆ ਗਿਆ। ਬਾਅਦ ਵਿੱਚ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਸਦਰ ਮੁਕਾਮ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੱਚਾਈ ਦਾ ਪਤਾ ਲਾਉਣ ਲਈ ਕੇਸ ਰਾਸ਼ਟਰੀ ਜਾਂਚ ਏਜੰਸੀ NIA ਨੂੰ ਸੌਂਪਿਆ ਜਾਣਾ ਚਾਹੀਦਾ ਹੈ।
3: ये NIA के जुम्मे लगाए हम जितनी हमारी समझ है किसी से भी करवाएं, बट दिस नीड्स टू बी एग्जामिन्ड। ये बात आई कहां से, किसने बताया, कौन हमारे में मोल है। बीजेपी में अगर कोई है तो बीजेपी वालों को पकड़ो, अगर कोई सुप्रीम

0: टीमों के ऑफिस में बैठा है या किसी और की तरफ से डायरेक्शन है तो उसको पकड़ो, पर ये बात इसको सिरे लगनी चाहिए। बहुत बड़ा एक कलंक, इन्होंने डेफेमेशन का केस भी दिल्ली में इन पे फाइल किया गया, सारा कुछ करेंगे।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡ ਐਲ ਏ @AIRRN ਜਲੰਧਰ। ਸੂਬੇ ਵਿੱਚ ਨਕਲੀ ਖੇਤੀ ਉਤਪਾਦਾਂ 'ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਫਰੀਦਕੋਟ ਦੀ ਇੱਕ ਰਿਹਾਇਸ਼ੀ ਸੰਪਤੀ 'ਤੇ ਛਾਪਾ ਮਾਰਿਆ ਅਤੇ ਬਿਨਾਂ ਕਿਸੇ ਲਾਇਸੈਂਸ ਜਾਂ ਕਾਨੂੰਨੀ ਪ੍ਰਵਾਨਗੀ ਤੋਂ ਚੱਲ ਰਹੀ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼ ਕੀਤਾ। ਆਹ ਸਿਟੀ ਪੁਲਿਸ ਸਟੇਸ਼ਨ ਫਰੀਦਕੋਟ ਵਿਖੇ ਉਸ ਮਕਾਨ ਦੇ ਮਾਲਕ ਵਿਰੁੱਧ FIR ਦਰਜ ਕੀਤੀ ਗਈ ਹੈ ਜਿੱਥੋਂ ਗੈਰ ਕਾਨੂੰਨੀ ਅਤੇ ਮਿਆਦ ਪੁੱਗੀਆਂ ਖੇਤੀ ਵਸਤਾਂ ਬਰਾਮਦ ਹੋਈਆਂ ਨੇ। ਇਸ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਭਰੋਸੇਯੋਗ ਹਲਕਿਆਂ ਤੋਂ ਮਿਲੀ ਪੁਖਤਾ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਦੀ ਮੌਜੂਦਗੀ ਵਿੱਚ ਮਕਾਨ 'ਤੇ ਛਾਪੇਮਾਰੀ ਕੀਤੀ। ਉਕਤ ਸੰਪਤੀ ਦਾ ਮਾਲਕ ਕਥਿਤ ਤੌਰ 'ਤੇ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਚਲਾ ਰਿਹਾ ਸੀ। ਇਹ ਨਕਲੀ ਅਤੇ ਹਲਕੀ ਗੁਣਵੱਤਾ ਵਾਲੇ ਖੇਤੀ ਪਦਾਰਥ ਹਿਮਾਚਲ ਪ੍ਰਦੇਸ਼ ਤੋਂ ਪ੍ਰਾਪਤ ਕਰਦਾ ਸੀ। ਬਰਾਮਦ ਕੀਤੇ ਖੇਤੀ ਉਤਪਾਦਾਂ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਮੌਕੇ ਤੋਂ ਮਿਆਦ ਪੁੱਗ ਚੁੱਕੀ ਖਾਦ ਦੇ 2 ਬੈਚ ਅਤੇ 8 ਮਿਆਦ ਪੁੱਗੇ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ ਨੇ। ਨਾਲ ਹੀ ਸ਼ੱਕੀ ਨਕਲੀ ਖਾਦ ਦੀਆਂ ਬਿਨਾਂ ਮਾਰਕੇ ਵਾਲੀਆਂ ਅਤੇ ਖੁੱਲ੍ਹੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਅਤੇ ਗੈਰ ਕਾਨੂੰਨੀ ਰੀਪੈਕਿੰਗ ਲਈ ਵਰਤੇ ਜਾਣ ਵਾਲੇ ਸਿਲਾਈ ਅਤੇ ਸੀਲਿੰਗ ਉਪਕਰਨ ਵੀ ਬਰਾਮਦ ਕੀਤੇ ਗਏ। ਮੰਤਰੀ ਨੇ ਸੂਬੇ ਭਰ ਦੇ ਕਿਸਾਨਾਂ ਨੂੰ ਕਿਸੇ ਵੀ ਸ਼ੱਕੀ ਖਾਦ ਜਾਂ ਕੀਟਨਾਸ਼ਕ ਆਊਟਲੈਟ ਦੀ ਵਿਭਾਗ ਨੂੰ ਖਬਰ ਦੇਣ ਬਾਰੇ ਅਪੀਲ ਕੀਤੀ ਅਤੇ ਕਿਹਾ ਕਿ ਅਪਰਾਧਕ ਲਾਪਰਵਾਹੀ ਅਤੇ ਕਿਸਾਨਾਂ ਨਾਲ ਜਾਣਬੁੱਝ ਕੇ ਕੀਤੀ ਧੋਖਾਧੜੀ ਦਾ ਮਾਮਲਾ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਕਲੀ ਜਾਂ ਮਿਆਦ ਪੁੱਗ ਚੁੱਕੇ ਖੇਤੀ ਸਾਧਨ ਵੇਚਣ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਬੀਤੀ ਸ਼ਾਮ ਦਰਿਆ ਬਿਆਸ ਕਿਨਾਰੇ 'ਤੇ ਮੰਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਹਜ਼ਾਰਾਂ ਲੀਟਰ ਕੱਚੀ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ, ਜਿਸ ਤੋਂ ਲੱਖਾਂ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ। 8 ਘੰਟੇ ਚੱਲੀ ਤਲਾਸ਼ੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਦੀਪਕ ਨੇ ਦੱਸਿਆ
2: ਅੱਜ ਇੱਕ ਐਕਸਾਈਜ਼ ਦੀ ਟੀਮ ਕੰਡਕਟ ਕੀਤੀ ਗਈ ਸੀ ਲੋਕਲ ਪੁਲਿਸ ਨਾਲ ਮਿਲ ਕੇ। ਜੇ ਰਿਵਰ ਦੇ ਕੰਢੇ ਹੁੰਦੇ, ਬਿਆਸ ਰਿਵਰ ਦੇ ਕੰਢੇ ਆ, ਉਹਦੇ ਵਿੱਚ ਕੰਟੀਨਿਊਸਲੀ ਪੂਰਾ ਸਟ੍ਰੈਚ ਨੂੰ ਆਪਾਂ ਚੈੱਕ ਕੀਤਾ, ਖੰਗਾਲਿਆ, ਔਰ ਉੱਥੇ ਜ਼ਮੀਨ ਜੋਤ ਦੇ ਵਿੱਚ ਇਹਨਾਂ ਨੇ ਤਰਪਾਲਾਂ ਦੇ ਵਿੱਚ ਲਾਣ ਲਗਾਈ ਹੁੰਦੀ ਆ, ਕੱਚੀ ਲਾਣ ਜਿੱਥੋਂ ਕਸੀਦ ਕਰਕੇ ਸ਼ਰਾਬ ਬਣਾਉਂਦੀ ਆ, ਉਹਨੂੰ ਨਸ਼ਟ ਕੀਤਾ ਗਿਆ। 6 ਆਇਰਨ ਡਰਮ, 12 ਪਲਾਸਟਿਕ ਗੇਂਦ ਔਰ 105 ਤਰਪਾਲ ਰਿਕਵਰ ਹੋਈ ਆ, ਔਰ ਸਾਰੇ ਸਰਚ ਦੇ ਵਿੱਚ ਤਕਰੀਬਨ 53,900 ਲੀਟਰ ਲਾਣ ਤੇ 125 ਲੀਟਰ ਇਲੀਸਿਟ ਲੀਕਰ ਰਿਕਵਰ ਕੀਤਾ, ਜੋ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ।
1: IPL ਕ੍ਰਿਕਟ ਵਿੱਚ ਅੱਜ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਕਾਨਾ ਕ੍ਰਿਕਟ ਸਟੇਡੀਅਮ ਵਿਖੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ 'ਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਦਹਿਸ਼ਤਗਰਦੀ ਅਤੇ ਇਸ ਦੀ ਹਮਾਇਤ ਕਰਨ ਵਾਲੇ ਤੰਤਰ ਨੂੰ ਖਤਮ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਲਿਓ।
1: ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
0: ਜੈ ਹਿੰਦ ਜੀ, ਜੈ ਹਿੰਦ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਤਕੜੇ ਨੇ ਜੀ, ਵੱਲ ਨੇ, ਤੁਸੀਂ ਸੁਣਾਓ, ਠੀਕ ਠਾਕ ਹੋ?
0: ਹਾਲ ਚਾਲ ਤਕੜਾ। ਦੇਖੋ, ਜਿੱਦਾਂ ਆਪਾਂ ਸਾਰੇ ਜ਼ਿਕਰ ਕਰਦੇ ਹਾਂ
1: ਜੀ
0: ਕਿ ਸਮੇਂ ਦੇ ਲਿਹਾਜ਼ ਦੇ ਨਾਲ ਆਪਣੇ ਆਪ ਨੂੰ ਅਪਡੇਟ, ਅੱਜ ਕੱਲ੍ਹ ਟੈਲੀਫੋਨ ਵੀ ਆਉਂਦੇ ਨੇ ਨਾ, ਜਿਹੜੇ ਫੋਨ, ਉਹ ਵੀ ਅਪਡੇਟ ਕਰਨੇ ਪੈਂਦੇ,
1: ਸਾਰਾ ਕੁਛ ਕਰਨਾ ਪੈਂਦਾ ਜੀ,
0: ਹੈ ਕਿ ਨਹੀਂ? ਅਤੇ ਜੇ ਤੁਸੀਂ ਸਮੇਂ ਦੇ ਲਿਹਾਜ਼ ਨਾਲ ਆਪਣੇ ਆਪ ਨੂੰ, ਆਪਣੇ ਕੰਮ ਕਾਰ ਨੂੰ, ਆਪਣੇ ਸੁਭਾਅ ਨੂੰ, ਵਰਤਾਰੇ ਨੂੰ
1: ਜੀ
0: ਅਪਡੇਟ ਨਹੀਂ ਕਰੋਗੇ ਤੇ ਤੁਸੀਂ ਕਿਤੇ ਨਾ ਕਿਤੇ ਸ਼ਿੰਗਾਰਾ ਸਿੰਘ ਜੀ ਪਿੱਛੇ ਰਹਿ ਜਾਓ।
1: ਹਾਂ, ਸਹੀ ਗੱਲ ਹੈ,
0: ਕਿਉਂਕਿ ਅੱਜ ਦੌੜ ਦੁਨੀਆ ਦੀ ਇੰਨੀ ਤੇਜ਼ੀ ਹੈ, ਰਫਤਾਰ ਇੰਨੀ ਜ਼ਿਆਦਾ ਤੇਜ਼ ਹੈ
1: ਜੀ,
0: ਤੇ ਜਿਹੜਾ ਬੰਦਾ ਇੱਕ ਵਾਰ ਪਿੱਛੇ ਰਹਿ ਗਿਆ ਤੇ ਉਹ ਪਿੱਛੇ ਰਹਿ ਗਿਆ, ਹੈ ਕਿ ਨਹੀਂ?
1: ਸਮੇਂ ਦੇ ਲਿਹਾਜ਼ ਨਾਲ ਚੱਲਣਾ ਚਾਹੀਦਾ,
0: ਚੱਲਣਾ ਚਾਹੀਦਾ। ਸੋ ਇਸ ਕਰਕੇ ਅਪਡੇਟ ਦਾ ਮਤਲਬ ਇਹੀ ਹੈ ਕਿ ਹਰ ਰੋਜ਼ ਨਵੀਆਂ ਜਾਣਕਾਰੀਆਂ, ਨਵੀਆਂ ਖੋਜਾਂ, ਨਵੇਂ ਢੰਗ, ਨਵੇਂ ਤਰੀਕੇ। ਆਪਾਂ ਦੇਖਦੇ ਖੇਤੀਬਾੜੀ ਦੇ ਵਿੱਚ ਹਰ ਤਰ੍ਹਾਂ ਦੀ ਨਵੀਂ ਖੋਜ ਆ ਰਹੀ ਹੈ,
1: ਬਿਲਕੁਲ ਜੀ,
0: ਹੈ ਕਿ ਨਹੀਂ? ਹੁਣ ਜੇ ਆਪਾਂ ਉਹੀ ਰਵਾਇਤੀ ਪੁਣੇ ਦੇ ਲਿਹਾਜ਼ ਦੇ ਨਾਲ, ਪੁਰਾਣੀਆਂ ਤਕਨੀਕਾਂ, ਪੁਰਾਣੀਆਂ ਜੋਤਾਂ, ਉਹਨਾਂ ਦੇ ਲਿਹਾਜ਼ ਨਾਲ ਕੰਮ ਕਰਾਂਗੇ ਜਾਂ ਉਹੀ ਫਸਲੀ ਚੱਕਰ 'ਚ ਕੰਮ ਕਰਾਂਗੇ
1: ਜੀ,
0: ਫਿਰ ਮੁਨਾਫੇ ਦੇ ਵਿੱਚ ਇਜ਼ਾਫਾ ਜਿਹੜਾ ਹੈ ਉਹ ਨਹੀਂ ਹੋ ਸਕਦਾ,
1: ਨਹੀਂ ਹੋ ਸਕਦਾ। ਦੇਖੋ, ਹਰ ਸਮੇਂ ਆਪਣੇ ਜਿਹੜੇ ਮਾਹਰ ਆ ਉਹ ਆਪਣੇ ਨਵੇਂ ਨਵੇਂ ਵਿਉਂਤਬੰਦੀ ਦੱਸਦੇ, ਨਵੇਂ ਨਵੇਂ ਤਰੀਕੇ ਦੱਸਦੇ ਆ ਫਸਲਾਂ ਦੇ, ਜੇ ਆਪਾਂ ਨਹੀਂ ਅਪਣਾਉਂਦੇ ਤਾਂ ਪਿੱਛੇ ਰਹਿਣਾ ਹੀ ਰਹਿਣਾ।
0: ਹਾਂ, ਸੋ ਇਸ ਕਰਕੇ ਅੱਜ ਜਿੱਦਾਂ ਕਹਿੰਦੇ ਹਨ ਕਿ ਹੱਥ 'ਤੇ ਹੱਥ ਧਰ ਕੇ ਬੈਠਣ ਦਾ ਸ਼ਿੰਗਾਰਾ ਸਿੰਘ ਜੀ ਸਮਾਂ ਨਹੀਂ ਹੈ,
1: ਹੈ ਹੀ ਨਹੀਂ ਸਮਾਂ ਜੀ।
0: ਅਤੇ ਜਿੰਨਾ ਤੁਸੀਂ ਆਪਣੇ ਆਪ ਨੂੰ ਕੰਮ ਦੇ ਵਿੱਚ ਵਿਅਸਤ ਰੱਖੋ, ਉਹਨਾਂ ਤੁਸੀਂ ਅਸਤ ਵਿਅਸਤ ਹੋਣ ਤੋਂ ਬਚੋਗੇ।
1: ਸਹੀ ਗੱਲ ਆ,
0: ਵੈਸੇ ਵੀ ਬੰਦੇ ਨੂੰ ਵਿਹਲਾ ਨਹੀਂ ਰਹਿਣਾ ਚਾਹੀਦਾ, ਰੁਝੇਵੇਂ 'ਚ ਰਹਿਣਾ ਚਾਹੀਦਾ ਹੈ। ਅਤੇ ਅੱਗੇ ਤਾਂ ਖੇਤੀਬਾੜੀ 'ਚ ਜਿੱਦਾਂ ਕਹਿੰਦੇ ਕਿ ਸਾਡੇ ਕੋਲ ਸਮਾਂ ਹੁੰਦਾ ਸੀ ਬਹੁਤ ਜ਼ਿਆਦਾ ਲੰਮਾ,
1: ਸਹੀ ਗੱਲ।
0: ਅਤੇ ਅੱਜ ਦੀ ਜਿਹੜੀ ਖੇਤੀਬਾੜੀ ਹੈ, ਕਿਉਂਕਿ ਖੇਤੀਬਾੜੀ ਦੇ ਨਾਲ ਖੇਤੀ ਧੰਦੇ ਜੁੜ ਗਏ,
1: ਹਾਂ,
0: ਅੱਜ ਦੀ ਖੇਤੀ ਖੇਤੀ ਨਾ ਰਹਿ ਕੇ ਖੇਤੀ ਵਪਾਰ ਹੋ ਗਈ ਹੈ,
1: ਵਪਾਰਕ ਧੰਦਾ ਬਣ ਚੁੱਕਾ ਜੀ,
0: ਬਣ ਚੁੱਕਾ ਹੈ। ਸੋ ਇਸ ਕਰਕੇ ਵਪਾਰਕ ਧੰਦਾ ਜਾਂ ਬਣਾਉਣਾ ਜਾਂ ਉਹਨੂੰ ਸ਼ਕਲ ਦੇਣਾ, ਇਹੀ ਅਪਡੇਟ ਕਰਨ ਵਾਲਾ ਕੰਮ ਹੈ। ਹੁਣ ਦੇਖੋ, ਆਪਣੇ ਕੋਲ ਜੋਤ ਤਾਂ ਸ਼ਿੰਗਾਰਾ ਸਿੰਘ ਜੀ ਆਪਾਂ ਦੇਖਦੇ ਹਾਂ 5-7 ਏਕੜ ਦੀ ਐਵਰੇਜ ਜੋਤ ਹੈ
1: ਜੀ,
0: ਪੈਲੀ ਘੱਟ ਗਈ ਹੈ, ਤੇ ਓਨੀ ਕੁ ਪੈਲੀ 'ਚ ਸਾਡੀ ਵਿਉਂਤਬੰਦੀ ਕੀ ਹੈ, ਇਹੀ ਖੇਤੀ ਦਾ ਨਵਾਂ ਫਾਰਮੂਲਾ ਹੈ।
1: ਸਹੀ ਗੱਲ ਆ।
0: ਹੁਣ ਦੇਖੋ, ਉਸੇ 'ਚ ਤੁਸੀਂ ਜੇ ਮਿਸ਼ਰਤ ਖੇਤੀ ਦੇ ਹਿਸਾਬ ਨਾਲ ਚੱਲਦੇ ਹੋ, ਵਨ ਸੰਪੰਨਤਾ ਦੇ ਹਿਸਾਬ ਨਾਲ ਚੱਲਦੇ ਹੋ, ਤਾਂ ਮੁਨਾਫਾ ਵਧੇਗਾ। ਜੇ ਤੁਸੀਂ ਉਹੀ ਝੋਨਾ, ਕਣਕ ਕਣਕ ਝੋਨਾ, ਤੇ ਫਿਰ ਤਾਂ ਗੱਲ ਉੱਥੇ ਦੀ ਉੱਥੇ ਰਹਿਣੀ ਹੈ।
1: ਦੇਖੋ, ਰਵਾਇਤੀ ਖੇਤੀ ਸਾਨੂੰ ਛੱਡਣੀ ਪੈਣੀ ਹੈ,
0: ਛੱਡਣੀ ਪੈਣੀ।
1: ਸੇ ਆਪਣਾ ਦੇਖੋ, ਸੁਆਣੀਆਂ ਵੀ ਦੇਖੋ ਆਉਂਦੀਆਂ ਆ ਇਹਨਾਂ ਖੇਤੀ ਧੰਦੇ ਦੇ ਵਿੱਚ, ਆਪਣਾ ਪਾਪੜ ਬਣਾਉਣਾ, ਇਹੋ ਜਿਹੇ ਡੇਅਰੀ ਫਾਰਮ ਦਾ ਕੰਮ ਆ, ਮੱਛੀ ਪਾਲਣ ਦਾ ਕੰਮ,
0: ਬੜੇ
1: ਸਹਾਇਕ ਧੰਦੇ ਜਿਹੜੇ ਆ ਇਹ ਆਪਾਂ ਨੂੰ ਅਪਣਾਉਣ ਦੀ ਲੋੜ ਹੈ,
0: ਸਮੇਂ ਦੀ ਲੋੜ ਹੈ, ਇਹੀ ਅਪਡੇਟ ਹੈ, ਇਹੀ ਅਪਗ੍ਰੇਡੇਸ਼ਨ।
1: ਹਾਂ, ਸਹੀ ਗੱਲ
0: ਹੈ ਕਿ ਨਹੀਂ? ਸੋ ਇਸ ਕਰਕੇ ਨਵੇਂ ਨਵੇਂ ਜਿੱਦਾਂ ਹੁਣ ਅਦਾਰੇ ਹੈ, ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਪਸ਼ੂ ਪਾਲਣ ਵਿਭਾਗ ਹੈ
1: ਜੀ,
0: ਹੈ ਨਾ, ਯੂਨੀਵਰਸਿਟੀ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸਿਸ ਯੂਨੀਵਰਸਿਟੀ ਹੈ
1: ਜੀ,
0: ਹੁਣ ਤਾਂ ਕੋਈ ਮਤਲਬ ਘਾਟ ਹੈ ਹੀ ਨਹੀਂ। ਫਿਰ ਬੈਂਕਾਂ ਵੱਲੋਂ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਹੈ ਨਾ, ਕਰਜ਼ ਦੀਆਂ ਸਹੂਲਤਾਂ ਵੀ ਸਾਨੂੰ ਮਿਲਦੀਆਂ, ਟ੍ਰੇਨਿੰਗਾਂ ਵੀ ਸਾਨੂੰ ਮੁਫਤ ਦੇ ਵਿੱਚ ਮਿਲਦੀ ਹੈ,
1: ਸਬਸਿਡੀ ਵੀ ਮਿਲਦੀ ਹੈ ਜੀ,
0: ਸਬਸਿਡੀ, ਬਿਲਕੁਲ ਸਹੀ ਗੱਲ ਹੈ, ਸਬਸਿਡੀ ਵੀ ਮਿਲਦੀ ਹੈ
1: ਜੀ।
0: ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਸਾਡੇ ਪੱਖ 'ਤੇ ਹੈ,
1: ਹਾਂ,
0: ਫਾਇਦਾ ਸਾਨੂੰ ਤਾਂ ਮਿਲੂ ਜੇ ਅਸੀਂ ਉਸਦਾ ਫਾਇਦਾ ਲੈਣਾ ਚਾਹਾਂ।
1: ਹਾਂ, ਜਾਣਕਾਰੀਆਂ ਦੇਖੋ ਲੈਣੀਆਂ ਚਾਹੀਦੀਆਂ, ਜਾਗਰੂਕ ਵੀ ਆਪਾਂ ਲੋਕਾਂ ਨੂੰ ਕਰਨਾ ਆ ਵੀ ਸਾਨੂੰ ਸਰਕਾਰ ਕਿਹੜੇ ਕਿਹੜੇ ਫਾਇਦੇ ਦਿੰਦੀ ਆ, ਕਿਵੇਂ ਦਿੰਦੀ ਆ।
0: ਬਿਲਕੁਲ ਬਿਲਕੁਲ। ਅੱਛਾ, ਅੱਜ ਨਾ ਆਪਣੇ ਕੋਲ ਟੈਲੀਫੋਨ ਦਾ ਸਿਲਸਿਲਾ ਚੱਲੇਗਾ
1: ਜੀ,
0: ਪਸ਼ੂਆਂ 'ਚ ਦਵਾਈਆਂ ਦੀ ਵਰਤੋਂ, ਇਸ ਵਿਸ਼ੇ ਦੇ ਉੱਤੇ ਨਾ ਆਪਣੇ ਕੋਲ ਡਾਕਟਰ ਸਿਮਰਤਪਾਲ ਸਿੰਘ ਸੈਣੀ
1: ਜੀ,
0: ਇਹ ਆਉਣਗੇ ਸਟੂਡੀਓ ਦੇ ਵਿੱਚ।
1: ਅੱਛਾ ਜੀ।
0: ਅਤੇ ਆਪਣਾ ਫੋਨ ਨੰਬਰ ਹੈ 2342-173-0181
1: ਜੀ,
0: ਸੱਜਣ ਵੀ ਸਾਨੂੰ ਫੋਨ ਕਰ ਸਕਦੇ ਆ, ਡਾਕਟਰ ਸਾਹਿਬ ਨਾਲ ਗੱਲਾਂ ਬਾਤਾਂ ਕਰ ਸਕਦੇ ਆ, ਜਵਾਬ ਲੈ ਸਕਦੇ ਆ। ਡਾਕਟਰ ਸਾਹਿਬ ਆਉਂਦੇ ਆ, ਆਪਾਂ ਗਾਉਣ ਸੁਣਾਉਂਦੇ ਹਾਂ,
1: ਸੁਣਾ ਦਿਓ ਜੀ।

0: हाँ जी, शिंगारा सिंह जी बच्चे वालों, डॉक्टर सिमरतपाल सिंह सैनी
1: जी
0: ये अपने नाल स्टूडियो दे विच आ गए है।
1: जी
0: विशा सज्जणा नूं आपां इक वारी फिर दस दिए भी पशुआं च दवाइयां दी वरतों, ये साडा अज दा विशा है
1: जी।
0: ते इस बाबत इहदी वरतों दे बाबत की सावधानियां परे रखनी है, की करना है, की नहीं करना है
1: जी,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਆਪਾਂ ਗੱਲਾਂ ਬਾਤਾਂ ਕਰਾਂਗੇ
1: ਜੀ।
0: ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਜੀ ਆਇਆਂ ਕਹਿੰਦੇ ਹਾਂ।
2: ਧੰਨਵਾਦ
0: ਡਾਕਟਰ ਸਾਹਿਬ। ਗੱਲ ਇਹ ਹੈ ਕਿ ਅੱਜ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਸ਼ੂਆਂ ਦੇ ਵਿੱਚ ਬਹੁਤ ਸਾਰੇ ਵਿਕਾਰ ਹੈ ਜਾਂ ਪਸ਼ੂਆਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ, ਅਲਾਮਤਾਂ ਹੈ, ਜਿਨ੍ਹਾਂ ਕਰਕੇ ਪਸ਼ੂ ਧੰਨ ਦੇ ਉੱਤੇ ਬੜੀ ਦਿੱਕਤ ਜਾਂ ਬੜੀ ਮੁਸ਼ਕਲ ਆ ਰਹੀ।
2: ਹਾਂਜੀ।
0: ਹੁਣ ਇਹਦੇ ਕਈ ਕਾਰਨ ਹੈ ਜਾਂ ਕਈ ਪੱਖ ਹੈ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਵਿਚਾਰਦੇ ਹਾਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਹੈ,
2: ਹਾਂਜੀ,
0: ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਨੇ, ਅਤੇ ਕਿਹੜੀਆਂ ਕਿਹੜੀਆਂ ਖਾਸ ਦਿੱਕਤਾਂ ਹੈ ਜਾਂ ਕਿਹੜੀਆਂ ਕਿਹੜੀਆਂ ਖਾਸ ਮੁਸ਼ਕਲਾਂ ਹੈ ਜਿਹੜੀਆਂ ਆਮ ਤੌਰ 'ਤੇ ਪਸ਼ੂ ਪਾਲਕਾਂ ਨੂੰ ਸਾਹਮਣੇ ਆਉਂਦੀਆਂ ਨੇ?
2: ਧੰਨਵਾਦ। ਜਿਹੜੀਆਂ ਗਰਮੀਆਂ ਦੇ ਵਿੱਚ ਦਾ ਮੌਸਮ ਹੈ, ਅਪ੍ਰੈਲ, ਮਈ, ਜੂਨ, ਜੁਲਾਈ, ਇਹਨਾਂ ਦੇ ਵਿੱਚ ਗਰਮੀ 'ਚ ਹੀਟ ਸਟ੍ਰੋਕ ਦੀ ਮੇਨ ਸਮੱਸਿਆ ਆਉਂਦੀ ਹੈ ਦੁੱਧ ਦੇਣ ਵਾਲੇ ਜਾਨਵਰਾਂ ਨੂੰ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਾਨਵਰ ਦੀ ਸਰੀਰ ਦੇ ਵਿੱਚ ਹੀਟ ਪੈਦਾ ਵੀ ਹੋ ਰਹੀ ਹੈ, ਉਹ ਕੁਛ ਖਾ ਰਿਹਾ, ਹੀਟ ਪੈਦਾ ਕਰਦਾ, ਬਾਹਰੋਂ ਹੀਟ ਵੀ ਆ ਰਹੀ ਹੈ। ਸੋ ਦੂਸਰੇ ਪਾਸੇ ਜਾਨਵਰ

0: ਹੀਟ ਗੁਆ ਵੀ ਰਿਹਾ ਹੈ, ਜਿੱਦਾਂ ਸਾਹ ਲੈਂਦਾ ਹੈ ਜਾਂ ਪਿਸ਼ਾਬ ਕਰਦਾ ਹੈ ਜਾਂ ਪਸੀਨਾ ਆਉਂਦਾ ਹੈ, ਜਦੋਂ ਹੀਟ ਸਰੀਰ ਦੇ ਵਿੱਚ ਆਉਣ ਦੀ ਦਰ ਜ਼ਿਆਦਾ ਹੋ ਜਾਵੇ ਹੀਟ ਗੁਆਉਣ ਦੀ ਦਰ ਨਾਲੋਂ, ਉਸ ਵੇਲੇ ਜਾਨਵਰ ਦਾ ਜਿਹੜਾ ਤਾਪਮਾਨ ਹੈ, ਸਰੀਰਕ ਤਾਪਮਾਨ, ਬੋਡੀ ਟੈਂਪਰੇਚਰ, ਉਹ ਵੱਧ ਜਾਂਦਾ ਹੈ ਅਤੇ ਹੌਲੀ ਹੌਲੀ ਜਾਨਵਰ ਹੀਟ ਸਟ੍ਰੈਸ ਵਿੱਚ ਚਲਾ ਜਾਂਦਾ ਹੈ। ਹੀਟ ਸਟ੍ਰੈਸ ਮਾਂ ਹੈ, ਕਈ ਹੋਰ
1: ਮਤਲਬ ਬਿਮਾਰੀਆਂ ਦੀ,
0: ਹਾਂਜੀ ਹੋਰ ਕਈ, ਜਿੱਦਾਂ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ, ਜਾਨਵਰ ਘੱਟ ਖਾਂਦਾ, ਉਹਦੀ ਇਮਿਊਨਿਟੀ ਘੱਟ ਜਾਂਦੀ ਹੈ, ਉਹ 'ਚ ਇਨਫੈਕਸ਼ਨ ਹੋ ਜਾਂਦੀ ਹੈ, ਜਾਂ ਕਹਿ ਲਓ ਪ੍ਰਜਨਨ ਦੀ ਕਿਰਿਆ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ। ਸੋ ਗਰਮੀਆਂ ਦੇ ਵਿੱਚ, ਅਪ੍ਰੈਲ ਮਈ ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਮੇਨ ਜਿਹੜੀ ਸਮੱਸਿਆ ਆਉਂਦੀ ਹੈ ਜਾਨਵਰਾਂ ਦੀ ਦੇਖਭਾਲ ਆਪਾਂ ਕਰਨੀ ਹੈ, ਉਹ ਹੀਟ ਸਟ੍ਰੈਸ ਤੋਂ ਬਚਾਉਣਾ ਹੈ।
1: ਸੱਜਣਾ ਨੂੰ ਆਪਾਂ ਇੱਕ ਵਾਰੀ ਦੱਸ ਦਈਏ ਕਿ ਸਾਡੇ ਨਾਲ ਡਾਕਟਰ ਸਿਮਰਤਪਾਲ ਸੈਣੀ ਹੋਰੀ ਨੇ, ਪਸ਼ੂਆਂ ਦੀ ਦੇਖਭਾਲ ਸੰਬੰਧੀ, ਕਿਉਂਕਿ ਗਰਮੀਆਂ ਦਾ ਮੌਸਮ ਹੈ, ਆਪਾਂ ਨੇ ਦਵਾਈਆਂ ਵੀ ਦੇਣੀਆਂ ਹੈ, ਉਹਨਾਂ ਦੀ ਦੇਖਭਾਲ ਵੀ ਕਰਨੀ ਹੈ, ਅਲੱਗ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੀਟ ਸਟ੍ਰੈਸ ਜਿਹੜਾ ਜ਼ਿਆਦਾਤਰ ਗਰਮੀ ਦਾ ਦਬਾਅ ਪਸ਼ੂਆਂ ਦੇ ਵਿੱਚ ਆਉਂਦਾ ਹੈ, ਉਹਦੇ ਨਾਲ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹੈ। ਸੋ ਇਸ ਕਰਕੇ ਤੁਸੀਂ ਵੀ ਸਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਕੋਈ ਵੀ ਸਵਾਲ ਕਰ ਸਕਦੇ ਹੋ, ਸਾਡਾ ਨੰਬਰ ਹੈ 0 1 8 23 42 173। ਅੱਛਾ ਡਾਕਟਰ ਸਾਹਿਬ, ਹੁਣ ਗੱਲ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਆਮ ਤੌਰ 'ਤੇ ਇਹ ਸਮੱਸਿਆ ਪਸ਼ੂਆਂ ਦੇ ਵਿੱਚ ਆਉਂਦੀ ਹੈ,
0: ਹਾਂਜੀ,
1: ਹੁਣ ਲਵੇਰੇ ਵੀ ਆਪਣੇ ਕੋਲ ਇੱਕ ਤਰ੍ਹਾਂ ਦੇ ਤਾਂ ਹੈ ਨਹੀਂ,
0: ਹਾਂਜੀ,
1: ਗਾਵਾਂ ਵੀ ਨੇ, ਮੱਝਾਂ ਵੀ ਨੇ, ਬੱਕਰੀਆਂ ਵੀ ਨੇ, ਅੱਜ ਕੱਲ੍ਹ ਸੂਰ ਵੀ ਹੈ, ਹਰ ਤਰ੍ਹਾਂ ਦੇ ਅਸੀਂ ਪਸ਼ੂ ਪਾਲਦੇ ਹਾਂ, ਕਿਉਂਕਿ ਡੇਅਰੀ ਦਾ ਧੰਦਾ ਜਿਹੜਾ ਹੈ ਉਹ ਸਿਰਫ ਗਾਵਾਂ ਮੱਝਾਂ ਤੱਕ ਹੀ ਸੀਮਤ ਨਹੀਂ ਰਿਹਾ, ਬਹੁਤ ਅੱਗੇ ਵੱਧ ਚੁੱਕਿਆ ਹੈ।
0: ਹਾਂਜੀ,
1: ਜ਼ਿਆਦਾਤਰ ਹੀਟ ਸਟ੍ਰੈਸ, ਕਿਉਂਕਿ ਬਹੁਤ ਸਾਰੇ ਜਾਨਵਰ ਹੈ ਮੱਝਾਂ, ਜਿੱਦਾਂ ਆਪਾਂ ਦੇਖਦੇ ਹਾਂ,
0: ਹਾਂਜੀ,
1: ਕਿ ਮੱਝਾਂ ਜਿਹੜੀਆਂ ਹੈ ਉਹ ਗਰਮੀ ਨੂੰ ਸਹਾਰ ਲੈਂਦੀਆਂ ਨੇ, ਅਤੇ ਜਿਹੜੀਆਂ ਗਾਵਾਂ ਬਲੈਤਣ ਗਾਵਾਂ ਹੈ ਉਹਨਾਂ 'ਚ ਜ਼ਿਆਦਾ ਦਿੱਕਤ ਆਉਂਦੀ ਹੈ। ਕਿਹੜੇ ਕਿਹੜੇ ਜ਼ਿਆਦਾ ਸੰਵੇਦਨਸ਼ੀਲ ਮਤਲਬ ਜਾਨਵਰ ਨੇ ਜਿਨ੍ਹਾਂ 'ਤੇ ਇਹਦਾ ਪ੍ਰਭਾਵ ਜ਼ਿਆਦਾ ਪੈਂਦਾ?
0: ਜਿੱਦਾਂ ਤੁਸੀਂ ਕਿਹਾ, ਸਭ ਤੋਂ ਜ਼ਿਆਦਾ ਜਿਹੜੀਆਂ ਐਗਜ਼ੋਟਿਕ ਬਾਹਰਲੀਆਂ ਜਿਹੜੀਆਂ ਦੋਗਲੀ ਨਸਲ ਦੀਆਂ ਗਾਈਆਂ, ਉਹ ਸਭ ਤੋਂ ਜ਼ਿਆਦਾ ਹੀਟ ਸਟ੍ਰੈਸ 'ਚ ਆਉਂਦੀਆਂ। ਉਹ ਜਦ ਵੀ ਟੈਂਪਰੇਚਰ 26 ਡਿਗਰੀ ਤੋਂ ਵੱਧ ਜਾਂਦਾ, ਜਿੱਦਾਂ ਅੱਜ ਜਲੰਧਰ ਦਾ ਤਾਪਮਾਨ ਸੀਗਾ 35 ਡਿਗਰੀ ਜਾਂ 36 ਡਿਗਰੀ, ਇਹਨਾਂ ਵਾਸਤੇ ਬਹੁਤ ਜ਼ਿਆਦਾ ਹੈ। ਜਦ 26 ਡਿਗਰੀ ਤੋਂ ਵੱਧ ਜਾਂਦਾ, ਦੋਗਲੀ ਨਸਲ ਦੀਆਂ ਗਾਈਆਂ ਜਿਹੜੀਆਂ ਬਹੁਤ ਜਲਦੀ ਹੀਟ ਸਟ੍ਰੈਸ 'ਚ ਆਉਂਦੀਆਂ ਨੇ। ਦੂਜੇ ਨੰਬਰ 'ਤੇ ਆਉਂਦੀਆਂ ਮੱਝਾਂ, ਮੱਝਾਂ ਹਾਲਾਂਕਿ ਸਾਡੀਆਂ ਆਪਣੀਆਂ ਨੇ, ਲੇਕਿਨ ਮੱਝਾਂ ਦਾ ਰੰਗ ਹੁੰਦਾ ਕਾਲਾ, ਔਰ ਹੀਟ ਗਾਉਣ ਦੇ ਇੱਕ ਸਰੋਤ ਹੁੰਦਾ ਹੈ ਵੀ ਪਸੀਨਾ ਆਉਣਾ। ਮੱਝਾਂ ਵਿੱਚ 6 ਗੁਣਾ ਘੱਟ ਪਸੀਨਾ ਆਉਂਦਾ ਗਾਈਆਂ ਨਾਲੋਂ, ਇਸ ਕਰਕੇ ਰੰਗ ਕਾਲਾ, ਪਸੀਨਾ ਘੱਟ ਆਉਂਦਾ, ਇਹ ਵੀ ਹੀਟ ਸਟ੍ਰੈਸ 'ਚ ਜਲਦੀ ਆ ਜਾਂਦੀਆਂ ਜਦ ਟੈਂਪਰੇਚਰ 35-36 ਡਿਗਰੀ ਤੋਂ ਜ਼ਿਆਦਾ ਵੱਧ ਜੇ। ਸੋ ਮੇਨ ਹੈਗੀਆਂ ਜਿਹੜੀਆਂ ਬਾਹਰਲੀਆਂ ਨਸਲ ਦੀਆਂ ਗਾਈਆਂ, ਦੋਗਲੀ ਨਸਲ ਦੀਆਂ ਗਾਈਆਂ, ਕ੍ਰੋਸ ਬ੍ਰੈਡ ਕਾਓ, ਅਤੇ ਦੂਸਰੇ ਨੰਬਰ 'ਤੇ ਮੱਝਾਂ।
1: ਹਾਂਜੀ, ਇਹ ਤੋਂ ਇਲਾਵਾ ਜਿਹੜੇ ਜਾਨਵਰ ਆ ਜਿੱਦਾਂ ਬੱਕਰੀ ਹੈ,
0: ਨਹੀਂ ਉਹਨਾਂ ਨੂੰ ਨਹੀਂ,
1: ਉਹਨਾਂ ਨੂੰ ਨਹੀਂ
0: ਨਹੀਂ
1: ਉਹਨਾਂ ਨੂੰ ਕੋਈ ਦਿੱਕਤ ਨਹੀਂ ਆ,
0: ਬਹੁਤ ਕੋਈ ਖਾਸ ਨਹੀਂ।
1: ਅੱਛਾ, ਹੁਣ ਗੱਲ ਹੈ ਕਿ ਜਿੱਦਾਂ ਤੁਸੀਂ ਥੋੜ੍ਹਾ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਸਟ੍ਰੈਸ ਪੈਂਦਾ ਹੈ, ਦੁੱਧ ਦਾ ਘੱਟ ਜਾਣਾ ਆਪਾਂ ਆਮ ਤੌਰ 'ਤੇ ਦੇਖਦੇ, ਪਸ਼ੂ ਬੇਆਰਾਮ ਹੋ ਜਾਂਦਾ,
0: ਹਾਂਜੀ,
1: ਇਹ ਤੋਂ ਇਲਾਵਾ ਹੋਰ ਕੀ ਇਹਦੇ ਭਿਆਨਕ ਅਲਾਮਤਾਂ ਜਾਂ ਕੀ ਕਿਸ ਪਾਸੇ ਜਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਇਹ ਤੋਂ ਉਤਪੰਨ ਹੋ ਜਾਂਦੀਆਂ?
0: ਜਦ ਵੀ ਹੀਟ ਸਟ੍ਰੈਸ ਹੁੰਦਾ, ਜਾਨਵਰ ਬਹੁਤ ਘੱਟ ਖਾਂਦਾ, ਉਹਦੇ ਕਰਕੇ ਉਹਦੇ ਨਾ
1: ਇੱਕ ਫੋਨ ਆ, ਟੈਲੀਫੋਨ ਆਪਣੇ 'ਤੇ ਸੱਜਣ ਜੁੜਿਆ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ?
2: ਪਟਿਆਲੇ ਤੋਂ ਬੋਲਦੇ ਜੀ, ਪਰਮਜੀਤ ਸਿੰਘ।
1: ਹਾਂ, ਕੀ ਸਵਾਲ ਹੈ ਸੱਜਣੋ?
2: ਸਰ, ਮੇਰਾ ਸਵਾਲ ਆ ਵੀ ਸਾਡੇ ਕੋਲ ਮੱਝ ਰੱਖੀ ਹੈ ਦੁੱਧ ਵਾਸਤੇ, ਤੇ ਉਹਨਾਂ ਰਿੰਗਦੀ ਰਹਿੰਦੀ, ਜੇ ਪੱਠੇ ਖਾਦੇ ਹੁਣ ਤਾਂ ਵੀ ਰਿੰਗਦੀ ਰਹਿੰਦੀ ਹੈ, ਜੇ ਨਾ ਖਾਦੇ ਹੁਣ ਤਾਂ ਵੀ ਰਿੰਗਦੀ ਰਹਿੰਦੀ ਹੈ, ਉਹ ਤਾਂ ਦੱਸਿਓ ਕਿ ਇਲਾਜ ਜੀ?
1: ਇਹ ਤੁਹਾਨੂੰ ਪਤਾ ਹੋਊ ਵੀ ਤੁਹਾਨੂੰ ਜ਼ਿਆਦਾ ਰਿੰਗਦੀ ਕਿਉਂ ਹੈ, ਤੁਹਾਡੇ ਨਾਲ ਇਹਦਾ ਮਤਲਬ ਉਹਦੇ ਬਣਾਵਟ ਠੀਕ ਨਹੀਂ, ਬਣਦੀ ਨਹੀਂ ਤੁਹਾਡੇ ਨਾਲ। ਹਾਂਜੀ ਡਾਕਟਰ ਸਾਹਿਬ,
0: ਜਿਹੜੀ ਮੱਝ ਬੋਲਦੀ ਅੜਿੰਗਦੀ ਰਹਿੰਦੀ ਹੈ, ਤਾਂ ਪਹਿਲਾਂ ਤਾਂ ਇਹ ਦੇਖਣਾ ਕਿਤੇ ਉਹ ਹੇਹੇ 'ਚ ਤਾਂ ਨਹੀਂ, ਹੀਟ 'ਚ ਤਾਂ ਨਹੀਂ ਹੈਗੀ, ਉਹਦੇ ਲਈ ਪਿੱਛੇ ਤਾਰਾਂ ਤਾਂ ਨਹੀਂ ਕਰ ਰਹੀ ਉਹ। ਸੋ ਡਾਕਟਰ ਦੇਖ ਕੇ ਹੀ ਦੱਸ ਸਕਦਾ ਕਿ ਉਹ ਜਿਹੜੀ ਅੜਿੰਗਦੀ ਆ ਉਹ ਹੀਟ ਕਰਕੇ ਅੜਿੰਗਦੀ ਪਈ ਹੈ ਜਾਂ ਮਤਲਬ ਕਿ ਕੋਈ ਹੋਰ ਸਮੱਸਿਆ ਹੈ।
1: ਬਿਲਕੁਲ ਬਿਲਕੁਲ, ਕਿਉਂਕਿ ਇਹ ਸਮੱਸਿਆ ਇੱਦਾਂ ਦੀਆਂ ਬਿਨਾਂ ਦੇਖੇ ਦੱਸਣ ਵਾਲੀ ਸਮੱਸਿਆ ਨਹੀਂ ਹੈ। ਸ਼ੁਕਰੀਆ ਸਾਡਾ ਟੈਲੀਫੋਨ ਸੱਜਣਾ ਨੇ ਕੀਤਾ ਸਾਡੇ ਨਾਲ, ਬਾਕੀ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਹੈ। 0 1 8 1 23 42 173 ਸਾਡਾ ਨੰਬਰ ਹੈ। ਸਾਡੇ ਨਾਲ ਡਾਕਟਰ ਸੈਣੀ ਸਾਹਿਬ ਨੇ, ਅਤੇ ਪਸ਼ੂਆਂ ਦੇ ਵਿੱਚ ਗਰਮੀ ਦੇ ਪ੍ਰਭਾਵ ਜਿਹੜੇ ਪੈਂਦੇ ਹੈ, ਕਿੱਦਾਂ ਕਿੱਦਾਂ ਪੈਂਦੇ ਆ, ਕਿੱਦਾਂ ਆਪਾਂ ਪਸ਼ੂਆਂ ਨੂੰ ਬਚਾਉਣਾ, ਸਾਰੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਹੈ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਕਿ ਸਟ੍ਰੈਸ ਦੇ ਨਾਲ ਹੋਰ ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਹੈ ਜਿਹੜੀਆਂ ਸਾਹਮਣਾ ਕਰਨਾ ਸਾਨੂੰ ਪੈਂਦਾ?
0: ਹਾਂਜੀ, ਜਦ ਜਾਨਵਰ ਹੀਟ ਸਟ੍ਰੈਸ ਆਉਂਦਾ ਤਾਂ ਉਹ ਖਾਂਦਾ ਘੱਟ ਆ, ਚਾਰਾ ਘੱਟ ਖਾਂਦਾ, ਚਾਰਾ ਘੱਟ ਖਾਂਦਾ ਤਾਂ ਉਹਦੀ ਪੈਦਾਵਾਰ ਘੱਟ ਜਾਂਦੀ, 30% ਤੱਕ ਦੁੱਧ ਘੱਟ ਜਾਂਦਾ ਜੀ, ਉਸ ਬਹੁਤ ਵੱਡਾ ਆਰਥਿਕ ਨੁਕਸਾਨ ਹੈ। ਦੂਜੀ ਜਿਹੜੀ ਗੱਲ ਹੁੰਦੀ ਹੈ, ਜਦ ਉਹ ਖਾਂਦਾ ਘੱਟ ਆ, ਉਹਦੀ ਪ੍ਰਜਨਨ ਦੀ ਕਿਰਿਆ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ, ਮਤਲਬ ਕਿ ਉਹ ਜ਼ਿਮੀਂਦਾਰ ਅਕਸਰ ਕਹਿੰਦਾ, ਫਾਰਮਰ ਕਹਿੰਦਾ ਜੀ ਮੇਰੀ ਗਾਂ ਬੋਲਦੀ ਨਹੀਂ ਜੀ, ਜੇ ਬੋਲਦੀ ਆ ਜੀ ਠਹਿਰਦੀ ਨਹੀਂ, ਜੇ ਠਹਿਰਦੀ ਆ ਜੀ ਬੱਚਾ ਸਿੱਟ ਜਾਂਦੀ ਹੈ। ਸੋ ਉਹਦੇ ਕਰਕੇ ਜਿਹੜਾ ਡਰਾਈ ਪੀਰੀਅਡ ਹੁੰਦਾ ਜਿਹਦੇ ਵਿੱਚ ਉਹ ਦੁੱਧ ਨਹੀਂ ਦਿੰਦੀ ਸਾਲ 'ਚ, ਉਹ ਬਹੁਤ ਜ਼ਿਆਦਾ ਵੱਧ ਜਾਂਦਾ ਅਤੇ ਬੱਚੇ ਉਹਦੇ ਘੱਟ ਪੈਦਾ ਹੁੰਦੇ, ਉਹਦੇ ਕਰਕੇ ਦੁੱਧ ਦੀ ਪੈਦਾਵਾਰ ਦਾ ਜਿਹੜਾ ਨੁਕਸਾਨ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਪ੍ਰਜਨਨ ਦੀ ਕਿਰਿਆ ਦੇ ਉੱਪਰ ਮਾੜਾ ਅਸਰ ਪੈਣ ਕਰਕੇ। ਸੋ ਨੰਬਰ 3 ਹੁੰਦਾ ਜਾਨਵਰ ਘੱਟ ਖਾਂਦਾ, ਗਰਮੀ ਦਾ ਸਟ੍ਰੈਸ ਜ਼ਿਆਦਾ, ਖਾ ਘੱਟ ਰਿਹਾ ਉਹਦੀ ਇਮਿਊਨਿਟੀ ਘੱਟ ਜਾਂਦੀ ਹੈ, ਇਨਫੈਕਸ਼ਨਾਂ ਬਹੁਤ ਹੁੰਦੀਆਂ। ਸੋ

0: ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੁੰਦਾ ਹੀਟ ਸਟ੍ਰੈਸ ਕਰਕੇ। ਮੈਂ ਫਿਰ ਦੁਬਾਰਾ ਦੱਸਣਾ ਵੀ ਦੁੱਧ ਘਟਣਾ ਪ੍ਰਜਨਨ ਦੀ ਕਿਰਿਆ ਦੇ ਕਿਰਿਆ ਦੇ ਉੱਪਰ ਮਾੜਾ ਅਸਰ ਪੈਣਾ, ਅਤੇ ਤੀਸਰਾ ਇਨਫੈਕਸ਼ਨਾਂ ਹੋਣੀਆਂ ਗਰਮੀਆਂ ਦੇ ਵਿੱਚ। ਇਹ ਤਿੰਨੇ ਹੀ ਜਿਹੜਾ ਇਕਨੋਮਿਕ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ, ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਡੇਅਰੀ ਫਾਰਮਰ ਦਾ।
1: ਅੱਛਾ ਡਾਕਟਰ ਸਾਹਿਬ, ਹੁਣ ਗੱਲ ਇਹ ਹੈ ਕਿ ਦੇਖੋ ਇਹਦੇ 'ਚ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬਰੀਡ, ਹੀਟ ਅਤੇ ਫੀਡ, ਤਿੰਨ ਚੀਜ਼ਾਂ ਪਸ਼ੂਆਂ ਦੇ ਜਿਹੜਾ ਹੈ ਆਪਾਂ ਕਿੱਤੇ ਦੇ ਵਿੱਚ ਮੰਨਦੇ ਹਾਂ।
0: ਹਾਂਜੀ,
1: ਹੁਣ ਕਾਰਨ ਤਾਂ ਗਰਮੀ ਹੈ।
0: ਹਾਂਜੀ,
1: ਕੀ ਕਾਰਨ ਸਾਡਾ ਰੱਖ ਰਖਾਵ ਵੀ ਹੈ?
0: ਬਿਲਕੁਲ, ਜੇ ਆਪਾਂ ਰੱਖ ਰਖਾਵ 'ਚ ਆਪਾਂ ਦੇਈਏ, ਸ਼ੈੱਡ ਦੇਖੀਏ, ਆਪਾਂ ਕਿੱਥੇ ਰੱਖਦੇ ਹਾਂ ਜਾਨਵਰਾਂ ਨੂੰ ਸ਼ੈੱਡ 'ਚ? ਹੁਣ ਸ਼ੈੱਡ ਕਈ ਤਰ੍ਹਾਂ ਦੀਆਂ, ਪੱਕੀਆਂ ਛੱਡਣਾ, ਟੀਨ ਪਾਈ ਆ, ਲੈਂਟਰ ਪਾਇਆ, ਕਿਸੇ ਨੇ ਛਤੀਰੀਆਂ ਬਾਲੇ ਪਾਏ ਆ, ਕਈ ਕੱਚੀਆਂ ਛੱਡਣਾ। ਸਭ ਤੋਂ ਵਧੀਆ ਹੁੰਦੀਆਂ ਕੱਚੀਆਂ ਛੱਡਾਂ, ਲੇਕਿਨ ਅੱਜ ਕੱਲ੍ਹ ਲੋਕ ਜ਼ਿਆਦਾ ਉਹ ਪੱਕੀਆਂ ਛੱਡਾਂ ਪਾਉਂਦੇ ਆ। ਸੋ ਰੱਖ ਰਖਾਵ ਦਾ, ਪੱਕੀਆਂ ਛੱਡਾਂ ਹੈਗੀਆਂ ਤਾਂ ਉਹਨਾਂ ਦੀ ਜਿਹੜੀ ਆ ਉਹ ਗਰਮ ਜ਼ਿਆਦਾ ਹੁੰਦੀਆਂ ਜੀ, ਗਰਮ ਜ਼ਿਆਦਾ ਹੁੰਦੀਆਂ, ਹੀਟ ਸਟ੍ਰੈਸ ਜ਼ਿਆਦਾ ਹੁੰਦੀਆਂ। ਫਿਰ ਆਪਣੇ ਕੋਲ ਜਗ੍ਹਾ ਨਹੀਂ ਬਚੀ ਇੰਡੀਆ 'ਚ, ਆਪਣੇ ਪੰਜਾਬ 'ਚ ਤਾਂ ਬਿਲਕੁਲ ਜਗ੍ਹਾ ਨਹੀਂ, ਜਿੱਥੇ ਇੱਕ ਜਾਨਵਰ ਨੂੰ 50 ਸਕੇਅਰ ਫੁੱਟ ਚਾਹੀਦਾ, ਮਤਲਬ ਕਿ 10 ਫੁੱਟ ਬਾਏ 5 ਫੁੱਟ, ਜੇ 10 ਮੱਝਾਂ ਹੈਗੀਆਂ ਤਾਂ 10 ਫੁੱਟ ਬਾਏ 50 ਫੁੱਟ ਦੀ ਸ਼ੈੱਡ ਚਾਹੀਦੀ। ਹੁਣ ਦੱਸੋ ਇੰਨੀ ਵੱਡੀ ਸ਼ੈੱਡ ਕੌਣ ਲੈ ਕੇ ਆਉ? ਇੱਥੇ ਕੀ ਹੁੰਦਾ, ਛੋਟੀ ਜਿਹੀ ਸ਼ੈੱਡ 'ਚ 10-12 ਪਸ਼ੂ ਬੜੇ ਹੁੰਦੇ ਆ। ਸੋ ਉਹਦੇ ਕਰਕੇ ਰੱਖ ਰਖਾਵ ਕਰਕੇ ਬਹੁਤ ਵੱਡਾ ਰੋਲ ਹੈ। ਅਤੇ ਆਪਣੀ ਹੁਣ ਗਲੋਬਲ ਵਾਰਮਿੰਗ, ਗਰਮੀ ਹੋਰ ਜ਼ਿਆਦਾ ਪੈਦਾ ਹੋ ਰਹੀ ਹੈ। ਸੋ ਪਹਿਲਾਂ ਜਾਨਵਰ ਚਰਦੇ ਹੁੰਦੇ ਸੀ, ਹੁਣ ਚਰਦੇ ਨਹੀਂ ਹੈਗੇ, ਹੁਣ ਸਾਰਾ ਦਿਨ ਅੰਦਰ ਹੀ ਰਹਿੰਦੇ। ਸੋ ਕਈ ਕੁਛ ਹੈਗਾ, ਮਤਲਬ ਜਿਹੜਾ ਹੀਟ ਸਟ੍ਰੈਸ ਅੱਜ ਕੱਲ੍ਹ ਜ਼ਿਆਦਾ ਹੋ ਰਿਹਾ।
1: ਕੀ ਖੁਰਾਕ ਵੀ ਇਹਦੇ 'ਚ ਹਿੱਸੇਦਾਰ ਹੈ? ਜਦੋਂ ਆਪਾਂ ਮਨੁੱਖੀ ਜੀਵਨ ਸ਼ੈਲੀ 'ਚ ਦੇਖੀਏ,
0: ਹਾਂਜੀ,
1: ਕਿ ਗਰਮੀ ਦੇ ਦਿਨਾਂ 'ਚ ਆਮ ਤੌਰ 'ਤੇ ਕਿਉਂਕਿ ਬੱਲਾਂ ਵਾਲੀਆਂ ਸਬਜ਼ੀਆਂ ਕਿਉਂ ਖਾਧੀਆਂ ਜਾਂਦੀਆਂ ਨੇ ਜਾਂ ਕਿਉਂ ਹੁੰਦੀਆਂ ਨੇ,
0: ਹਾਂਜੀ,
1: ਵੀ ਚੱਲਣ ਇਸ ਕਰਕੇ ਬਣਿਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਭਾਰੀ ਚੀਜ਼ ਸਾਨੂੰ ਹਜ਼ਮ ਕਰਨੀ ਸਾਡੇ ਲਈ ਮੁਸ਼ਕਲ ਹੋ ਜਾਂਦੀ ਹੈ।
0: ਬਿਲਕੁਲ,
1: ਕਿਉਂਕਿ ਗਰਮੀ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ, ਪਾਣੀ ਦੀ ਮਾਤਰਾ ਵਾਲੀਆਂ ਚੀਜ਼ਾਂ ਅਸੀਂ ਜ਼ਿਆਦਾ ਲੈਂਦੇ ਹਾਂ।
0: ਹਾਂਜੀ,
1: ਕੀ ਇਹ ਨਹੀਂ ਲੱਗਦਾ ਕਿ ਪਸ਼ੂਆਂ ਦੇ ਵਿੱਚ ਭਾਰੀ ਖੁਰਾਕ ਦਾ ਵੀ ਇਹਦੇ ਨਾਲ ਕੁਛ ਵੱਧ ਸਕਦਾ ਹੈ?
0: ਇੱਦਾਂ ਹੁੰਦਾ ਜੀ, ਇੱਕ ਜਾਨਵਰ ਜਿਹੜਾ 450 ਕਿਲੋ ਦੀ ਗਾਂ ਹੈ ਜਾਂ ਮੱਝ ਹੈ, ਉਹਨੂੰ ਕਰੀਬ ਕਰੀਬ 35 ਕਿਲੋ ਰਾਸ਼ਨ ਚਾਹੀਦਾ ਦਿਨ 'ਚ, ਮਤਲਬ ਕਿ 25 ਕਿਲੋ ਹਰਾ ਚਾਰਾ ਵਧੀਆ ਕੁਆਲਿਟੀ ਦਾ, 7 ਕਿਲੋ ਉਹਨੂੰ ਬੜੇਵੇਂ ਜਾਂ ਖਲ ਜਾਂ ਫੀਡ ਚਾਹੀਦੀ ਹੈ, ਅਤੇ 4 ਕਿਲੋ ਤੂੜੀ ਚਾਹੀਦੀ ਹੈ। ਹੁਣ ਹੁੰਦਾ ਕਿ ਗਰਮੀਆਂ ਦੇ ਵਿੱਚ ਉਹ ਘੱਟ ਖਾਂਦਾ, ਕਿਉਂਕਿ ਗਰਮੀ ਦਾ ਸਟ੍ਰੈਸ ਹੈ, ਉਹ ਕਰੀਬ 25-26 ਕਿਲੋ ਹੀ ਖਾਂਦਾ। ਖਾਣਾ ਸੀ ਉਹਨੇ 35-36 ਕਿਲੋ, 15 ਕਿਲੋ ਦੁੱਧ ਪੈਦਾ ਕਰਨ ਲਈ, ਹੁਣ ਖਾਣਾ ਉਹਨੇ 25-26। ਹੁਣ ਆਪਣਾ ਸਮੱਸਿਆ ਇਹ, ਆਪਾਂ 25-26 ਕਿਲੋ ਖੁਰਾਕ 'ਚ ਕਿਵੇਂ ਉਨੇ ਤੱਤ ਦਈਏ ਜਿਹੜੇ 35-36 ਕਿਲੋ ਖੁਰਾਕ ਦੇ ਵਿੱਚ ਹੋਣ? ਸੋ ਆਪਾਂ ਕਰਨਾ ਕੀ ਹੈ, ਇਹਦੇ ਵਿੱਚ ਫਾਈਬਰ ਘਟਾਉਣੇ ਆ, ਤੂੜੀ ਘਟਾਉਣੀ ਆ, ਚਾਰੇ ਜਿਹੜੇ ਹਰੇ ਚਾਰੇ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ।
1: ਖੁਰਾਕ ਦੇ ਬਾਬਤ ਆਪਾਂ ਗੱਲ ਕਰਾਂਗੇ, ਇੱਕ ਸੱਜਣ ਸਾਡੇ ਨਾਲ ਜੁੜੇ ਹੈ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਰੋਹਿਮ ਜੀ।
1: ਕੌਣ ਸਾਹਿਬ ਬੋਲਦੇ ਹੋ?
2: ਰੋਪੜ ਤੋਂ ਜੋਗਾ ਸਿੰਘ ਬੋਲਦਾ ਜੀ।
1: ਜੋਗਾ ਸਿੰਘ ਜੀ, ਕੀ ਸਵਾਲ ਹੈ ਬੱਚਿਆਂ ਵਾਲੇ ਤੁਹਾਡਾ?
2: ਮੇਰੀ ਬੇਨਤੀ ਹੈ ਜੀ, ਮੇਰੀ ਝੋਟੀ ਹੈ, ਕੋ 4 ਸਾਲ ਲੱਗਿਆ ਉਹਨੂੰ, ਸਪਾਂਸਰ ਝੋਟੀ ਹੈ, ਤੇ ਉਹ ਨਵੇਂ ਦੁੱਧ ਨਹੀਂ ਹੋਈ ਜੀ ਹੁਣ ਤੱਕ ਉਹਦੀ। ਉਹਦੇ ਬਾਰੇ ਸਲਾਹ ਲੈਣੀ ਸੀ ਡਾਕਟਰ ਸਾਹਿਬ ਤੋਂ।
0: ਐਕਚੁਅਲੀ ਆਪਣੇ ਨਾਲ ਸੰਬੰਧ ਤਾਂ ਨਹੀਂ ਹੈ, ਲੇਕਿਨ ਫਿਰ ਵੀ ਆਪਾਂ ਦੱਸ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਉਹਦੀ ਮਲੱਪ ਮਾਰਨ ਦੀ ਦਵਾਈ ਦੇਣੀ ਹੈ, ਡੀਵਰਮਿੰਗ ਕਰਨੀ ਹੈ, ਠੀਕ ਹੈ ਜੀ? ਮਲੱਪ ਵੀ ਕਈ ਤਰ੍ਹਾਂ ਦੇ ਹੁੰਦੇ ਆ ਜੀ, ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ, ਰੋਟੇਸ਼ਨ 'ਤੇ ਦੇਣੀ ਹੁੰਦੀ ਹੈ, ਇੱਕ ਵਾਰੀ ਹੋਰ, 15 ਦਿਨ ਬਾਅਦ ਹੋਰ, ਇੱਦਾਂ ਕਰਕੇ ਮਲੱਪ ਸਾਰੇ। ਉਸ ਤੋਂ ਬਾਅਦ ਆਪਾਂ ਮਿਨਰਲ ਮਿਕਸਚਰ ਪਾਉਣੀ ਆ। ਹੁਣ ਸਮੱਸਿਆ ਇਹ ਆ, ਸਾਡੇ ਕੋਲ ਜ਼ਮੀਨ ਥੋੜ੍ਹੀ ਆ, ਆਪਾਂ ਇੱਕ ਫਸਲ ਵੱਢੀ ਦੀ ਆ, ਹਫ਼ਤੇ ਬਾਅਦ ਦੂਜੀ ਲਾ ਦੀਦੀ ਹੈ, ਉਹਨੂੰ ਵੱਢੀ ਦਾ ਹਫ਼ਤੇ ਬਾਅਦ ਉਹ ਤੀਸਰੀ ਲਾ ਦਿੰਦੀ ਹੈ। ਸੋ ਆਪਣੀ ਜ਼ਮੀਨ 'ਚ ਨਾ ਤੱਤ ਖਤਮ ਹੋ ਰਹੇ ਆ, ਉਹਦੇ ਕਰਕੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਆ ਤੱਤ ਆ ਖਤਮ ਆ, ਬੰਦਿਆਂ 'ਚ ਵੀ ਕਮੀ ਆ, ਜਾਨਵਰਾਂ 'ਚ ਵੀ ਕਮੀ ਆ। ਹੁਣ ਕਰਨਾ ਕੀ, ਉਹਦਾ ਇਲਾਜ ਇਹ ਆ ਕਿ ਤੁਸੀਂ ਮਿਨਰਲ ਮਿਕਸਚਰ ਜ਼ਰੂਰ, ਧਾਤਾਂ ਦਾ ਚੂਰਾ ਜ਼ਰੂਰ ਪਾਉਣਾ, ਤਾਂ ਕਿ ਜਿਹੜੇ ਮਾਈਕਰੋ ਨਿਊਟ੍ਰੀਐਂਟ ਆ ਉਹ ਮਿਲਦੇ ਰਹਿਣ। ਪਹਿਲੀ ਗੱਲ ਤਾਂ ਮਲੱਪ ਮਾਰਨ ਦੀ ਦਵਾਈਆਂ ਦੇਣੀਆਂ, ਦੂਜੀ ਗੱਲ ਮਿਨਰਲ ਮਿਕਸਚਰ ਜ਼ਰੂਰ ਪਾਉਣੀ ਹੈ। ਮਿਨਰਲ ਮਿਕਸਚਰ ਹੁੰਦੇ ਆ ਧਾਤਾਂ ਦਾ ਚੂਰਾ, ਉਹ ਸਾਡੀ ਯੂਨੀਵਰਸਿਟੀ ਗੁਰੂੰਗ ਦੇ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਬਹੁਤ ਵਧੀਆ ਬਣਾਉਂਦੀ ਆ ਇਹ ਮਿਨਰਲ ਮਿਕਸਚਰ। ਦੇਖੋ 1000 ਰੁਪਏ ਦੀ 20 ਕਿਲੋ ਆਉਂਦੀ ਹੈ ਸਾਡੇ, ਅਤੇ ਬਾਹਰਲੇ ਜਿਹੜੇ ਹੈਗੇ ਆ ਜਿਹੜੇ ਹੋਰ ਪ੍ਰਾਈਵੇਟ ਵਾਲੇ ਸੈਕਟਰ ਵਾਲੇ, ਉਹ ਬਹੁਤ ਮਹਿੰਗੀ ਲਾਉਂਦੇ ਆ, ਅਤੇ ਇਹ ਵੀ ਨਹੀਂ ਪਤਾ ਵਿੱਚ ਕੀ ਪਾਇਆ ਕੀ ਨਹੀਂ ਪਾਇਆ। ਸੋ ਸਾਡੀ ਯੂਨੀਵਰਸਿਟੀ ਤੋਂ ਮਿਨਰਲ ਮਿਕਸਚਰ ਖਰੀਦੋ, ਆਪਣਾ ਇਲਾਕਾ ਦੱਸੋ ਕਿਹੜੇ ਇਲਾਕੇ ਦਾ ਆ, ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਦੇ ਦਈਏ ਅਸੀਂ। ਪਹਿਲਾਂ ਮਲੱਪ ਮਾਰਨੇ ਆ, ਡੀਵਰਮਿੰਗ ਕਰਨੀ, ਉਸ ਤੋਂ ਬਾਅਦ ਮਿਨਰਲ ਮਿਕਸਚਰ ਦੇਣੀ ਆ, ਫਿਰ ਆਪਾਂ ਗੱਲ ਕਰਾਂਗੇ ਜੀ ਗਾਂ ਬੋਲਦੀ ਜਾਂ ਨਹੀਂ ਬੋਲਦੀ।
1: ਹਾਂ, ਸ਼ੁਕਰੀਆ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਡਾਕਟਰ ਸਾਹਿਬ ਨਾਲ ਕੋਈ ਸਲਾਹ ਹੈ ਜਾਂ ਕੋਈ ਦਿੱਕਤ ਹੈ, ਮੁਸ਼ਕਲ ਹੈ, ਸਾਂਝੀ ਕਰ ਸਕਦੇ ਹੈ। 01-8-23-1173 ਸਾਡਾ ਨੰਬਰ ਹੈ, ਡਾਕਟਰ ਸਿਮਰਤ ਸੈਣੀ ਸਾਡੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਆਪਾਂ ਖੁਰਾਕ ਦੀ ਗੱਲ ਕਰ ਰਹੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਦੇਣਾ ਤਾਂ ਅਸੀਂ ਸਾਰਾ ਕੁਛ ਉਹੀ ਆ, ਪਰ ਕਿੱਦਾਂ ਦੇਣਾ ਹੈ, ਹੈ ਕਿ ਨਹੀਂ?
0: ਹਾਂਜੀ,
1: ਕਿੱਦਾਂ ਕਰਨਾ ਹੈ?
0: ਸਭ ਤੋਂ ਪਹਿਲਾਂ ਮੈਂ ਸ਼ੈੱਡਾਂ ਦੀ ਗੱਲ ਕਰਾਂਗਾ, ਆਪਣੀ ਉਹ ਗੱਲ ਵਿੱਚ ਹੀ ਰਹਿ ਗਈ। ਜਿਹੜੀ ਸ਼ੈੱਡ ਦੀ ਉਚਾਈ ਹੈ ਨਾ, 9 ਫੁੱਟ ਹੋਣੀ ਚਾਹੀਦੀ ਘੱਟੋ ਘੱਟ। ਹਰ ਇੱਕ ਜਾਨਵਰ ਪਿੱਛੇ 3x1 ਮਤਲਬ 3 ਸਕੁਏਅਰ ਫੁੱਟ ਦਾ ਇੱਕ ਰੋਸ਼ਨਦਾਨ ਹੋਵੇ, ਮਤਲਬ ਜੇ 10 ਜਾਨਵਰ ਤਾਂ 30 ਸਕੁਏਅਰ ਫੁੱਟ ਦਾ ਰੋਸ਼ਨਦਾਨ ਹੋਣਾ ਚਾਹੀਦਾ, ਚਾਹੇ ਉਹ 15x1 ਦਾ 15x1 ਦੇ 2 ਹੋਣ, ਚਾਹੇ 30x1 ਦਾ 1 ਹੋਵੇ। ਦੂਜੀ ਗੱਲ, ਛੱਤ ਦੇ ਉੱਪਰ ਚਿੱਟਾ ਪੇਂਟ ਜ਼ਰੂਰ

0: ਜਿੱਦਾਂ ਕਲੀ ਦਾ ਪੇਂਟ ਕਰ ਕਲੀ ਕਰ ਸਕਦੇ ਹੋ, ਠੀਕ ਹੈ ਜੀ। ਤੀਸਰਾ ਜਿਹੜੇ ਆਪਣੀਆਂ ਖਿੜਕੀਆਂ ਨੇ ਉਹਦੇ ਉੱਪਰ ਜਿਹੜੇ ਸਣ ਦੇ ਬੋਰੀਆਂ ਨੇ, ਜੂਟ ਗਨੀ ਬੈਗਸ ਜਾਂ ਹੋਰ ਕੋਈ ਬੋਰੀ ਜਿਹੜੀ ਪਾਣੀ ਚੂਸਦੀ ਹੈ, ਉਹ ਗਿੱਲੀ ਕਰਕੇ ਲਾਉਣੀ ਤਾਂ ਕਿ ਲੂਹ ਨਾ ਅੰਦਰ ਆਵੇ, ਠੀਕ ਹੈ ਜੀ। ਇਹ ਤਾਂ ਸ਼ੈੱਡ ਦਾ ਪ੍ਰਬੰਧ ਹੋ ਗਿਆ। ਦੂਸਰੀ ਗੱਲ ਕਰਨੀ ਹੁਣ ਸ਼ੈੱਡ ਨੂੰ ਠੰਡਾ ਕਿੱਦਾਂ ਰੱਖਣਾ ਜੀ। ਖੁਰਾਕ ਨਾਲ ਜਿੰਨਾ ਖੁਰਾਕ ਦਾ ਰੋਲ ਓਨਾ ਹੀ ਸ਼ੈੱਡ ਦਾ ਰੋਲ ਆ। ਖੁਰਾਕ ਨੂੰ ਇਹਨੂੰ ਸ਼ੈੱਡ ਨੂੰ ਠੰਡਾ ਰੱਖਣ ਲਈ ਇੱਕ ਤਾਂ ਉੱਪਰ ਚਿੱਟਾ ਪੇਂਟ ਕਰਤਾ, ਗਿੱਲੀਆਂ ਬੋਰੀਆਂ ਲਾਤੀਆਂ। ਤੀਸਰੀ ਗੱਲ, ਅੱਜ ਕੱਲ੍ਹ ਨਾ ਆਟੋਮੈਟਿਕ ਮਿਸਟਰ ਆਉਂਦੇ ਆ, ਫੋਗਰ ਆਉਂਦੇ ਆ, ਉਹ ਕਿ ਪਾਣੀ ਨਾ ਜਾਨਵਰ ਦੇ ਉੱਪਰ ਸਪਰੇਅ ਕਰਦੇ ਆ, ਛਿੜਕਾਉਂਦੇ ਆ, ਹਰ ਘੰਟੇ ਵਿੱਚ ਉਹਦੇ ਉੱਪਰ ਬਹੁਤ ਛੋਟੀ ਜਿਹੀ ਮੋਟਰ ਲੱਗੀ, ਜਿੱਦਾਂ ਆਪਣੇ ਕੂਲਰ 'ਚ ਮੋਟਰ ਲੱਗੀ ਹੁੰਦੀ ਹੈ, ਛੋਟੀ ਜਿਹੀ ਮੋਟਰ ਲੱਗੀ ਹੁੰਦੀ ਹੈ, ਘੰਟੇ 'ਚ 3-4 ਵਾਰੀ ਪਾਣੀ ਸਪਰੇਅ ਕਰਦੀ, ਹਰ ਵਾਰੀ 1-5 ਮਿੰਟ ਲਈ ਸਪਰੇਅ ਕਰਨਾ ਪਾਣੀ। ਹੁਣ ਪਾਣੀ ਸਪਰੇਅ ਕਰਦਾ ਜਾਨਵਰ ਠੰਡਾ ਨਹੀਂ ਹੁੰਦਾ, ਨਾਲ ਪੱਖਾ ਵੀ ਚਾਹੀਦਾ, ਫਰਾਟਾ ਚਾਹੀਦਾ ਤਾਂ ਕਿ ਉਹ ਪਾਣੀ ਉੜੇ ਅਤੇ ਜਾਨਵਰ ਠੰਡਾ ਹੋ ਜਾਵੇ। ਸੋ ਹਰ ਘੰਟੇ 'ਚ 3-4 ਵਾਰੀ ਪਾਣੀ ਸਪਰੇਅ ਕਰਨਾ ਅਤੇ ਨਾਲ ਪੱਖੇ ਨਾਲ ਉਹਨੂੰ ਉਡਾਉਣਾ ਵੀ ਹੈ। ਜ਼ਿਆਦਾ ਪਾਣੀ ਵੀ ਸਪਰੇਅ ਨਹੀਂ ਕਰਨਾ ਤਾਂ ਕਿ ਜਾਨਵਰ ਗਿੱਲਾ ਹੀ ਹੋ ਜਾਵੇ, ਉਹਦੀਆਂ ਖੁਰੀਆਂ ਗਲ ਜਾਣ ਜਾਂ ਉਹਨੂੰ ਇਨਫੈਕਸ਼ਨ ਚੱਡਿਆਂ ਦੀ ਮੈਸਟਾਈਟਿਸ ਹੋ ਜਾਵੇ। ਸੋ ਇਹ ਮੇਨ ਤਾਂ ਦੂਜੀ ਗੱਲ ਇਹ ਆ, ਜਦ ਆਪਾਂ ਦੁੱਧ ਚੋਣਾ ਨਾ ਉਦੋਂ ਸੋਕਰ ਹੁੰਦੇ ਆ ਜਾਨਵਰ ਨੂੰ, ਸੋਕਰ ਜਾਂ ਕੂਲਿੰਗ ਪੈਡ ਹੁੰਦੇ ਆ ਜੀ, ਜਿੱਥੇ ਜਿਹੜੇ ਵੱਡੇ ਫਾਰਮਰ ਆ 50 ਗਾਈਆਂ ਰੱਖੀਆਂ, ਉਹ ਜਦ ਮਿਲਕ ਪਾਰਲਰ 'ਚ ਲੈ ਕੇ ਜਾਂਦੇ ਆ, ਉਹਨਾਂ ਨੇ ਬੜੇ ਵਧੀਆ ਸੋਕਰ ਰੱਖੇ ਹੁੰਦੇ, ਉਹ ਪਾਣੀ ਸੋਕਦੇ ਨੇ। ਜਿੱਦਾਂ ਪੁਰਾਣੇ ਜ਼ਮਾਨੇ 'ਚ ਕੂਲਰ 'ਚ ਨਾ ਫੂਸ ਹੁੰਦਾ ਸੀ, ਅੱਜ ਕੱਲ੍ਹ ਕੂਲਰਾਂ 'ਚ ਸੋਕਰ ਆ ਗਏ, ਬਹੁਤ ਵਧੀਆ ਕੁਆਲਿਟੀ ਦੇ। ਉਹ ਗਿੱਲੇ ਹੁੰਦੇ ਆ, ਉਹਨਾਂ ਨਾਲ ਖੁਰੀਆਂ ਜਿਹੜੀਆਂ ਗਿੱਲੀਆਂ ਰਹਿੰਦੀਆਂ, ਠੰਡੀਆਂ ਹੋ ਜਾਂਦੀਆਂ, ਚੱਡਾ ਠੰਡਾ ਹੋ ਜਾਂਦਾ, ਜਾਨਵਰ ਕੰਫਰਟੇਬਲ ਮਹਿਸੂਸ ਕਰਦਾ, ਵਧੀਆ ਮਹਿਸੂਸ ਕਰਦਾ। ਸੋ ਜਦ ਜਾਨਵਰ ਵਧੀਆ ਮਹਿਸੂਸ ਕਰਦਾ, ਉਹਦੇ ਦਿਮਾਗ 'ਚ ਇੱਕ ਹਾਰਮੋਨ ਹੁੰਦਾ ਜੀ ਆਕਸੀਟੋਸਿਨ, ਉਹ ਰਿਲੀਜ਼ ਹੁੰਦਾ, ਉਹਨਾਂ ਦੁੱਧ ਜ਼ਿਆਦਾ ਵਧੀਆ ਉਤਰਦਾ ਅਤੇ ਜ਼ਿਆਦਾ ਦੁੱਧ ਦੀ ਪੈਦਾਵਾਰ ਹੁੰਦੀ ਹੈ, ਠੀਕ ਹੈ ਜੀ। ਹੁਣ ਆਪਾਂ ਖੁਰਾਕ ਦੇ ਬਾਰੇ ਗੱਲ ਕਰੀਏ, ਮੈਂ ਕਿਹਾ ਸੀ ਆਪਾਂ ਖੁਰਾਕ ਇਹੋ ਜਿਹੀ ਦੇਣੀ ਹੈ।
1: ਇੱਕ ਸੱਜਣ ਜੁੜ ਗਿਆ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ? ਰੇਡੀਓ ਸੈੱਟ ਦੀ ਆਵਾਜ਼ ਘਟਾਓ ਪਹਿਲਾਂ।
2: ਲਓ ਜੀ ਘਟਾ ਦਿੰਦੇ ਹਾਂ।
1: ਹਾਂ, ਕੌਣ ਬੋਲਦੇ, ਕਿੱਥੋਂ ਬੋਲਦੇ ਹੋ?
2: ਹਰਨਾਮ ਸਿੰਘ ਬੋਲ ਰਿਹਾ ਜੀ, ਪਿੰਡ ਸ਼ਾਹਪੁਰ, ਤਹਿਸੀਲ ਮਲੋਹ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ।
1: ਸੱਜਣੋ, ਕੀ ਸਵਾਲ ਹੈ ਤੁਹਾਡਾ?
2: ਤੁਹਾਨੂੰ ਕਰਦੇ ਗੱਲ ਜੀ, ਸਾਡੀ ਇੱਕ ਗਾਈ ਹੈ ਸਾਹੀਵਾਲ, ਉਹ 2-3 ਸੂਬੇ ਤਾਂ ਸੂਈ ਆ, ਹੁਣ ਉਹ ਰਹਿੰਦੀ ਨੀ, ਕਰਾਉਣਾ ਮੈਂ ਗੱਲ।
3: ਆਪਣਾ
0: ਮਿਨਰਲ ਮਿਕਸਚਰ ਆਪਾਂ ਕਿੱਥੋਂ ਲਿਆ ਜੀ?
3: CRS ਜਾਂ ਕਿਹੜਾ ਸੀ ਜੀ?
0: ਤੁਸੀਂ ਨਾ ਸਾਡੀ ਯੂਨੀਵਰਸਿਟੀ ਦਾ ਨਾ ਆਪਣਾ ਇਲਾਕਾ ਦੱਸੋ, ਕਿਹੜੇ ਇਲਾਕੇ ਚੋਂ ਆਏ ਹੋ? ਸਾਡੇ ਕੋਲ ਇਲਾਕਾ
1: ਅਮਲੋਹ ਦਾ ਇਲਾਕਾ ਅਮਲੋਹ।
0: ਹਾਂਜੀ, ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਹੁੰਦੇ, 3-4 ਤਰ੍ਹਾਂ ਦੇ ਮਿਨਰਲ ਮਿਕਸਚਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੇ ਹੋਏ ਆ। ਹਰ ਇੱਕ ਇਲਾਕੇ ਦੀ ਅਲੱਗ ਅਲੱਗ ਕਮੀ ਹੁੰਦੀ ਹੈ, ਅਸੀਂ ਉਹ ਕਮੀ ਉਹ ਜ਼ਿਆਦਾ ਪਾਈ। ਜਿੱਦਾਂ ਮੰਨ ਲਓ ਬੇਟ ਦਾ ਇਲਾਕਾ, ਬੇਟ ਦੇ ਇਲਾਕੇ 'ਚ ਹੁਣ ਕਾਪਰ ਦੀ ਕਮੀ, ਅਸੀਂ ਕਾਪਰ ਸਲਫੇਟ ਜ਼ਿਆਦਾ ਪਾਇਆ ਹੋਇਆ। ਹੁਣ ਇੱਦਾਂ ਕਰਕੇ ਤੁਸੀਂ ਜਿੱਦਾਂ ਬਠਿੰਡੇ ਦਾ ਇਲਾਕਾ, ਬਠਿੰਡੇ ਦੇ ਇਲਾਕੇ ਤਾਂ ਅਸੀਂ ਕੈਲਸ਼ੀਅਮ ਫੋਸਫੇਟ ਜ਼ਿਆਦਾ ਪਾਇਆ,
1: ਪਟਿਆਲਾ ਅਮਲੋਹ ਦਾ ਇਲਾਕਾ ਹੋ ਗਿਆ।
0: ਹਾਂਜੀ, ਉਹ ਉੱਥੇ ਜਾ ਕੇ ਸਾਡੇ ਯੂਨੀਵਰਸਿਟੀ ਤੋਂ ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਲਓ, 3-4 ਤਰ੍ਹਾਂ ਦੀ ਉਹ ਡੀਵਰਮਿੰਗ ਹੁੰਦੀ ਹੈ, ਮੜੱਪ ਮਾਰਨ ਦੀ ਦਵਾਈਆਂ ਦਿਓ, ਫਿਰ ਮਿਨਰਲ ਮਿਕਸਚਰ ਪਾਓ, ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕੁਛ ਵੀ, ਕਿਉਂਕਿ ਮਿਨਰਲ ਮਿਕਸਚਰ ਤੁਸੀਂ ਕੀ ਪਾ ਰਹੇ ਹੋ ਇੱਦਾਂ ਕੁਛ ਪਤਾ ਨਹੀਂ ਲੱਗ ਸਕਦਾ। ਤੀਸਰੀ ਗੱਲ ਹੋ ਸਕਦੀ, ਇਨਫੈਕਸ਼ਨ ਹੋ ਸਕਦੀ ਹੈ, ਉਹਦੇ ਜਿਹੜੀ ਬੱਚੇਦਾਨੀ ਦੀ ਸਫਾਈ ਕਰਾ ਸਕਦੇ ਹੋ ਤੁਸੀਂ। ਸੋ ਇਹ 3-4 ਗੱਲਾਂ ਹੁੰਦੀਆਂ ਜਿਹਦੇ ਕਰਕੇ ਜਾਨਵਰ ਠਹਿਰਦਾ ਨਹੀਂ, ਬਾਕੀ ਹੀਟ ਸਟ੍ਰੈਸ ਮੈਂ ਦੱਸਿਆ, ਹੀਟ ਸਟ੍ਰੈਸ ਕਰਕੇ ਵੀ ਜਾਨਵਰ ਠਹਿਰਦਾ ਨਹੀਂ ਹੈਗਾ। ਲੇਕਿਨ ਦੇਸੀ ਗਾਈਆਂ 'ਚ, ਸਾਹੀਵਾਲ ਗਾਈਆਂ 'ਚ ਹੀਟ ਸਟ੍ਰੈਸ ਕੋਈ ਖਾਸ ਹੁੰਦਾ
1: ਨਹੀਂ ਹੁੰਦਾ। ਹਾਂਜੀ, ਸੋ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸੱਜਣੋ, ਇੱਦਾਂ ਹੀ ਕਿ ਯੂਨੀਵਰਸਿਟੀ ਦਾ ਜਿਹੜਾ ਹੈ ਉਹ ਮਿਨਰਲ ਮਿਕਸਚਰ ਜਿਹੜਾ ਤੁਸੀਂ ਇਸਤੇਮਾਲ ਕਰੋ, ਅਤੇ ਡੀਵਾਰਮਿੰਗ ਦੇ ਵੀ ਜਿਹੜੇ ਅਲੱਗ ਅਲੱਗ ਸਾਈਕਲ ਆ ਉਹਨਾਂ ਨੂੰ ਜਿਹੜਾ ਹੈ ਪੂਰਾ ਕਰੋ, ਫਿਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਉਹਦਾ ਰਿਜ਼ਲਟ ਜਾਂ ਸਿੱਟਾ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹੋਰ ਵੀ ਸੱਜਣ ਸਾਡੇ ਨਾਲ ਜੁੜ ਸਕਦੇ ਹੈ, 0-1-8-1-3-42-73 ਸਾਡਾ ਨੰਬਰ ਹੈ, ਡਾਕਟਰ ਸਿਮਰਤ ਸੈਣੀ ਸਾਡੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਆਪਾਂ ਖੁਰਾਕ ਦੀ ਗੱਲ ਫਿਰ ਵਿੱਚ ਰਹਿ ਗਈ ਸੀ।
0: ਹਾਂਜੀ ਹਾਂਜੀ,
1: ਅਤੇ ਹਾਂ
0: ਖੁਰਾਕ ਲਈ ਮੈਂ ਦੱਸਿਆ ਸੀ ਤੁਹਾਨੂੰ 450 ਜਿਹੜੀ ਕਿਲੋ ਦੀ ਮੱਝ ਜਾਂ ਗਾਂ ਹੈ ਉਹ 15 ਕਿਲੋ ਦੁੱਧ ਦਿੰਦੀ, ਮੰਨ ਲਓ ਆਪਾਂ ਐਗਜ਼ਾਮਪਲ ਲੈਂਦੇ, ਉਹਨੂੰ 2-3% ਡਰਾਈ ਮੈਟਰ ਦੀ ਇਨਟੇਕ ਚਾਹੀਦੀ ਹੈ, ਮਤਲਬ ਕਿ ਕਰੀਬ ਕਰੀਬ 25 ਕਿਲੋ ਹਰਾ ਚਾਰਾ ਚਾਹੀਦਾ, 7 ਕਿਲੋ ਫੀਡ ਚਾਹੀਦੀ ਹੈ, ਕੰਸਨਟਰੇਟ ਚਾਹੀਦਾ ਹੈ, ਔਰ 4 ਕਿਲੋ ਕਰੀਬ ਤੂੜੀ ਚਾਹੀਦੀ ਹੈ। ਹੁਣ ਉਹਨੇ ਇੰਨਾ 35-36 ਕਿਲੋ ਉਹਨੇ ਖਾਣਾ ਨਹੀਂ, ਉਹਨੇ ਗਰਮੀਆਂ 'ਚ ਬਹੁਤ ਘੱਟ ਖਾਣਾ, ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ। ਸੋ ਆਪਾਂ 25 ਕਿਲੋ ਦੇ ਹਿਸਾਬ, 25 ਕਿਲੋ 'ਚ ਆਪਾਂ ਉਹਨੇ ਤੱਤ ਪਾਉਣੇ ਆ ਜਿਹੜੇ 35 ਕਿਲੋ ਦੇ ਬਰਾਬਰ ਨੋਰਮਲ ਗਾਂ ਦੇ ਹੋ ਜਾਣ, ਜਿਹੜਾ 35 ਕਿਲੋ ਉਹ ਤਾਂ ਖਾਊਗੀ ਜੇ ਵਧੀਆ ਮੌਸਮ ਹੋਊਗਾ। ਹੁਣ 35 ਕਿਲੋ ਦਾ ਖਾਣਾ ਨਹੀਂ, 25 ਕਿਲੋ 'ਚ ਆਪਾਂ ਉਹਨੇ ਤੱਤ ਕਿੱਦਾਂ ਪਾਵਾਂਗੇ? ਉਹ 'ਚ ਆਪਾਂ ਫਾਈਬਰ ਘਟਾਉਣਾ, ਹਰਾ ਚਾਰਾ ਵਧੀਆ ਕੁਆਲਿਟੀ ਦਾ ਪਾਉਣਾ, ਫਾਈਬਰ ਨੂੰ ਘਟਾਉਣਾ, ਕਿਉਂਕਿ ਜਦ ਫਾਈਬਰ ਆਪਾਂ ਪਾ ਦਿੰਦੇ ਨਾ, ਫਾਈਬਰ ਨੂੰ ਹਜ਼ਮ ਕਰਨ 'ਚ ਜਾਨਵਰ ਦਾ ਜ਼ੋਰ ਲੱਗਦਾ, ਹੋਰ ਹੀਟ ਪੈਦਾ ਹੁੰਦੀ ਹੈ, ਉਹਨੂੰ ਸਵਾਦ ਵੀ ਨਹੀਂ ਲੱਗਦਾ। ਇਸ ਲਈ ਆਪਾਂ ਫਾਈਬਰ ਘਟਾਉਣਾ, ਹਰਾ ਚਾਰਾ ਜ਼ਿਆਦਾ

0: ਦੂਜੀ ਗੱਲ, ਜਿਹੜਾ ਆਪਾਂ ਖੁਰਾਕ ਆ ਨਾ ਉਹ ਸਵੇਰੇ 7 ਵਜੇ ਤੋਂ ਪਹਿਲਾਂ ਜਿਹੜੀ ਆ ਚਾਰਾ ਪਾ ਦੇਣਾ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਬਣਾ, ਕਿਉਂਕਿ ਦੁਪਹਿਰ ਨੂੰ ਗਰਮੀ 'ਚ ਖਾਣ ਨੂੰ ਜੀ ਨਹੀਂ ਕਰਦਾ ਆਪਾਂ, ਉਦੋਂ ਬਾਈ ਇਹਦਾ ਠੰਡਾ ਹੋਵੇ ਸਵੇਰੇ 7 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਅਤੇ ਰਾਤ ਨੂੰ ਇੱਕ ਵਾਰੀ ਪਾ ਦਈਏ।
1: ਇੱਕ ਸੱਜਣ ਜੁੜਿਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲਦੇ ਹੋ? ਕੀ ਨਾਂ ਹੈ ਸੱਜਣ ਤੁਹਾਡਾ?
2: ਭਜਨ ਸਿੰਘ।
1: ਭਜਨ ਸਿੰਘ ਜੀ, ਕੀ ਸਵਾਲ ਹੈ?
0: ਉਹ ਪਹਿਲੀ ਗੱਲ ਤਾਂ ਜੀ ਡਾਕਟਰ ਤੋਂ ਆਪਾਂ ਚੈੱਕ ਕਰਾਉਣਾ ਵੀ ਉਹਦੀ ਬੱਚੇ ਦਾ ਨਹੀਂ ਠੀਕ ਆ, ਕੋਈ ਪਹਿਲਣਾ ਹਜੇ ਤਾਂ ਸੂਈ ਨਹੀਂ ਹੋ, ਠੀਕ ਆ ਜੀ। ਅਤੇ ਦੂਜੀ ਗੱਲ ਉਹੀ ਗੱਲਾਂ ਵੀ ਪਹਿਲਾਂ ਉਹਦੀ ਆਪਾਂ ਡੀਵਰਮਿੰਗ ਕਰਨੀ ਹੈ ਚੰਗੀ ਤਰ੍ਹਾਂ, ਅਲੱਗ ਅਲੱਗ ਤਰ੍ਹਾਂ ਦੇ ਡੀਵਰਮਰ ਦੇ ਨਾਲ। ਉਸ ਤੋਂ ਬਾਅਦ ਆਪਾਂ ਉਹਨੂੰ ਦੇਖਣਾ ਕੋਈ ਕਮੀ ਤਾਂ ਨਹੀਂ, ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਜ਼ਰੂਰ ਪਾਉਣਾ, ਠੀਕ ਆ ਜੀ। ਅਤੇ ਤੀਸਰੀ ਗੱਲ ਹੁੰਦੀ ਆ ਵੀ ਇਨਫੈਕਸ਼ਨ ਨਾ ਹੋਵੇ ਅੰਦਰ, ਉਹ ਵੀ ਡਾਕਟਰ ਸਾਹਿਬ ਚੈੱਕ ਕਰਨਗੇ ਵੀ ਅੰਦਰ ਇਨਫੈਕਸ਼ਨ ਤਾਂ ਨਹੀਂ, ਕੋਈ ਉਹਦੇ ਅੰਦਰੋਂ ਪਸ ਤਾਂ ਨਹੀਂ ਨਿਕਲਦੀ, ਪਾਕ ਤਾਂ ਨਹੀਂ ਨਿਕਲਦੀ ਪਿੱਛੋਂ। ਸੋ ਇਹ 3-4 ਗੱਲਾਂ ਹੀ ਹੁੰਦੀਆਂ ਜਿਹਦੇ ਕਰਕੇ ਜਾਨਵਰ ਠਹਿਰਦਾ ਨਹੀਂ। ਅਤੇ ਬਾਕੀ ਆਪਾਂ ਗੱਲ ਕਰ ਰਹੇ ਹੀਟ ਸਟ੍ਰੈਸ ਤਾਂ ਨਹੀਂ, ਜੇ ਦੋਗਲੀ ਨਸਲ ਦੀ ਆ ਤਾਂ ਉਹਨੂੰ ਮਤਲਬ 26 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਹੋਣਾ ਚਾਹੀਦਾ ਉਹਦੇ ਲਈ। ਦੋਗਲੀ ਨਸਲ ਦੀ ਆ ਜੀ ਕਿਹੜੀ ਹੈ?
2: ਹਾਂਜੀ,
1: ਕਿਹੜੀ ਨਸਲ ਕਿਹੜੀ ਹੈ?
0: ਨੀਲੀ ਰਾਵੀ ਨੂੰ ਕੋਈ ਉਹਦਾ ਇਹ ਆ ਵੀ ਮੱਝਾਂ ਹੈਗੀਆਂ ਅਤੇ ਇਹਨਾਂ ਨੂੰ ਵੀ ਹੀਟ ਸਟ੍ਰੈਸ ਹੋ ਜਾਂਦਾ, ਪਰ ਮਤਲਬ ਹਜੇ 35 ਹਜੇ ਇੰਨਾ ਹੀਟ ਸਟ੍ਰੈਸ ਹੋਇਆ ਨਹੀਂ, ਹਜੇ 35-36 ਡਿਗਰੀ ਟੈਂਪਰੇਚਰ ਚੱਲਦਾ। ਤੋ ਮੇਨ ਇਹੀ ਆ ਕਿ ਇਨਫੈਕਸ਼ਨ ਅੰਦਰ ਹੋਵੇ, ਕੋਈ ਜੈਨੈਟਿਕ ਡਿਫੈਕਟ ਨਾ ਹੋਵੇ, ਅਤੇ ਜਾਂ ਉਹਦੇ ਕੀ ਕਹਿੰਦੇ ਆਪਾਂ ਵੀ ਉਹਦੀ ਕੋਈ ਕਮੀ ਨਾ ਹੋਵੇ, ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਪਾਉਣਾ ਜੀ। ਅਤੇ ਹੋਰ ਗੱਲ ਹੈਗੀ ਵੀ ਉਹਦੀ ਮਲੱਪ ਮਾਰਨ ਦੀ, ਹੋਰ ਕੁਛ ਨਹੀਂ ਹੁੰਦੇ ਇਸ ਤੋਂ ਇਲਾਵਾ, ਮਤਲਬ ਕਿ ਜਾਂ ਗੂੰਗਾ ਹੋਇਆ ਹੁੰਦਾ ਉਹ ਡਾਕਟਰ ਸਾਹਿਬ ਦੇਖ ਕੇ ਦੱਸਣਗੇ ਵੀ ਕਿਹੜੀ ਚੀਜ਼ ਦੇ ਕਾਰਨ।
1: ਤੁਹਾਡੇ ਲਾਗੇ ਛਾਗੇ ਦੇਖੋ ਕੋਈ ਨਾ ਕੋਈ ਜਿਹੜਾ ਹੈ ਕੇਂਦਰ ਹੋਣਾ ਹੈ ਪਸ਼ੂ ਅੱਜ ਦਾ ਕੇਂਦਰ।
0: ਤਾਰਾਂ ਕੀ ਤਾਰਾਂ ਕਹਦੇ? ਮਤਲਬ ਹੀਟ ਚ ਤੁਸੀਂ ਉਹਨੂੰ ਉਸ ਵੇਲੇ ਲਵਾਇਆ ਫਿਰ?
2: ਹਾਂਜੀ, ਉਦੋਂ ਲਵਾਈ ਜੇ ਫਿਰ ਜਾਣਗੇ।
0: ਮੈਂ ਉਹੀ ਗੱਲ ਕਹਿੰਦਾ ਡਾਕਟਰ ਨੂੰ ਚੰਗੀ ਤਰ੍ਹਾਂ ਚੈੱਕ ਕਰੋ, ਅੰਦਰ ਇਨਫੈਕਸ਼ਨ ਤਾਂ ਨਹੀਂ ਹੈਗੀ, ਮਤਲਬ ਬੋਲਦੀ ਆ ਉਹਦੀ ਹੈ ਅਤੇ ਉਹ, ਲੇਕਿਨ ਉਹ ਠਹਿਰਦੀ ਨਹੀਂ ਪਈ, ਇਹੀ ਗੱਲ। ਸੋ ਤਿੰਨ ਸੱਜਣਾ ਦੇ ਸਵਾਲ ਕੀਤੇ, ਤਿੰਨਾਂ ਦੇ ਇੱਕੋ ਹੀ ਸਵਾਲ ਹੈਗੇ ਆ ਵੀ ਉਹ ਠਹਿਰਦੀ ਨਹੀਂ ਜੀ। ਸੋ ਸਮੱਸਿਆ ਫਿਰ ਉਹੀ ਹੁੰਦੀ ਆ, ਡਿਵਰਮਿੰਗ, ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਜਾਂ ਕੋਈ ਇਨਫੈਕਸ਼ਨ।
1: ਇੱਕ ਆਮ ਸਮੱਸਿਆ ਡਾਕਟਰ ਸੈਣੀ ਜੀ, ਇੱਕ ਆਮ ਸਮੱਸਿਆ ਹੈ
0: ਹਾਂਜੀ ਹਾਂਜੀ,
1: ਕਿ ਬਹੁਤ ਸਾਰੇ ਜਿੱਦਾਂ ਸਾਡੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਬਹੁਤ ਸਾਰੇ ਕਿਸਾਨਾਂ ਦੀ ਇੱਕੋ ਜਿਹੀ ਸਾਂਝੀ ਸਮੱਸਿਆ ਕਿਸੇ ਵੀ ਇਲਾਕੇ ਦੀ ਆਪਾਂ ਗੱਲ ਕਰ
0: ਰਹੇ ਹਾਂ,
1: ਅਤੇ ਇਸ ਕਰਕੇ ਇਹਦਾ ਜਿੱਦਾਂ ਤੁਸੀਂ ਹੱਲ ਦੱਸਿਆ ਹੈ ਵੀ 2-3 ਚੀਜ਼ਾਂ ਹੈ, ਅਤੇ 2-3 ਚੀਜ਼ਾਂ ਨੂੰ ਤੁਸੀਂ ਜਦੋਂ ਕੰਪਲੀਟ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਮੱਸਿਆ ਕੀ ਹੈ ਅਤੇ ਕੀ ਨਹੀਂ ਹੈ, ਸਮੱਸਿਆ ਹੈ ਵੀ ਹੈ ਜਾਂ ਦੂਰ ਹੋ ਗਈ ਹੈ।
0: ਹਾਂਜੀ,
1: ਅੱਛਾ ਡਾਕਟਰ ਸਾਹਿਬ, ਜਿੱਦਾਂ ਆਪਾਂ ਜ਼ਿਕਰ ਕਰਦੇ ਪਏ ਸੀ ਕਿ ਗੱਲਬਾਤ ਆਪਣੀ ਫਿਰ ਜਿਹੜੀ ਹੈ ਰਹਿ ਜਾਂਦੀ ਹੈ, ਕੀ ਖਾਸ ਜਿਹੜੀਆਂ ਚੀਜ਼ਾਂ ਉਹਦੇ ਸ਼ਾਮਿਲ ਕਰੋ?
0: ਤੋ ਜਿਹੜਾ ਚਾਰਾ ਪਾਉਣਾ ਨਾ ਸਵੇਰੇ 7 ਵਜੇ ਤੋਂ ਪਹਿਲਾਂ ਪਾਉਣਾ, ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਜਾਂ ਠੰਡਾ ਹੋਵੇ, ਜਾਨਵਰ ਦਾ ਖਾਣ ਨੂੰ ਜੀ ਕਰੇ, ਜਾਂ ਰਾਤ ਨੂੰ ਵੀ ਪਾ ਸਕਦੇ ਹਾਂ। ਜਦ ਪਾਣੀ ਪੀਣ ਨੂੰ ਦੇਣਾ, ਆਪਾਂ ਹਮੇਸ਼ਾ ਦੇਖੋ ਗਰਮੀ ਲੱਗਦੀ ਹੈ, ਪਾਣੀ ਠੰਡਾ ਪੀਣ ਨੂੰ ਜੀ ਕਰਦਾ, ਆਪਾਂ ਹੁਣ ਕਹਿੰਦੇ ਜੀ ਪਾਣੀ ਤਾਜ਼ਾ ਪਾ ਦਿੱਤਾ, ਸਵੇਰੇ ਪਾ ਦਿੱਤਾ, ਸ਼ਾਮ ਨੂੰ ਪਾ ਦਿੱਤਾ, ਦੇਖੋ ਜੀ ਪਾਣੀ ਤਾਂ ਪੂਰਾ ਭਰਿਆ ਪਿਆ, ਹੁਣ 3 ਘੰਟੇ ਬਾਅਦ 11-12 ਵਜੇ ਪਾਣੀ ਗਰਮ ਹੋ ਜਾਣਾ, ਗਰਮ ਪਾਣੀ ਗਰਮੀਆਂ 'ਚ ਕੌਣ ਪੀਊ? ਸੋ 3-4 ਘੰਟੇ ਬਾਅਦ ਪਾਣੀ ਨੂੰ ਬਦਲੋ, ਜਦ ਵੀ ਪਾਣੀ ਗਰਮ ਹੋ ਜਾਵੇ ਉਹਨੂੰ ਬਦਲੋ, ਠੰਡਾ ਪਾਣੀ ਹੋਣਾ ਚਾਹੀਦਾ ਜਾਨਵਰ ਦੇ ਪੀਣ ਲਈ, ਤਾਂ ਕਿ ਉਹ ਪਾਣੀ ਪੀਵੇ ਅਤੇ ਉਹਦੀ ਜਿਹੜੀ ਆ ਹੀਟ ਸਟ੍ਰੈਸ ਦੀ ਸਮੱਸਿਆ ਦੂਰ ਹੋਵੇ। ਸੋ
1: ਬਿਲਕੁਲ ਸਹੀ ਗੱਲ ਹੈ ਡਾਕਟਰ ਸਾਹਿਬ, ਦੇਖੋ ਇਹ ਸਾਰੀਆਂ ਜਾਣਕਾਰੀਆਂ, ਹੁਣ ਇਹ ਹੈ ਕਿ ਆਮ ਜਨ ਸਧਾਰਨ, ਆਮ ਜਿਹੜਾ ਪਸ਼ੂ ਪਾਲਕ ਹੈ,
0: ਹਾਂਜੀ,
1: ਹੀਟ ਸਟ੍ਰੈਸ 'ਤੇ ਆਪਾਂ ਗੱਲ ਕਰ ਰਹੇ ਕਿਉਂਕਿ ਮੌਕੇ ਦਾ ਵਿਸ਼ਾ ਹੈ, ਜੇ ਪਸ਼ੂ 'ਚ ਆ ਜਾਂਦਾ ਹੈ ਜਾਂ ਪਸ਼ੂ 'ਤੇ ਪ੍ਰਭਾਵ ਪੈਂਦਾ, ਉਹਦੇ ਲੱਛਣ ਤਾਂ ਕੋਈ ਨਾ ਕੋਈ ਦੱਸਦਾ ਹੀ।
0: ਬਿਲਕੁਲ ਬਿਲਕੁਲ, ਇਹ ਬਹੁਤ ਵਧੀਆ ਸਵਾਲ ਹੈ, ਲੱਛਣ ਕੀ ਹੁੰਦੇ ਜੀ? ਹੁਣ ਜਾਨਵਰ ਨੇ ਹੀਟ ਸਟ੍ਰੈਸ 'ਚ ਆ ਗਿਆ, ਉਹਨੇ ਗਰਮੀ ਨੂੰ ਦੂਰ ਕਰਨਾ, ਕਿੱਦਾਂ ਦੂਰ ਕਰੂਗਾ? ਉਹ ਜ਼ਿਆਦਾ ਸਾਹ ਲਊ, ਤੇਜ਼ ਸਾਹ ਲਊਗਾ, ਲੇਕਿਨ ਉਹ ਡੂੰਘੇ ਸਾਹ ਨਹੀਂ ਹੋਣਗੇ, ਉਪਰੇ ਉਪਰੇ ਜੇ ਸਾਹ ਹੋਣਗੇ। ਸੋ ਤੇਜ਼ ਸਾਹ ਲਊਗਾ, ਉਪਰੇ ਉਪਰੇ ਸਾਹ ਲਊਗਾ, ਉਹਦੀ ਨਬਜ਼ ਜਿਹੜੀ ਹੈ, ਪਲਸ, ਨਬਜ਼ ਦਿਲ ਦੀ ਧੜਕਣ, ਉਹ ਵੱਧ ਜਾਂਦੀ ਹੈ। ਜੇ ਆਪਾਂ ਜਾਨਵਰ ਦੇ ਸਰੀਰ ਨੂੰ ਹੱਥ ਲਾਈਏ ਤਾਂ ਉਹਦਾ ਬੋਡੀ ਟੈਂਪਰੇਚਰ 108 ਡਿਗਰੀ ਤੱਕ ਹੋ ਜਾਂਦਾ, ਹੱਥ ਲਾ ਕੇ ਪਤਾ ਲੱਗ ਜਾਂਦਾ ਜਿਹੜਾ ਬੰਦਾ ਕੰਮ ਕਰਦਾ ਜਾਨਵਰ ਨਾਲ ਵੀ ਕਿੰਨਾ ਗਰਮ ਜਾਨਵਰ ਹੈ। ਆਪਾਂ ਥਰਮੋਮੀਟਰ ਨਾਲ ਮੇਜ਼ਰ ਕਰੀਏ, 108 ਡਿਗਰੀ ਟੈਂਪਰੇਚਰ ਤੱਕ ਹੋ ਸਕਦਾ, ਠੀਕ, ਅਤੇ ਨਬਜ਼ ਵੱਧ ਜਾਣਾ, ਤੇਜ਼ ਸਾਹ ਲੈਣਾ, ਮੂੰਹ 'ਚੋਂ ਲਾਲਾਂ ਵਗਣੀਆਂ, ਇਹ ਕੁਛ ਸਿਮਟਮ ਹੁੰਦੇ ਆ, ਲੱਛਣ ਹੁੰਦੇ ਆ। ਉਸ ਤੋਂ ਬਾਅਦ ਦੁੱਧ ਦੀ ਪੈਦਾਵਾਰ ਤਾਂ ਘੱਟਦੀ ਹੈ, ਲੇਕਿਨ ਆਪਾਂ ਜੇ ਜਾਨਵਰ ਦਾ ਖਿਆਲ ਹੀ ਨਾ ਕਰੀਏ ਅਤੇ ਬਾਅਦ 'ਚੋਂ ਜਾਨਵਰ ਜਿੱਦਾਂ ਬੇਹੋਸ਼ੀ ਦੀ ਹਾਲਤ ਵਿੱਚ ਚਲ ਜਾਂਦਾ, ਜਾਂ ਕਹਿ ਲਓ ਕਿ ਉਹ ਨਾ ਉਹਦੀ ਚਮੜੀ ਬਾਅਦ 'ਚੋਂ ਠੰਡੀ ਪੈ ਜਾਂਦੀ ਹੈ, ਅਤੇ ਜੇ ਬਿਲਕੁਲ ਕੇਅਰ ਨਾ ਕਰੀਏ ਤਾਂ ਮੌਤ ਵੀ ਹੋ ਸਕਦੀ ਹੈ। ਸੋ ਮੇਨ ਲੱਛਣ ਆ ਇਹ ਕਿ ਸ਼ੁਰੂ 'ਚ ਸਾਹ ਔਖੇ ਲੈਣਾ, ਸਾਹ ਤੇਜ਼ ਲੈਣਾ, ਅਤੇ ਸਾਹ ਉੱਪਰੇ ਉੱਪਰੇ 'ਚ ਲੈਣਾ, ਨਬਜ਼ ਦਾ ਤੇਜ਼ ਹੋ ਜਾਣਾ, ਬੋਡੀ ਟੈਂਪਰੇਚਰ ਹੱਥ ਲਾਈਏ ਤਾਂ ਬਹੁਤ ਜ਼ਿਆਦਾ ਗਰਮ ਹੁੰਦਾ ਹੈ, ਮੂੰਹ 'ਚੋਂ

0: ਰਾਲਾ ਵਗਣੀ, ਇਹ ਮੇਨ ਲੱਛਣ ਹੁੰਦੇ ਆ ਸ਼ੁਰੂ ਸ਼ੁਰੂ 'ਚ।
1: ਹਾਂਜੀ, ਅੱਛਾ ਇੱਕ ਸੱਜਣ ਸਾਡੇ ਨਾਲ ਜੁੜੇ, ਸਤਿ ਸ਼੍ਰੀ ਅਕਾਲ ਜੀ।
0: ਲੇਵੇ ਦੀ ਸੋਜ ਹੋ ਗਈ, ਲੇਵੇ ਦੀ ਇਨਫੈਕਸ਼ਨ ਹੋ ਗਈ, ਇਹਦੇ ਲਈ ਦਵਾਈ ਚੜਾਉਣੀ ਪਊਗੀ ਜਾਂ ਦਵਾਈ ਦਾ ਇੰਜੈਕਸ਼ਨ ਲਾਉਣਾ ਪਊਗਾ ਐਂਟੀਬਾਇਓਟਿਕ ਦਾ। ਹਾਂਜੀ ਹਾਂਜੀ, ਇਹ ਡਾਕਟਰ ਨੂੰ ਚੈੱਕ ਕਰਾਓ ਜੀ।
1: ਹਾਂ ਬਿਲਕੁਲ, ਇਹ ਥਣ ਮਰ ਵੀ ਸਕਦਾ ਇਹਦੇ ਨਾਲ।
0: ਹਾਂਜੀ,
1: ਬੜਾ ਗੰਭੀਰਤਾ ਵਾਲਾ ਕੰਮ ਹੈ।
0: ਨਹੀਂ ਆਪਣੇ ਆਪ ਨਹੀਂ ਲਾਉਣਾ, ਲਵਾਉਣਾ ਕੁਆਲੀਫਾਈਡ, ਇਹ ਕੁਆਲੀਫਾਈਡ ਵੈਟਨਰੀ ਡਾਕਟਰ ਤੋਂ ਆਪਾਂ ਇਲਾਜ ਕਰਾਉਣਾ। ਨੀਮ ਹਕੀਮ ਖਤਰਾ ਜਾਨ, ਆਪਾਂ ਐਵੇਂ
1: ਕਿਉਂਕਿ ਦੇਖੋ ਸੱਜਣੋ, ਪਸ਼ੂ ਬਣਾਉਣਾ ਬਹੁਤ ਔਖਾ, ਗਵਾਉਣਾ ਬਹੁਤ ਸੌਖਾ। ਹਾਂ, ਸੋ ਇਸ ਕਰਕੇ ਬੜਾ ਧਿਆਨ ਦੇ ਨਾਲ ਕਿਸੇ ਮਾਹਰ ਡਾਕਟਰ ਨੂੰ ਬੁਲਾ ਕੇ ਦਿਖਾ ਕੇ ਫਿਰ ਹੀ ਤੁਸੀਂ ਜਿਹੜਾ ਹੈ ਟੀਕਾਕਰਨ ਕਰਾਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟੈਲੀਫੋਨ ਕਰਨ ਲਈ। ਹੋਰ ਵੀ ਸੱਜਣ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਜੁੜ ਸਕਦੇ ਹੈ, 0181-2342-173 ਸਾਡਾ ਨੰਬਰ ਹੈ। ਡਾਕਟਰ ਸਿਮਰਤ ਸੈਣੀ ਸਾਡੇ ਨਾਲ ਨੇ, ਪਸ਼ੂਆਂ ਦੀ ਦੇਖਭਾਲ ਸੰਬੰਧੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਹੀਟ ਸਟ੍ਰੈਸ ਦੀ ਆਪਾਂ ਗੱਲ ਕਰਦੇ ਹਾਂ, ਇਹ ਤੋਂ ਆਪਾਂ ਕਿੱਦਾਂ ਬਚਾਅ ਕਰਨਾ। ਅੱਛਾ ਡਾਕਟਰ ਸਾਹਿਬ, ਤੁਸੀਂ ਬੜੀ ਗੰਭੀਰ ਗੱਲ ਕੀਤੀ ਹੈ ਕਿ ਪਸ਼ੂ ਦੀ ਮੌਤ ਵੀ ਹੋ ਸਕਦੀ।
0: ਹਾਂਜੀ,
1: ਹੁਣ ਇਹ ਹੈ ਕਿ ਜਦੋਂ ਮੁੱਢਲੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੁੱਢਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਪਸ਼ੂ ਸਾਡਾ ਹੀਟ ਸਟ੍ਰੈਸ 'ਚ ਆ ਗਿਆ ਹੈ, ਇਹਦਾ ਬਚਾਅ ਕਿੱਦਾਂ ਕਰਨਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੁੱਢਲੀ ਜਿਹੜੀ ਉਹਨੂੰ ਆਪਾਂ ਸਹਾਇਤਾ ਕੀ ਦੇਣੀ ਹੈ ਜਿਹਦੇ ਨਾਲ ਹੀਟ ਸਟ੍ਰੈਸ ਨੂੰ ਘਟਾਇਆ ਜਾ ਸਕੇ।
0: ਸਭ ਤੋਂ ਪਹਿਲਾਂ ਜਾਨਵਰ ਨੂੰ ਠੰਡਾ ਕਰਨਾ ਜੀ, ਉਹਦੇ ਉੱਪਰ ਪਾਣੀ ਪਾ ਸਕਦੇ ਹਾਂ ਜੇ ਹੀਟ ਸਟ੍ਰੈਸ 'ਚ ਆ ਗਿਆ ਜਾਨਵਰ। ਇਹਦਾ ਦੇਖੋ ਇਲਾਜ, ਇੱਕ ਮਤਲਬ ਇਲਾਜ ਤਾਂ ਕੁਆਲੀਫਾਈਡ ਡਾਕਟਰ ਹੀ ਕਰੂਗਾ, ਠੀਕ ਹੈ ਜੀ, ਅਤੇ ਜਿਹੜੇ ਲੱਛਣ ਹੋਣਗੇ ਉਹ ਕਰ ਦੂਗਾ। ਮਤਲਬ ਆਪਾਂ ਉਹਨੂੰ ਕਰਨਾ ਕਿ ਉਹਨੂੰ ਠੰਡਾ ਕਰਨਾ, ਕੂਲ ਕਰਨਾ, ਉਹਦੇ ਵਿੱਚ ਜਿਹੜੀ ਮਿਨਰਲ ਮਿਕਸਚਰ, ਹੁਣ ਆਪਾਂ ਗੱਲ ਕੀਤੀ ਪਸੀਨਾ ਵੀ ਆਉਂਦਾ, ਪਸੀਨੇ ਵਿੱਚ ਪੋਟੈਸ਼ੀਅਮ ਬਹੁਤ ਨਿਕਲਦਾ, ਜਿਹੜੀ ਮਿਨਰਲ ਮਿਕਸਚਰ ਆਪਾਂ ਪਾਉਣੀ ਉਹ 'ਚ ਪੋਟੈਸ਼ੀਅਮ ਜ਼ਿਆਦਾ ਹੋਣਾ ਚਾਹੀਦਾ, ਠੀਕ ਹੈ ਜੀ। ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਇਹਨਾਂ ਦੇ ਨਾਲ ਇਮਿਊਨਿਟੀ ਬਣਦੀ ਜਾਨਵਰ ਦੀ, ਨਾ ਜਿਹੜੀ ਇਨਫੈਕਸ਼ਨ ਨਾਲ ਲੜਨ ਦੀ ਕਸ਼ਮਤਾ ਇਮਿਊਨਿਟੀ ਹੁੰਦੀ ਹੈ, ਉਹ ਪ੍ਰਤੀਰੋਧਕ ਸ਼ਕਤੀ ਉਹ ਵੱਧ ਜਾਂਦੀ ਹੈ। ਸੋ ਜਿਹੜੀ ਆਪਾਂ ਮਿਨਰਲ ਮਿਕਸਚਰ ਪਾ ਰਹੇ ਹਾਂ ਨਾ, ਉਹ 'ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਜ਼ਰੂਰ ਹੋਣੇ ਚਾਹੀਦੇ, ਪੋਟੈਸ਼ੀਅਮ ਜ਼ਿਆਦਾ ਹੋਣਾ ਚਾਹੀਦਾ। ਅਤੇ ਜਦ ਤੱਕ ਡਾਕਟਰ ਸਾਹਿਬ ਆ ਨਹੀਂ ਜਾਂਦੇ, ਆਪਾਂ ਕੀ ਕਰਨਾ, ਇਹਨੂੰ ਜਾਨਵਰ ਨੂੰ ਠੰਡਾ ਰੱਖਣਾ, ਉਹਦੇ ਉੱਪਰ ਚਾਹੇ ਤੁਸੀਂ ਕੂਲਰ ਲਗਾ ਦਿਉ, ਚਾਹੇ ਪਾਣੀ ਸਪਰੇਅ ਕਰਕੇ ਫਰਟ, ਇਕੱਲਾ ਪਾਣੀ ਨਹੀਂ ਕਰਨਾ, ਇਕੱਲਾ ਪਾਣੀ ਕਰੋਗੇ ਉਹ ਗਿੱਲਾ ਹੋਜੂ ਅਤੇ ਜ਼ਿਆਦਾ ਫਰਕ ਨਹੀਂ ਪੈਣਾ, ਉਹਨਾਂ ਹੀਟ ਘੱਟ ਜਾਊਗੀ ਨਿਕਲੂਗੀ, ਲੇਕਿਨ ਜੇ ਫਰਟ ਲਾਵਾਂਗੇ ਪਾਣੀ ਉੱਡਦਾ ਰਹੂ, ਉਹਨਾਂ ਠੰਡਕ ਮਹਿਸੂਸ ਕਰੂਗਾ ਜਾਨਵਰ। ਜੇ ਆਪਾਂ ਇਕੱਲਾ ਹੀ ਪਾਣੀ ਛਿੜਕਾਈ ਜਾਵਾਂਗੇ ਉਹਦੇ ਖੁਰ ਵੀ ਗਲ ਸਕਦੇ ਆ, ਉਹਨੂੰ ਰਾਦਰ ਇਨਫੈਕਸ਼ਨ, ਉਧਰੋਂ ਗਰਮੀ ਆ ਉਧਰੋਂ ਤੁਸੀਂ ਪਾਣੀ ਛਿੜਕਾ ਦਿੱਤਾ, ਉਦੋਂ ਉਹਨੂੰ ਚੱਡਿਆਂ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ। ਸ਼ੈੱਡ ਨੂੰ ਬਿਲਕੁਲ ਸਾਫ਼ ਰੱਖਣ, ਕਿਉਂਕਿ ਆਪਾਂ ਪਾਣੀ ਸਪਰੇਅ ਕਰ ਰਹੇ ਹਾਂ ਉਹ ਵੀ ਗਰਮੀਆਂ 'ਚ, ਤਾਂ ਇਨਫੈਕਸ਼ਨ ਹੋਣ ਦੇ ਪੂਰੇ ਪੂਰੇ ਚਾਂਸ ਆ। ਚੂਨੇ ਦੇ ਨਾਲ ਪੂਰੀ ਸ਼ੈੱਡ ਨੂੰ ਡਿਸਇਨਫੈਕਟ ਕਰਨਾ, ਚੂਨਾ ਜਾਂਦਾ ਮਹਿੰਗਾ ਤਾਂ ਹੁੰਦਾ ਨਹੀਂ, ਸੋ ਇਹ ਕੁਛ ਆਪਾਂ ਕਰ ਸਕਦੇ ਹਾਂ। ਬਾਕੀ ਇਲਾਜ ਤਾਂ ਡਾਕਟਰ ਸਾਹਿਬ ਹੀ ਕਰਨਗੇ, ਠੰਡਾ ਪਾਣੀ ਉਹਦੇ ਕੋਲ ਪਿਆ ਹੋਣਾ, ਇਹ ਨਾ ਹੋਵੇ ਹੁਣ ਜਾਨਵਰ ਨੇ ਬੋਲ ਕੇ ਦੱਸਣਾ ਤਾਂ ਹੈ ਨਹੀਂ ਮੈਨੂੰ ਪਾਣੀ ਪੀਣਾ ਜੀ, ਇਹ ਨਾ ਹੋਵੇ ਉਹ ਬੇਚਾਰਾ ਪਾਣੀ ਲਈ ਤੱਕਦਾ ਰਹੇ ਅਤੇ ਤੁਸੀਂ ਆਲੇ ਦੁਆਲੇ 10 ਬੰਦੇ ਝੋੜਮੜ ਪਾ ਕੇ ਬੈਠੇ ਰਹੋ ਅਤੇ ਪਾਣੀ ਹੋਵੇ ਨਾ, ਸੋ ਠੰਡੇ ਪਾਣੀ ਦੀ ਬਾਲਟੀ ਜ਼ਰੂਰ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਚਿਲਡ ਪਾਣੀ, ਨੋਰਮਲ ਠੰਡਾ ਜਿਹਾ ਪਾਣੀ ਹੋਣਾ, ਗਰਮ ਪਾਣੀ ਨਹੀਂ ਹੋਣਾ ਚਾਹੀਦਾ,
1: ਤਾਜ਼ਾ ਪਾਣੀ ਹੋਣਾ ਜਿਹਦਾ ਸਾਫ਼ ਸੁਥਰਾ ਪਾਣੀ ਹੋਣਾ ਚਾਹੀਦਾ।
0: ਹਾਂਜੀ,
1: ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ। ਇੱਕ ਸੱਜਣ ਸਾਡੇ ਨਾਲ ਜੁੜੇ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਰੁਜੀ ਰਾਮ ਜੀ।
1: ਕੌਣ ਸਾਹਿਬ ਬੋਲਦੇ ਹੋ, ਕਿੱਥੋਂ ਬੋਲਦੇ ਹੋ?
2: ਮੁਖਤਿਆਰ ਸਿੰਘ ਬੋਲਣਾ ਮਹੂ।
1: ਅੱਛਾ, ਕੀ ਸਵਾਲ ਹੈ ਸੱਜਣੋ ਤੁਹਾਡਾ?
2: ਸਾਡਾ ਵੀ ਸਵਾਲ ਉਹਦੇ ਨਾਲ ਹੀ ਜਿਵੇਂ ਪਹਿਲਾਂ ਜਵਾਬ ਦਿੱਤੇ, ਜੇ ਚੋਟੀ ਹੈ ਪਹਿਲਾਂ ਤੇ ਉਹ ਤਿੰਨ ਚਾਰ ਪੰਜਾਂ ਦੀ ਫੇਰ ਖਾ ਗਈ, ਡਾਕਟਰ ਤੋਂ ਸਫਾਈ ਵੀ ਕਰਾਈ ਹੈ।
1: ਉਹ ਗੱਲ ਫਿਰ ਇਹ ਵੀ ਸਵਾਲ ਵੀ ਉਹੀ ਹੈ ਤੇ ਜਵਾਬ ਵੀ ਉਹੀ ਹੈ, ਇਹਦਾ ਗੱਲ ਹੀ ਮੁੱਕ ਜਾਂਦੀ ਹੈ।
2: ਡਾਕਟਰ ਮਹਿੰਦੀ ਦੇ ਦਿਓ, ਉਹਦਾ ਹੁੰਦਾ ਫਾਇਦਾ ਕਿ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਤੇ ਉਹ ਫਰਨੈਲ ਦੀ ਗੋਲੀ ਦੇ ਦਿੰਦੇ ਨਾਲ?
0: ਨਹੀਂ, ਫਰਨੈਲ ਦੀ ਗੋਲੀ ਖਾਣ ਨੂੰ ਦੇਣੀ ਹੈ?
2: ਖਾਣ ਨੂੰ ਦਿੰਦੇ?
0: ਨਹੀਂ ਜੀ ਨਹੀਂ, ਫਰਨੈਲ ਦੀ ਗੋਲੀ ਖਾਣ ਨੂੰ ਨਹੀਂ ਦੇਣੀ ਆਪਾਂ। ਕਿਹੜਾ ਇਲਾਕਾ ਤੁਹਾਡਾ?
2: ਸਾਡਾ ਆਪਣੇ ਮਹੂ ਦੇ ਕੋਲ ਪਿੰਡ ਹੈ, ਮੀਰਸ਼ਾ ਵਾਲਾ।
0: ਨਹੀਂ, ਕਿਹੜਾ ਡਿਸਟ੍ਰਿਕਟ?
1: ਇਹ ਮੋਗਾ ਵਾਲਾ ਇਲਾਕਾ। ਮੋਗਾ,
2: ਫਿਰੋਜ਼ਪੁਰ।
1: ਫਿਰੋਜ਼ਪੁਰ,
0: ਫਿਰੋਜ਼ਪੁਰ ਇਲਾਕਾ, ਠੀਕ ਹੈ ਜੀ। ਉਹ ਗੱਲ ਉਹੀ ਆ, ਤੁਸੀਂ ਸਫਾਈ ਕਰਾ ਲਈ, ਉਹਨੂੰ ਧਾਤਾਂ ਦਾ ਚੂਰਾ ਜ਼ਰੂਰ ਦੇਣਾ। ਮੈਂ ਤੁਹਾਨੂੰ ਫਿਰ ਪਹਿਲਾਂ ਕਿਹਾ ਕਿ ਆਪਾਂ ਪੰਜਾਬ 'ਚ ਇੱਕ ਫਸਲ ਵੱਢੀ, ਹਫ਼ਤੇ ਬਾਅਦ ਦੂਜੀ ਲਾਤੀ, ਉਹਨੂੰ ਵੱਢੇ ਹਫ਼ਤੇ ਬਾਅਦ ਤੀਜੀ ਲਾਤੀ, ਆਪਣੀ ਜ਼ਮੀਨ ਨੂੰ ਤਾਂ ਸਾਹ ਹੀ ਨਹੀਂ ਮਿਲਦਾ, ਸਾਰੇ ਤੱਤ ਖਤਮ ਹੋ ਜਾਂਦੇ, ਬੰਦਿਆਂ 'ਚ ਵੀ ਉਹੀ ਲੱਛਣ ਆਉਂਦੇ, ਬੰਦਿਆਂ 'ਚ ਵੀ ਕਮੀਆਂ ਹੋਈ ਜਾਂਦੀਆਂ, ਜਾਨਵਰ ਆਪਣੇ ਪੱਠਿਆਂ 'ਚ ਵੀ ਕਮੀਆਂ ਹੋਈ ਜਾਂਦੀਆਂ। ਹੁਣ ਪੱਠਿਆਂ 'ਚ ਕਮੀਆਂ ਕਿੱਦਾਂ ਪੂਰੀਆਂ ਕਰਾਂਗੇ? ਆਪਾਂ ਧਾਤਾਂ ਦਾ ਚੂਰਾ ਪਾਉਣਾ, ਠੀਕ ਹੈ ਜੀ, ਮਿਨਰਲ ਮਿਕਸਚਰ, ਇਲਾਕਾ ਨਿਰਧਾਰਿਤ ਮਿਨਰਲ ਮਿਕਸਚਰ ਸਾਡੀ ਗੁਰੂੰਗ ਦੇ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਖਰੀਦਣੀ ਹੈ ਤੁਸੀਂ, ਆਪਣਾ ਇਲਾਕਾ ਦੱਸਣਾ, ਉਹ ਉਸ ਹਿਸਾਬ ਨਾਲ ਤੁਹਾਨੂੰ ਮਿਨਰਲ ਮਿਕਸਚਰ ਦੇਣਗੇ, ਉਹ ਬਹੁਤ ਜ਼ਰੂਰੀ ਹੈ। ਅਤੇ ਨਾਲ ਹੀ ਮਲੱਪਾਂ ਦੀ ਦਵਾਈ ਦੇਣੀ ਹੈ, ਇਕੱਲੀ ਸਫਾਈ ਕਰਾ ਕੇ ਨਹੀਂ ਹੁੰਦਾ, ਮਲੱਪ ਵੀ ਕਈ ਵਾਰੀ ਜਾਨਵਰ ਨੂੰ ਹੀਟ 'ਚ ਨਹੀਂ ਆਉਣ ਦਿੰਦੇ, ਠੀਕ ਹੈ ਜੀ। ਸੋ ਇਹ ਦੋ ਤਿੰਨ ਕੰਮ ਕਰਨੇ ਹੁੰਦੇ ਆ, ਬਾਕੀ ਹੀਟ ਸਟ੍ਰੈਸ ਤੋਂ ਪਿਆਉਣਾ, ਜਾਨਵਰ ਨੂੰ ਕੰਫਰਟੇਬਲ ਰੱਖਣਾ, ਜ਼ਿਆਦਾ ਗਰਮੀ ਨਾ ਲੱਗੇ ਉਹਨੂੰ, ਠੀਕ ਹੈ ਜੀ। ਸੋ ਗਰਮੀਆਂ 'ਚ ਜਾਨਵਰ ਘੱਟ ਹੀਟ 'ਚ ਆਉਂਦਾ।
1: ਦੇਖੋ ਜੀ, ਗੱਲ ਹੈ ਵੀ ਸਮੱਸਿਆ ਤਾਂ ਜਿੱਦਾਂ ਤੁਸੀਂ ਡਾਕਟਰ ਸਾਹਿਬ ਜ਼ਿਕਰ ਕੀਤਾ ਹੈ ਕਿ ਸਮੱਸਿਆ ਸਾਰਿਆਂ ਦੀ ਇੱਕੋ ਜੀ ਹੈ।
0: ਹਾਂਜੀ,

0: ਕਿਉਂਕਿ ਪਸ਼ੂਆਂ ਵੀ ਪਸ਼ੂ ਵੀ ਤਾਂ ਸਾਰਿਆਂ ਕੋਲ ਇੱਕੋ ਜਿਹੇ ਨੇ ਨਾ ਕਿ ਆਮ ਤੌਰ ਤੇ ਜਿੱਦਾਂ ਗਾਵਾਂ ਮੱਝਾਂ ਹੀ ਸਾਡੇ ਪਸ਼ੂ ਪਾਲਕ ਵੀਰ ਪੰਜਾਬ ਦੇ ਵਿੱਚ ਪਾਲਦੇ ਹੈ, ਬਾਕੀ ਜਾਨਵਰ ਕੋਈ ਥੋੜੀ ਮਾਤਰਾ ਦੇ ਵਿੱਚ ਤਾਂ ਹੋ ਸਕਦੇ ਹੈ, ਪਰ ਬਹੁਤਾਤ ਜਿਹੜੀ ਹੈ ਗਾਵਾਂ ਮੱਝਾਂ ਦੀ।
1: ਬਿਲਕੁਲ।
0: ਅੱਛਾ, ਇੱਕ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿੱਦਾਂ ਆਪਾਂ ਛੋਟੇ ਜਾਨਵਰਾਂ ਦੀ ਗੱਲ ਕਰੀਏ, ਕਿਉਂਕਿ ਤਾਂ ਵੱਡੇ ਜਾਨਵਰਾਂ ਦੀ ਗੱਲ ਆਪਾਂ ਕਰ ਲਈ, ਉਹਨਾਂ 'ਚ ਕਿਉਂਕਿ ਉਹਨਾਂ ਦੇ ਧਿਆਨ ਦੇਣਾ ਇਹਨਾਂ ਤੋਂ ਵੀ ਜ਼ਿਆਦਾ ਬਣਦਾ ਹੈ ਕਿ ਜਾਂ ਉਹਨਾਂ ਨੂੰ ਕੀ ਉਹਨਾਂ ਵੱਲ ਖਾਸ ਧਿਆਨ ਦੇਣਾ, ਕਿਉਂਕਿ ਉਹਨਾਂ ਨੇ ਵੀ ਤਾਂ ਅੱਗੇ ਜਾ ਕੇ ਲਵੇਰੇ ਬਣਨੇ।
1: ਦੇਖੋ, ਬੱਕਰੀਆਂ ਅਤੇ ਭੇਡਾਂ ਦੀ ਆਪਾਂ ਗੱਲ ਕਰੀਏ, ਉਹਨਾਂ ਨੂੰ ਕੋਈ ਖਾਸ ਹੀਟ ਸਟ੍ਰੈਸ ਦੀ ਸਮੱਸਿਆ ਨਹੀਂ, ਉਹ ਹੈ
0: ਕਟੜੂ ਬਛੜੂ ਵੀ ਤਾਂ ਹੈ ਨਾ ਆਪਣੇ ਕੋਲ।
1: ਬਿਲਕੁਲ, ਸੇਮ ਸਮੱਸਿਆ ਉਹਨਾਂ 'ਚ ਆਉਂਦੀ ਹੈ, ਉਹਨਾਂ 'ਚ ਇਨਫੈਕਸ਼ਨ ਹੋਣ ਦੇ ਜ਼ਿਆਦਾ ਚਾਂਸ ਆ ਕਟੜੂਆਂ 'ਚ। ਉਹਨਾਂ 'ਚ ਆਪਾਂ ਜਿਹੜਾ ਨਾ ਪਹਿਲੇ 4 ਦਿਨਾਂ 'ਚ 96 ਘੰਟਿਆਂ 'ਚ ਉਹਨੂੰ ਮਾਂ ਦਾ ਦੁੱਧ ਬੋਲੀ ਜਿਹੜੀ ਆਪਾਂ ਕਹਿੰਦੇ ਹਾਂ ਉਹ ਜ਼ਰੂਰ ਪੀਣ ਨੂੰ ਦੇਣੀ ਹੈ, ਉਹਦੇ ਨਾਲ ਇਮਿਊਨਿਟੀ ਬਣਦੀ ਹੈ, ਅਦਰਵਾਈਜ਼ ਉਹਨੂੰ ਗਰਮੀਆਂ 'ਚ ਇਨਫੈਕਸ਼ਨ ਹੋਣ ਦੇ ਪੂਰੇ ਚਾਂਸ ਆ, ਉਹ ਤਾਂ ਪਹਿਲੇ 4-5 ਦਿਨਾਂ 'ਚ ਮੌਕੇ ਵੀ ਮੌਤ ਵੀ ਹੋ ਜਾਂਦੀ ਹੈ। ਸੋ ਉਹਦੇ 'ਚ ਜਿਹੜੀ ਬੋਲੀ ਹੈ ਨਾ ਕਲੋਸਟਰਮ, ਜਿਹਨੂੰ ਅਸੀਂ ਅੰਗਰੇਜ਼ੀ ਕਲੋਸਟਰਮ ਕਹੀਦਾ, ਉਹ ਪਹਿਲੇ 96 ਘੰਟੇ 'ਚ ਉਹਦਾ 4 ਦਿਨਾਂ 'ਚ ਹੀ ਅਸਰ ਹੁੰਦਾ, ਉਸ ਤੋਂ ਬਾਅਦ ਜਿਹੜੇ ਢਿੱਡ ਦੇ ਮਸਾਮ ਨੇ ਉਹ ਬੰਦ ਹੋ ਜਾਂਦੇ ਆ, ਅਤੇ ਉਹ ਜਿਹੜੀ ਐਂਟੀਬੋਡੀ ਹੁੰਦੀ ਹੈ ਐਬਜ਼ੋਰਬ ਨਹੀਂ ਹੁੰਦੀਆਂ। ਤੋ 4 ਦਿਨ ਪਲਾਤ ਤਾਂ ਬਹੁਤ ਆ, ਠੀਕ ਹੈ ਜੀ, ਜ਼ਿਆਦਾ ਦੇਰ ਪਲਾਤ

ਕਹਿੰਦੇ ਨੇ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਜਦੋਂ ਰਿਸ਼ਤਿਆਂ ਵਿੱਚ ਈਗੋ ਦੀ ਜਗ੍ਹਾ ਪਿਆਰ ਆ ਜਾਵੇ, ਗੱਲਾਂ ਵਿੱਚ ਸ਼ਿਕਵੇ ਦੀ ਜਗ੍ਹਾ ਫਿਕਰ ਆ ਜਾਵੇ ਅਤੇ ਚਿਹਰਿਆਂ 'ਤੇ ਨਫ਼ਰਤ ਦੀ ਜਗ੍ਹਾ ਮੁਸਕਾਨ ਆ ਜਾਵੇ। ਦੋਸਤੋ, ਅੱਜ ਕੱਲ੍ਹ ਦੀ ਇੰਨੀ ਕੁ ਜ਼ਿਆਦਾ ਬਿਜ਼ੀ ਲਾਈਫ ਵਿੱਚ ਅਸੀਂ ਸਿਰਫ ਪੈਸਾ ਕਮਾ ਲੈਂਦੇ ਹਾਂ, ਪਰ ਕਈ ਵਾਰ ਆਪਣੇ ਲੋਕ ਗਵਾ ਬੈਠਦੇ ਹਾਂ। ਇਸ ਕਰਕੇ ਕੁਝ ਪਲ ਆਪਣਿਆਂ ਲਈ ਵੀ ਜ਼ਰੂਰ ਕੱਢੋ, ਉਹਨਾਂ ਨੂੰ ਸਮਾਂ ਦਿਓ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕੁਨਾਲ ਗਾਂਜਾਵਾਲਾ ਅਤੇ ਸ਼੍ਰੇਆ ਘੋਸ਼ਾਲ ਨੇ।

ਦੋਸਤੋ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਮੌਸਮ ਹੁੰਦਾ ਹੈ ਉਹ ਵੀ ਕੁਝ ਰਿਸ਼ਤਿਆਂ ਵਾਂਗ ਹੀ ਹੈ? ਅੱਜ ਦਾ ਮੌਸਮ ਵੀ ਕੁਝ ਇਹੋ ਜਿਹਾ ਹੀ ਲੱਗਦਾ ਹੈ ਕਿ ਹਲਕੀ ਹਲਕੀ ਹਵਾ ਦਾ ਝੋਂਕਾ ਅਤੇ ਦਿਲ ਕਹਿੰਦਾ ਹੈ ਬਸ ਚਾਹ

ਹੋਵੇ, ਸਕੂਨ ਹੋਵੇ ਅਤੇ ਆਪਣੇ ਕੋਲ ਹੋ। ਮੌਸਮ ਇਨਸਾਨ ਵਰਗੇ ਹੁੰਦੇ ਨੇ ਦੋਸਤੋ, ਕਦੇ ਬਾਰਿਸ਼ ਬਣ ਕੇ ਰੁਲਾਉਂਦੇ ਨੇ ਅਤੇ ਕਦੇ ਠੰਡੀ ਹਵਾ ਬਣ ਕੇ ਦਿਲ ਨੂੰ ਸਕੂਨ ਦੇ ਜਾਂਦੇ ਨੇ। ਇਸ ਲਈ ਰਿਸ਼ਤਿਆਂ ਦਾ ਵੀ ਕੁਝ ਪਤਾ ਨਹੀਂ ਲੱਗਦਾ, ਕਦੋਂ ਕੌਣ ਆਪਣਾ ਹੁੰਦਾ ਅਤੇ ਕਦੋਂ ਕੌਣ ਬੇਗਾਨਾ ਹੁੰਦਾ ਅਤੇ ਕਦੋਂ ਕੌਣ ਪਰਾਇਆ ਹੋ ਜਾਂਦਾ ਹੈ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਮੋਹਿਤ ਚੌਹਾਨ ਨੇ।

ਦੋਸਤੋ, ਦੋਸਤੀ ਇੱਕ ਉਹ ਰਿਸ਼ਤਾ ਹੈ ਜੋ ਖੂਨ ਦਾ ਨਹੀਂ ਹੁੰਦਾ ਪਰ ਕਈ ਵਾਰ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਨਿਭਾ ਜਾਂਦਾ ਹੈ। ਇੱਕ ਬਹੁਤ ਹੀ ਖੂਬਸੂਰਤ ਸ਼ਾਇਰੀ ਹੈ, ਕਹਿੰਦੇ ਨੇ ਕਿ ਦੋਸਤ ਉਹ ਨੇ ਜੋ ਹਰ ਵੇਲੇ ਨਾਲ ਖੜ੍ਹੇ ਹੋਣ, ਦੋਸਤ ਤਾਂ ਉਹ ਹੁੰਦੇ ਨੇ ਜੋ ਦੂਰ ਰਹਿ ਕੇ ਵੀ ਦਿਲ ਦੇ ਸਭ ਤੋਂ ਕਰੀਬ ਹੋਣ। ਅੱਜ ਇੱਕ ਮੈਸੇਜ ਆਪਣੇ ਸੱਚੇ ਦੋਸਤ ਨੂੰ ਜ਼ਰੂਰ ਭੇਜੋ। ਜੇਕਰ ਤੁਹਾਡਾ ਕੋਈ ਬਹੁਤ ਹੀ ਖਾਸ ਦੋਸਤ ਹੈ ਜਿਹਦੀ ਤੁਹਾਨੂੰ ਯਾਦ ਆਉਂਦੀ ਹੈ ਪਰ ਤੁਸੀਂ ਮੈਸੇਜ ਨਹੀਂ ਕਰ ਪਾਉਂਦੇ, ਤਾਂ ਸ਼ਾਇਦ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਉਹਨੂੰ ਯਾਦ ਕਰ ਲਓ ਅਤੇ ਉਹਨੂੰ ਕੋਈ ਖੂਬਸੂਰਤ ਜਿਹਾ ਮੈਸੇਜ ਭੇਜੋ। ਚਾਹੇ ਉਹਨੂੰ ਹਾਈ ਹੈਲੋ ਲਿਖ ਕੇ ਭੇਜੋ। ਵਿਛੜੇ ਹੋਏ ਦੁਬਾਰਾ ਫਿਰ ਮਿਲੋ।

ਦੋਸਤੋ, ਜਿਹੜੇ ਬੱਚੇ ਹੁੰਦੇ ਨੇ ਨਾ, ਉਹ ਘਰ ਦੀ ਰੌਣਕ ਹੁੰਦੇ ਨੇ। ਉਹ ਹੱਸਣ ਤਾਂ ਘਰ ਵਿੱਚ ਬਰਕਤ ਲੱਗਦੀ ਹੈ। ਕਿਸੇ ਬੱਚੇ ਦੀ ਮੁਸਕਾਨ ਨੂੰ ਗੌਰ ਨਾਲ ਵੇਖੋ, ਰੱਬ ਦੀ ਸਭ ਤੋਂ ਸੋਹਣੀ ਕ੍ਰੀਏਸ਼ਨ ਲੱਗਦੀ ਹੈ ਸਾਨੂੰ। ਅੱਜ ਕੱਲ੍ਹ ਮੋਬਾਈਲ ਅਤੇ ਟੈਨਸ਼ਨ ਵਿੱਚ ਅਸੀਂ ਕਈ ਵਾਰ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ। ਪਰ ਦੋਸਤੋ, ਬੱਚਿਆਂ ਨੂੰ ਮਹਿੰਗੇ ਟੋਇਜ਼ ਨਹੀਂ, ਸਾਡੇ ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ ਹੈ ਅਤੇ ਉਹ ਇਹਦੇ ਵਿੱਚ ਹੀ ਖੁਸ਼ ਹੋ ਜਾਂਦੇ ਨੇ। ਬੱਚਿਆਂ ਦੀ ਹੱਸੀ ਵਿੱਚ ਜਾਦੂਗਰੀਆਂ ਹੁੰਦੀਆਂ ਨੇ, ਨਾ ਫਿਕਰ ਹੁੰਦੀ ਹੈ ਅਤੇ ਨਾ ਚਲਾਕੀਆਂ ਹੁੰਦੀਆਂ ਨੇ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਜ਼ੁਬੀਨ ਨੁਟਿਆਲ ਅਤੇ ਅਸੀਸ ਕੌਰ ਨੇ।

ਦੋਸਤੋ, ਅਖੀਰ ਵਿੱਚ ਮੈਂ ਇਹੀ ਕਹਾਂਗੀ ਕਿ ਜ਼ਿੰਦਗੀ ਨੂੰ ਇੰਨਾ ਸੀਰੀਅਸ ਵੀ ਨਾ ਲਓ, ਕਿਉਂਕਿ ਹੱਸਦੇ ਚਿਹਰਿਆਂ 'ਤੇ ਰੱਬ ਦੀ ਰਹਿਮਤ ਜਲਦੀ ਹੁੰਦੀ ਹੈ, ਅਤੇ ਕੁਝ ਚੰਗਾ ਬੋਲਿਆ ਕਰੋ ਅਤੇ ਚੰਗਾ

ਸੁਣਿਆ ਕਰੋ, ਦਿਲ ਵੀ ਫੁੱਲਾਂ ਵਰਗਾ ਖਿੜ ਜਾਂਦਾ ਹੈ ਅਤੇ ਆਪਣੇ ਜਿਹੜੇ ਅੰਦਰ ਦੀ ਨੈਗੇਟਿਵਿਟੀ ਹੈ, ਗੰਦੀ ਸੋਚ ਹੈ, ਉਹਨੂੰ ਕੱਢੋ ਬਾਹਰ ਅਤੇ ਖੁਸ਼ ਰਹੋ ਅਤੇ ਦੂਸਰਿਆਂ ਨੂੰ ਵੀ ਖੁਸ਼ ਰੱਖੋ। ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਅਰਜੀਤ ਸਿੰਘ ਅਤੇ ਅਫਸਾਨਾ ਖਾਨ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ ਅਤੇ 9:45 'ਤੇ ਇਨਸਾਈਟ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਗਰਦੀ ਅਤੇ ਇਸ ਨੂੰ ਹਮਾਇਤ ਦੇਣ ਵਾਲੇ ਤੰਤਰ ਨੂੰ ਤਬਾਹ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਭਾਰਤ ਨੇ ਕਿਹਾ ਕਿ ਇਹ ਕੱਟੜਪੰਥੀਆਂ ਅਤੇ ਵੱਖਵਾਦੀਆਂ ਵੱਲੋਂ ਕੈਨੇਡੀਅਨ ਧਰਤੀ ਨੂੰ ਸੁਰੱਖਿਅਤ ਪਨਾਹਗਾਰ ਵਜੋਂ ਵਰਤਣ ਬਾਰੇ ਚਿੰਤਿਤ ਏ। ਤਾਮਿਲਨਾਡੂ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜ਼ੋਰਦਾਰ ਸਲਾਹ ਮਸ਼ਵਰੇ ਚੱਲ ਰਹੇ ਨੇ। ਭਾਰਤ ਅਤੇ ਵੀਅਤਨਾਮ ਨੇ ਉੱਭਰਦੀਆਂ ਟੈਕਨੋਲੋਜੀਆਂ, ਨਵੀਨਤਾ, ਖੋਜ ਅਤੇ ਸਟਾਰਟਅਪਸ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਏ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ। ਮੁੱਖ ਮੰਤਰੀ ਭਗਵੰਤ ਮਾਨ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਓ ਅਤੇ ਬੇਬੁਨਿਆਦੀ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰਿਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ

ਕਰਨ ਦੇ ਨਿਰਦੇਸ਼ ਦਿੱਤੇ। ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਸੈਮੀਫਾਈਨਲ ਵਿੱਚ ਰਿਕਾਰਡ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ 'ਤੇ ਸ਼ਾਨਦਾਰ ਜਿੱਤ ਨਾਲ ਵਿਸ਼ਵ ਕੱਪ ਪੜਾਅ 2 ਵਿੱਚ ਦੇਸ਼ ਦਾ ਪਹਿਲਾ ਤਗਮਾ ਜਿੱਤਿਆ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।

ਹੁਣ ਤੁਸੀਂ ਸੁਣ ਰਹੇ ਸੀ ਖੇਤਰੀ ਸੁਗਮ ਵਾ ਲੋਕ ਸੰਗੀਤ ਦਾ ਪ੍ਰੋਗਰਾਮ ਸ਼ਾਸਤਰੀ ਗਾਇਨ 'ਚ ਰਾਗ ਅਭੋਗੀ ਕਾਂਡਰਾ ਕਲਾਕਾਰ ਸੀ ਵਿਦੂਸ਼ੀ ਗਿਰਜਾ ਦੇਵੀ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਆਓ ਸੁਣਦੇ ਹਾਂ ਪ੍ਰੋਗਰਾਮ ਸਰਗਮ ਸ਼ੁਰੂਆਤ ਕਰਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਦੇ ਨਾਲ

ਹਨੇਰਿਆਂ ਤੋਂ ਡਰ ਕੇ ਰੁਕਣਾ ਨਹੀਂ, ਰਾਹਾਂ ਵਿੱਚ ਥੱਕ ਕੇ ਮੁੱਕਣਾ ਨਹੀਂ। ਜਿਨ੍ਹਾਂ ਦੇ ਦਿਲ ਵਿੱਚ ਹੌਸਲਾ ਹੋਵੇ ਉਹਨਾਂ ਨੂੰ ਕਿਸਮਤ ਵੀ ਝੁਕਾ ਕੇ ਨਿਕਲਦੀ ਹੈ। ਅਤੇ ਦੋਸਤੋ, ਜ਼ਿੰਦਗੀ ਰੇਡੀਓ ਦੀ ਤਰ੍ਹਾਂ ਹੈ, ਕਦੇ ਸਲੋ ਮਿਊਜ਼ਿਕ, ਕਦੇ ਲਾਊਡ ਬੀਟ, ਪਰ ਜੇ ਦਿਲ ਪੋਜ਼ਿਟਿਵ ਹੋਵੇ ਤਾਂ ਹਰ ਆਵਾਜ਼ ਇੱਕ ਪਿਆਰੀ ਮੈਲੋਡੀ ਲੱਗਦੀ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਨੇ।

0: ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ।
1: ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਇਸ ਰਚਨਾ ਦੀ ਵਿਆਖਿਆ ਕੀਤੀ ਸੀ ਗਿਆਨੀ ਜਗਸੀਰ ਸਿੰਘ ਹੋਰਾਂ। ਆਵੋ ਸੱਜਣਾ ਹਉ ਦੇਖਾ ਦਰਸਨ ਤੇਰਾ ਰਾਮ, ਕਰ ਆਪਣੜੇ ਖੜੀ ਤਕਾ, ਮੈਂ ਮਨ ਚਾਉ ਕਨੇਰਾ ਰਾਮ। ਆਪਣੇ ਮਨ ਹੀ ਅੰਤਰ ਪ੍ਰਭੂ ਦੇ ਵਾਸੇ ਦੀ ਲੋਚਾ ਗੁਰਮੁਖ ਜਨਾਂ ਨੂੰ ਹੁੰਦੀ ਹੈ। ਰਾਗ ਸੂਹੀ ਛੰਤ ਮਹਿਲਾ ਤੀਜਾ ਕਰ ਦੂਜਾ ਸਿਰਲੇਖ ਅਧੀਨ ਉਚਾਰੀ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਮਨ ਦੀ ਆਨੰਦ ਦੀ ਅਵਸਥਾ ਨੂੰ ਇੰਜ ਬਿਆਨ ਕਰਦੇ ਹਨ। ਸਾਜਨ ਆਏ ਵੁੱਠੇ ਕਰਮਾਹੀ, ਹਰ ਗੁਣ ਗਾਵੈ ਤ੍ਰਿਪਤ ਅਗਾਹੀ। ਸੁਣਦੇ ਹਾਂ ਗੁਰਸ਼ਰਨ ਕੌਰ ਵਾਸੂ ਹੋਰਾਂ ਪਾਸੋਂ ਇਹ ਵਾਰਤਾ।
2: ਗੁਰਬਾਣੀ ਦਾ ਇਹ ਫੁਰਮਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 768 'ਤੇ ਸੂਹੀ ਰਾਗ ਵਿੱਚ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਮੇਰੇ ਸੱਜਣ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਆ ਕੇ ਵੱਸ ਗਏ ਹਨ, ਉਹਨਾਂ ਦੇ ਗੁਣ ਗਾਉਣ ਦਾ ਅਵਸਰ ਬਣ ਗਿਆ ਹੈ ਅਤੇ ਪੂਰਨ ਸੰਤੁਸ਼ਟੀ ਅਥਵਾ ਸੰਪੂਰਨਤਾ ਦਾ ਅਹਿਸਾਸ ਛਾ ਗਿਆ ਹੈ। ਸਾਜਨ ਆਏ ਬੁੱਠੇ ਕਰ ਮਾਹੀ, ਹਰ ਗੁਣ ਗਾਵਹਿ ਤ੍ਰਿਪਤ ਅਗਾਹੀ। ਪਰ ਸੰਪੂਰਨਤਾ ਦਾ ਇਹ ਅਹਿਸਾਸ ਸਦਾ ਲਈ ਨਹੀਂ ਬਣਿਆ ਰਹਿੰਦਾ। ਜਦ ਤੱਕ ਮਨੁੱਖ ਆਪਣੀ ਜੋਤ ਸਰੂਪੀ ਹੋਂਦ ਨਾਲ ਜੁੜਿਆ ਰਹਿੰਦਾ ਹੈ, ਉਹ ਸੰਪੂਰਨਤਾ ਨੂੰ ਮਾਣਦਾ ਹੈ, ਅਤੇ ਜਦੋਂ ਹੀ ਇਹ ਆਪਣੀ ਆਤਮਕ ਹੋਂਦ ਨੂੰ ਭੁੱਲਦਾ ਹੈ, ਉਹ ਦੁੱਖਾਂ ਅਤੇ ਸੰਕਟਾਂ ਵਿੱਚ ਫਸ ਜਾਂਦਾ ਹੈ। ਮਨੁੱਖ ਆਪਣੀ ਮੂਲ ਪ੍ਰਕਿਰਤੀ ਅਨੁਸਾਰ ਮਾਦੇ ਅਤੇ ਆਤਮਾ ਦਾ ਸੰਗਮ ਹੈ। ਗੁਰੂ ਅਮਰਦਾਸ ਜੀ ਅਨੁਸਾਰ ਜਨਮ ਤੋਂ ਪਹਿਲਾਂ ਹੀ ਰੱਬ ਸਰੀਰ ਵਿੱਚ ਆਪਣੀ ਜੋਤ ਰੱਖਦਾ ਹੈ, ਜਿਵੇਂ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਜਦੋਂ ਇਹ ਦੁਨੀਆਂ ਵਿੱਚ ਜਨਮ ਲੈ ਲੈਂਦਾ ਹੈ, ਇਸ ਦੀ ਲਿਵ ਅਕਾਲ ਪੁਰਖ ਨਾਲੋਂ ਟੁੱਟ ਜਾਂਦੀ ਹੈ ਅਤੇ ਮਨੁੱਖ ਮਾਇਆ ਦੇ ਰਾਜ ਅਧੀਨ ਹੋ ਜਾਂਦਾ ਹੈ। ਨਾਸ਼ਵਾਨ ਪਦਾਰਥਾਂ ਨਾਲ ਉਸਦਾ ਮੋਹ ਪੈ ਜਾਂਦਾ ਹੈ ਅਤੇ ਉਹ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਨੁੱਖ ਨੂੰ ਕੁਦਰਤ ਵੱਲੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਪੰਜ ਵਾਸ਼ਨਾਵਾਂ ਮਿਲਦੀਆਂ ਹਨ। ਰੱਬ ਭੁੱਲਣ ਨਾਲ ਇਨਸਾਨ ਇਹਨਾਂ ਵਾਸ਼ਨਾਵਾਂ ਪ੍ਰਤੀ ਉਲਾਰਮਈ ਦ੍ਰਿਸ਼ਟੀ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਵਾਸ਼ਨਾਵਾਂ ਦੇ ਕਾਬੂ ਆ ਜਾਂਦਾ ਹੈ। ਜਦੋਂ ਪ੍ਰਭੂ ਮਨ ਵਿੱਚੋਂ ਬਾਹਰ ਨਿਕਲ ਗਿਆ ਤਾਂ ਉਸ ਦੀ ਹਾਲਤ ਉਸ ਇਸਤਰੀ ਵਰਗੀ ਹੋ ਜਾਂਦੀ ਹੈ ਜਿਸ ਦਾ ਪਤੀ ਪਰਦੇਸ ਚਲਾ ਗਿਆ ਹੋਵੇ। ਤਦ ਉਸ ਦੇ ਮਨ ਦਾ ਸੁੱਖ ਚੈਨ ਖਤਮ ਹੋ ਜਾਂਦਾ ਹੈ, ਮਾਨੋ ਉਸ ਲਈ ਬਾਹਰ ਚਲੀ ਗਈ ਹੋਵੇ। ਪਤੀ ਦੇ ਵਿਛੋੜੇ ਦੀ ਖਿੱਚਾ ਖਿੱਚੀ ਉਸ ਦੇ ਤਨ ਮਨ ਨੂੰ ਜਲਾਉਂਦੀ ਰਹਿੰਦੀ ਹੈ, ਜਿਵੇਂ ਨਾਨਕ ਤਿਨਾਂ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰੈ ਜਲੰਤ। ਮਨੁੱਖੀ ਆਤਮਾ ਪ੍ਰਭੂ ਤੋਂ ਬਿਨਾਂ ਸੰਸਾਰ ਦੇ ਜੰਗਲ ਵਿੱਚ ਇਕੱਲੀ ਰਹਿ ਜਾਂਦੀ ਹੈ, ਉਸ ਦਾ ਮਨ ਧੀਰਜ ਨਹੀਂ ਫੜਦਾ। ਮੋਹਨੀ ਮਾਇਆ ਉਸ ਨੂੰ ਪਤੀ ਦੇ ਸੁਖਦਾਈ ਮਹਿਲ ਨਿੱਜ ਘਰ ਵਿੱਚੋਂ ਕੱਢ ਦਿੰਦੀ ਹੈ ਅਤੇ ਮਨੁੱਖ ਸਹੀ ਦ੍ਰਿਸ਼ਟੀ ਤੋਂ ਵਾਂਝਾ ਹੋ ਕੇ ਮਾਇਕ ਜੰਜ਼ੀਰਾਂ ਦੇ ਜਾਲ ਵਿੱਚ ਫਸ ਜਾਂਦਾ ਹੈ, ਜਿਵੇਂ ਸੁਨ ਨਾਹ ਪ੍ਰਭੂ ਜੀਓ, ਏਕ ਲੜੀ ਬਨ ਮਾਏ, ਕਿਉਂ ਧੀ ਰਹਿ ਗਈ ਨਾਹ, ਬਿਨਾਂ ਪ੍ਰਭ ਵੇ ਪਰਵਾਹੇ। ਪ੍ਰਭੂ ਤੋਂ ਵਿਛੜੀ ਜ਼ਿੰਦਗੀ ਦੈਵੀ ਕੀਮਤਾਂ ਤੋਂ ਸੱਖਣੀ ਹੋ ਜਾਂਦੀ ਹੈ। ਦਇਆ ਸਬਰ ਅਤੇ ਸ਼ੁਕਰ ਗੁਆ ਕੇ ਖੁਦਗਰਜ਼ੀ ਆਪੋ ਧਾਪੀ ਅਤੇ ਵੈਰ ਵਿਰੋਧ ਦਾ ਸ਼ਿਕਾਰ ਹੋ ਜਾਂਦੀ ਹੈ। ਮਨ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ, ਸੰਸਾਰ ਉਸ ਲਈ ਡਰਾਉਣਾ ਰੂਪ ਧਾਰ ਲੈਂਦਾ ਹੈ ਅਤੇ ਮੌਤ ਵਰਗੀ ਸਥਿਤੀ ਉਤਪੰਨ ਹੋ ਜਾਂਦੀ ਹੈ। ਫਿਰ ਘਰ ਨਹੀਂ ਆਵੈ ਮਰੀਏ ਹਾਵੈ, ਦਾਮਨ ਚਮਕ ਡਰਾਏ, ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁੱਖ ਮਾਏ। ਬਾਬਾ ਫਰੀਦ ਜੀ ਦੇ ਸ਼ਬਦਾਂ ਵਿੱਚ ਮਨੁੱਖੀ ਜਿੰਦ ਤਪਦੀ ਖਿਜਦੀ ਅਤੇ ਪਛਤਾਉਂਦੀ ਹੋਈ ਸੁੱਖਾਂ ਦੇ ਸਾਗਰ ਪ੍ਰਭੂ ਨੂੰ ਲੱਭਦੀ ਫਿਰਦੀ ਹੈ। ਪਤੀ ਦੇ ਵਿਛੋੜੇ ਨੇ ਉਸ ਨੂੰ ਜਲਾ ਕੇ ਕੋਲੇ ਦੀ ਤਰ੍ਹਾਂ ਰਾਖ ਕਰ ਦਿੱਤਾ ਹੈ। ਆਪ ਫੁਰਮਾਉਂਦੇ ਹਨ, ਤਪ ਤਪ ਲੂਹ ਲੋਹ ਹਾਥ ਮਰੋ ਰਹੋ, ਬਾਵਲ ਹੋਈ ਸੋ ਸੋਹ ਲੋ ਰਹੋ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ

0: ਅਗਨ ਸਹਿ ਨਾਹੀਂ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ ਰਹਾਉ। ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਆਪਣੇ ਪ੍ਰੀਤਮ ਕਿਹੋ ਬਿਰ ਹੈ ਜਾਲੀ। ਹੁਣ ਮਨੁੱਖੀ ਆਤਮਾ ਪਰਮਾਤਮਾ ਨੂੰ ਹਿਰਦੇ ਵਿੱਚ ਆਉਣ ਲਈ ਬੇਨਤੀ ਕਰਦੀ ਹੈ। ਮਨਮੋਹਨ ਪ੍ਰਭੂ ਜੀ, ਹੁਣ ਮੇਰੀ ਹਾਲਤ ਇਹ ਹੈ ਕਿ ਆਪ ਤੋਂ ਪਲ ਛਿਣ ਦਾ ਵਿਛੋੜਾ ਵੀ ਕਰੋੜਾਂ ਦਿਨਾਂ ਅਤੇ ਲੱਖਾਂ ਸਾਲਾਂ ਦੇ ਬਰਾਬਰ ਹੈ। ਮੇਰੀ ਭੁੱਲ ਚੁੱਕ ਤੂੰ ਹੀ ਬਖਸ਼ਣਹਾਰ ਹੈ। ਮੋਹਨ ਘਰ ਆਵੋ ਕਰੋ ਜੋ ਦਰੀਆ, ਮਾਨ ਕਰੋ ਅਭਿਮਾਨੈ ਬੋਲੋ, ਭੂਲ ਚੂਕ ਤੇਰੀ ਪ੍ਰਿਯ ਚਿਰਿਆ ਰਹੋ। ਅਤੇ ਅੱਗੇ, ਏਕ ਨਿਮਖ ਜੇ ਬਿਸਰੈ ਸੁਆਮੀ, ਜਾਨੋ ਕੋਟ ਦਿਨਸ ਲੱਖ ਬਰੀਆ। ਤੁਸੀਂ ਮੇਰੇ ਹਿਰਦੇ ਘਰ ਅੰਦਰ ਆਓ, ਕਿਉਂਕਿ ਤੁਹਾਡੇ ਦੂਰ ਹੋ ਜਾਣ 'ਤੇ ਮੇਰਾ ਮੁੱਲ ਅੱਧੀ ਕੌਡੀ ਵੀ ਨਹੀਂ। ਤੇਰੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਕੇ ਮੈਂ ਅਨਮੁੱਲੀ ਹੋ ਜਾਵਾਂਗੀ ਅਤੇ ਔਖੇ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਹੋ ਜਾਵਾਂਗੀ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਆਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾ, ਦੇਖ ਦਿਖਾਵੈ ਢੋਲੋ। ਉਸ ਦੀ ਬੇਨਤੀ 'ਤੇ ਤਰੁੱਠ ਕੇ ਪ੍ਰੀਤਮ ਉਸ ਨੂੰ ਮਿਲਾਪ ਬਖਸ਼ਦਾ ਹੈ। ਉਸ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜੇ ਪੱਸਰਦੇ ਹਨ। ਇਹ ਭਾਗਾਂ ਵਾਲੀ ਵਸਲ ਦੀ ਘੜੀ ਹੁੰਦੀ ਹੈ, ਜਿਸ ਦੇ ਫਲਸਰੂਪ ਉਸ ਦੇ ਮਨ ਅੰਦਰ ਹਰਿਆਲੀ ਪਰਤ ਆਉਂਦੀ ਹੈ ਅਤੇ ਉਸ ਦੇ ਮਨ ਦੀ ਦਸ਼ਾ ਆਨੰਦਮਈ ਬਣ ਜਾਂਦੀ ਹੈ। ਉਸ ਨੂੰ ਆਪਣੇ ਅੰਦਰ ਮੰਗਲ ਗਾਨ ਗੂੰਜਦੇ ਪ੍ਰਤੀਤ ਹੁੰਦੇ ਹਨ ਅਤੇ ਉਹ ਮਹਿਸੂਸ ਕਰਦੀ ਹੈ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਪਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸੋ ਨਾਮ ਸਿਮਰਨ ਕਰਨ ਵਾਲੇ ਮਨੁੱਖ ਦੀ ਸ਼ਖਸੀਅਤ ਹਰ ਕਿਸੇ ਦੀ ਸ਼ਰਧਾ ਅਤੇ ਪੂਜਾ ਦੀ ਅਧਿਕਾਰੀ ਬਣ ਜਾਂਦੀ ਹੈ ਅਤੇ ਉਹ ਜੀਵਨ ਦੇ ਸੰਜੋਗ ਵਿਯੋਗ ਨੂੰ ਪ੍ਰਭੂ ਦੀ ਲੀਲਾ ਮੰਨਣ ਲੱਗ ਜਾਂਦਾ ਹੈ। ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਜਨ ਉੱਠ ਕੇ ਉਸ ਦੇ ਮਨ ਵਿੱਚ ਆ ਵਸਦੇ ਹਨ।
1: ਸਾਜਨ ਆਏ ਉੱਠੇ ਕਰਮਾਹੀ, ਹਰ ਗੁਣ ਗਾਵੈ ਤ੍ਰਿਪਤ ਅਗਾਹੀ। ਇਹ ਵਾਰਤਾ ਸੁਣਾ ਰਹੇ ਸਨ ਗੁਰਸ਼ਰਨ ਕੌਰ ਵਾਸੂ। ਪ੍ਰਭੂ ਦੇ ਦੀਦਾਰ ਕਰਕੇ ਜੀਵ ਰੂਪੀ ਇਸਤਰੀਆਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੀਆਂ ਹਨ। ਉਹਨਾਂ ਦੇ ਨੈਣਾਂ ਦੇ ਦੁਆਰ ਸ਼ੋਭਨੀਕ ਹੋ ਜਾਂਦੇ ਨੇ, ਉਹਨਾਂ ਦਾ ਹਿਰਦੇ ਰੂਪੀ ਬਾਗ ਖਿੜ ਉੱਠਦਾ ਹੈ। ਤਨ ਤਨ ਹਮਾਰੇ ਭਾਗ, ਘਰ ਆਇਆ ਪਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। ਡੀ ਟੀ ਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਫੜ ਫੜ ਬੇੜੀ ਪਾਈਏ ਫੜ ਫੜ ਗੱਡੀਏ ਖਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖਿਆ ਦੇ ਦੁੱਖ ਦੀਆ ਸੋ ਵੀ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪੈ ਰਹੇ ਐਨਸ ਕਹਿ ਰਹੇ ਮੋੜ ਵੀ

0: ਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਦੇ ਪਤ ਗਵਾਈ
1: ਨਾਮੈ ਕਿਸਥਾਏ ਨਾ ਪਾਈ ਰਹੇ ਬੇਬਾੜੀ ਮਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ

ਕਾਲ ਕੂੜ ਵਰਤਿਆ ਕਲ ਕਲ ਖਬੇ ਤਾਲ ਦਿਓ ਬਿਜ ਪਤ ਲੈ ਗਏ ਕਿਉ ਗਵੈ ਦਾਲ ਜੇ ਇਕ ਹੋਏ ਤਾਂ ਉਗਵੈ ਰੁਤਿ ਹੁਰਤ ਹੋਏ ਨਾਨਕ ਪਾਹੇ ਬਹਰਾ ਕੋਰੈ ਰੰਗ ਨਾ ਸੋਏ ਪੈ ਵਿੱਚ।

0: ਆਮ ਨੇਮ ਸਤ ਪੁੱਛੀਐ ਬਹਿ ਬਹਿ ਕਰ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਪਾਏ ਪਰ ਮੁਰਦਾ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੈ ਮੰਗੈ ਮੋਖ ਦਵਾਰ, ਜਤੀ ਸਦਾਵੈ ਜੁਗਤਨ ਜਾਣੈ ਛੱਟ ਮੈਂ ਕਰਵਾਰ,
1: ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ, ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਪੈ ਮਹੱਲਾ ਪਹਿਲਾ,
0: ਜਿਸ ਵਜ ਕੇ ਨਾਨਕ ਸੱਚਾ ਵੇਖਣ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ ਗੇ ਜੂ ਨਵੇਂ ਜਿਨਕੇ ਲੇਖੇ ਪਤ।

ਜਿਹਾ ਕਹਲੇ ਘਾਲਣ ਤੇ ਵੇ ਮਨ ਵਿਚਾਰੀਏ ਐਸੀ ਕਲਾ ਨ ਖੇਡੀਏ ਚਿੱਤਰ ਕੇ ਗਿਆ ਹਾਰੀਏ ਫੜਿਆ ਤੂੰ ਵਿਚਾਰ ਕੇ ਵਿਚਾਰੀਏ ਮੋਚਲੇ ਸੋਗੇ ਮਾਰੀ।

अशल छला गावे गुण तुम अटल मंडल वै भगत पाए रस जान्यो कब कल सुजस गा।

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋ

0: ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸਣਕਾਦ ਆਦਿ ਜਨ ਕਾਦ ਜੁਗੇ ਲਗ ਧਨ ਧਨ ਗੁਰ ਧਨ ਜਨਮ ਸਕਿਅਥ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਪਾਤਾਲ ਪੁਰੀ ਜੈਕਾਰ ਧੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ

0: ਕਹੋ ਵੇਦ ਬਾਣੀ ਸਹਿਤ ਬੇਰੰਚ ਜਸ ਗਾਵੇ ਜਾਕੋ ਸੇਵ ਮੁਨ ਗਹਿ ਨਾ ਤੋ ਜਾਤ ਕਾ ਬਲਾ ਸਿਕੋ ਜਾਕੋ ਜੋਗੀ ਜਾਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਠ ਭੇਖ ਕੀਏ ਫਿਰ ਤੋ ਉਦਾਸ ਕਹੋ ਸੋ ਤਿੰਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਹੋ।
1: ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋਗਾਰੋ ਸ਼ਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ ਰਥ ਨਾ ਅਸਵ ਨਾ ਗੱਜ ਸਿੰਘਾਸਣ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਊ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਪਾਰੋ ਸ਼੍ਰੀਪਤ ਨਾਥ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਅਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਧ ਪਛਾਣ ਹਾਥ ਦੀ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ।

ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੀ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ

0: ਕਲਯੁਗਾ ਥਗਨਕਾ ਕੂੜ ਅੱਗੇ ਰਥਵਾਉ ਮਹੱਲਾ ਪਹਿਲਾ।
1: ਸ਼ਾਮ ਕਸਤੰਭ ਸੁਆਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਕੁਛ ਸੱਚ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾਂ ਮੈਂ ਸੂਰ ਨਾ ਲੈ ਪ੍ਰਾਚਿਤ ਜਾ ਨਾਨ ਤੋਂ ਮੁਖ ਅੰਤਰ ਪਾਇ ਜੁਜ ਮੈਂ ਜੋਰ ਛੜੀ ਚੰਦਰਾਵਲ ਕਾਨ ਕ੍ਰਿਸ਼ਨ ਜਾਤ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰਪਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਬਸਤਨ ਲੈ ਕੰਪਣੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇ

ਆਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ।

ਬਵੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ।

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ।

ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ।

ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ, ਚੌਕੜ ਮੁਲਣ ਆਇਆ ਬੈ ਚੌਕੇ ਪਾਇਆ, ਸਿੱਖਾਂ ਕਾਨ ਚੜਾਈਆਂ ਗੁਰ ਬ੍ਰਾਹਮਣ ਥਿਆ, ਉਹ ਮੂਆ ਚੜ ਪਿਆ ਵੇ ਤੱਗਾ ਗਿਆ ਮਹੱਲਾ।

ਭਵੇਂ ਤੇ ਦਾੜੀ, ਤਗਨ ਪੈਰੀ, ਤਗਨ ਹੱਥੀ, ਤਗਨ ਜੇਵਾ, ਤਗਨ ਅੱਖੀ, ਵੇ ਤਗਾ ਪੇ ਵੱਤਾ ਵਰਤਾ ਕੇ ਅਵਰਾ ਕਰਤਾ ਲੈ ਪੜ ਕਰੇ ਵਿੜਿਆ।

0: ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਘਾਟ ਜਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਆਪਣੇ ਕੰਮ ਮਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਨ ਕਹਿੰਦਿਆ ਸੋ ਫਲ ਪਾਏ ਸੀ।
1: ਕੋਈ ਗਾਵੇ ਰਾਗੀ ਨਾ ਦੀ ਬੇਦੀ ਬਪਾਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਜਿੰਨਾ